0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲਿਖਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ।

ਪਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵ ਧਿਆਂਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਅੱਠ ਤੀਰਥ ਨਾਲੇ

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮਪੁਰ ਕਰਤਾ ਜੀ ਤੁਧ ਜੀਵੜ ਅਵਰ ਨਾ ਕੋ।

ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ।

ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ ਇਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਦਸਹੀ ਕੋ ਹਮਾਰੀ, ਸਕਲ ਪ੍ਰਜਾ ਆਜਨ ਆਪ ਸਵਾਰੀ, ਸਿਵ ਕਨ ਕੋ

ਹੰਡਜ ਜੇ ਰਜਸੇ ਤਿਜ ਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਦਰਾ ਜਾਵੈ ਬੈਠਾ ਕਹੂੰ ਸਿਮਟ ਪਇਓ।

ਆਹ ਰੱਖਿਆ ਹੋਇਆ ਦੇਖ ਕੇ ਬਦਲ।

ਸਹੀ ਤਿਆਰੀ ਮੇਰੇ ਨਾਲ

ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ ਰਾਗ ਗੁਰੂ ਜੀ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਾ ਹੋਏ ਵਿਚਾਰ।

ਨਿਤ ਨਿਤ ਜੀ ਜਿਹੜੇ ਸੰਭਾਲੀ ਜਾਣ ਹਮੇਸ਼ਾ ਜਾ ਦੇਵਣ ਹਾਰੂ ਤੇਰੇ ਦਾਮੇ ਕੀਮਤ ਨਾ ਪਵੇ ਤਿਸ ਦਾ ਟੀ ਗਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਸੀਸੜੀਆਂ ਜੋ ਹੋਵੇ ਸਰਸ ਮੇਲ ਘਰ ਘਰ ਇਹੋ ਪਹੁੰਚਾ ਸੜਦੇ ਨਿਤ ਪਵਨ ਸਦ

ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੂ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਪੇਰੀ ਰਾਓ ਸਹਿ ਸਭ ਨੈਨ ਨਨ ਨੈਨ ਹੈ ਤੋਏ ਤਾਓ ਸਹਿ ਸਮੂਰਤ ਨਾਇਕ ਤੋਈ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵੈਨ ਸਹਿ ਸਭ ਗੰਧ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਹਰ

ਪੂਰਵ ਲਿਖਤਾ ਲਿਖੇ ਗੁਰ ਪਾਇਆ ਮਨ ਹਰ ਲੇਵੋ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵਡਾਹੇ ਕਰ ਡੰਡਾਓਤ ਪੁੰਨ ਵਡਾਹੇ ਰਹਾਓ ਸਾਗਤ ਹਰ ਸਾਧ ਨਾ ਜਾਣਿਆ ਤਨ ਅੰਤਰ ਹੋਮੈ ਕੰਡਾਹੇ ਜਿਉ ਜਿਉ ਚਲ ਹੈ ਜੁਬੈ ਦੁਖ ਪਾਵਹੇ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਖੰਡਾਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ।

ਤਿੰਨ ਜਾਨੀ ਜਾ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨ ਵਸੇਰਾ ਮੇਰੀ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ।

ਸਾਡੇ ਤੱਕ ਮੋਬਾਈਲ ਨੂੰ ਪ੍ਰਵਾਨ ਕਰਨ ਲਈ

0: ਖੁਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਸਤਨਾਮ ਸ੍ਰੀ ਵਾਹਿਗੁਰੂ ਜੀਓ, ਆਸਾ ਮਹਲਾ ਤੀਜਾ, ਦੁਹਾਗਣੀ ਮਹਿਲ ਨਾ ਪਾਇਨੀ ਨਾ ਜਾਣਨ ਫਿਰ ਕਾ ਸੁਆਓ। ਦੁਹਾਗਣੀ ਦਾ ਮਤਲਬ ਜਿਹੜੀ ਪਤੀ ਦੀ ਛੱਡੀ ਹੋਈ ਇਸਤਰੀ ਇਸ ਤਰ੍ਹਾਂ ਮਹਿਲ ਸਰੂਪ ਨੂੰ ਨਹੀਂ ਪਾਉਂਦੀ, ਔਰ ਨਾ ਪਤੀ ਦਾ ਸੁਆਓ ਜਿਹੜਾ ਉਹਦੇ ਘਰ ਦਾ ਸੁਖ ਆਨੰਦ ਜਾਣਦੀ। ਇਸ ਤਰ੍ਹਾਂ ਜਿਹੜੇ ਮਨੁੱਖ ਬੰਦੇ ਆ ਉਹਨਾਂ ਨੂੰ ਦੁਹਾਗਣ ਇਸਤਰੀ ਨੂੰ ਕਿਹਾ, ਉਹ ਆਪਣੇ ਮਹਿਲ ਸਰੂਪ ਨੂੰ ਨਹੀਂ ਪਾ ਸਕਦੇ। ਉਹ ਗੁਰੂ ਘਰ ਵਿੱਚ ਸੁਆਓ ਆਤਮਕ ਆਨੰਦ ਨੂੰ ਨਹੀਂ ਜਾਣ ਸਕਦੇ। ਫਿੱਕਾ ਬੋਲਿਆ ਨਾਨਕ ਹੈ ਦੂਜਾ ਭਾਵ ਸੁਆਓ, ਕਿਉਂਕਿ ਹਰ ਵੇਲੇ ਫਿੱਕਾ ਵਚਨ ਬੋਲਦੇ ਆਪਣੇ ਗੁਰੂ ਪਰਮਾਤਮਾ ਅੱਗੇ ਨਿਉਂਦੇ ਨਹੀਂ ਝੁਕਦੇ ਨਹੀਂ, ਔਰ ਉਹਨਾਂ ਨੂੰ ਦਵੈਸ਼ ਵਾਲਾ ਭਾਵ ਜਿਹੜਾ ਸੁਆਓ ਆਨੰਦ ਆ ਰਿਹਾ। ਹਾਲੇ ਦਵੈਸ਼ ਭਾਵ ਵਿੱਚ ਲੱਗੇ ਹੋਏ, ਈਰਖਾ ਵਿੱਚ ਫਸੇ ਹੋਏ, ਗੁਰੂ ਘਰ ਦੀ ਮਹਿਮਾ ਨਹੀਂ ਜਾਣ। ਇਹ ਮਨੁਆ ਕਿਉਂ ਕਰ ਵਸਾ ਹੈ, ਇਹ ਮਨ ਕੇ ਕਿਵੇਂ ਵਸ ਵਿੱਚ ਆਉਂਦਾ ਹੈ। ਗੁਰਪ੍ਰਸਾਦੀ ਠਾਕਿਆ ਗਿਆਨਮਤੀ ਕਰਿਆ ਵੈ ਰਹਾਉ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨੇ ਮਨ ਨੂੰ ਠਾਕੀ ਹੈ। ਉਹਦੀ ਕਿਰਪਾ ਹੋਵੇ ਫਿਰ ਰੁਕਦਾ ਨਹੀਂ, ਤੇਰੀ ਭਟਕਣਾ ਮਿਟਦੀ, ਔਰ ਬੁੱਧੀ ਦੇ ਅੰਦਰ ਜੇ ਗਿਆਨ ਦੀ ਪ੍ਰਾਪਤੀ ਹੋ ਜਾਏ ਫਿਰ ਇਹ ਸਰੂਪ ਘਰ ਵਿੱਚ ਆਉਂਦਾ ਨਹੀਂ, ਬਾਹਰ ਮੁਖੀ ਘੁੰਮੀ ਜਾਂਦਾ ਜਿਵੇਂ ਅਵਾਰਾ ਪਸ਼ੂ ਘੁੰਮਦਾ। ਇਸ ਤਰ੍ਹਾਂ ਨੂਰੇ ਜਿਹੜੇ ਇਹਨਾਂ ਦੀ ਹਾਲਤ ਐਸੀ ਹੈ। ਰਹਾਉ ਸੁਹਾਗਣੀ ਆਪ ਸਵਾਰੀ ਹੋਣ ਲਾਏ ਪ੍ਰੇਮ ਪਿਆ, ਪਹਿਲਾਂ ਦੁਹਾਗਣ ਛੁੱਟਣ ਉਸ ਦੀ ਨਿਆਈ ਮਨਮੁਖਾਂ ਦਾ ਕਿਹਾ। ਸੁਹਾਗਣ ਜਿਹੜੀ ਪਤੀ ਵਰਤਾ ਪਤੀ ਆਗਿਆ ਚੱਲਦੀ ਹੈ, ਉਹਦਾ ਦਿਸ਼ਾਂਤ ਦੇ ਕੇ ਗੁਰਮੁਖਾਂ ਬਾਰੇ ਦੱਸ ਰਿਹਾ। ਸੁਹਾਗਣ ਔਰਤਾਂ ਨੇ ਜਿਹੜੇ ਭਾਵ ਜਿਹੜੇ ਪ੍ਰਭੂ ਦੇ ਪਿਆਰ ਵਾਲੇ, ਉਹਨੇ ਪਰਮੇਸ਼ਰ ਨਾਲ ਪਿਆਰ ਲਾ ਕੇ ਲਾਏ ਪ੍ਰੇਮ ਪਿਆਰ, ਆਪਣੇ ਆਪ ਨੂੰ ਸਵਾਰੀ ਨੂੰ ਸਵਾਰ ਲਿਆ ਹੈ। ਸਤਿਗੁਰ ਕਹਿ ਭਾਣੇ ਚੱਲਦੀ ਆ ਨਾਮੇ ਸਹਿਸੀ ਵਾਰ, ਉਹ ਸਤਿਗੁਰ ਦੇ ਭਾਣੇ ਵਿੱਚ ਜੀਵਾਤਮਾ ਚੱਲਦੀਆਂ, ਸਾਹਿਬ ਕਿਤੇ ਸੋ ਉਹਨਾਂ ਨੇ ਪਰਮੇਸ਼ਵਰ ਦਾ ਨਾਮ ਰੂਪੀ ਜੋ ਸ਼ਿੰਗਾਰ ਹੈ ਇਹ ਲਾਇਆ, ਸ਼ੁਭ ਗੁਣਾਂ ਦਾ ਸ਼ਿੰਗਾਰ ਜਿਹੜਾ ਇਹ ਲਾਇਆ ਹੋਇਆ ਹੈ। ਸਦਾ ਰੱਬ ਹੈ ਫਿਰ ਆਪਣਾ ਸੱਚੀ ਸੇ ਸੁਭਾਏ ਸੁਭਾਏ ਨੇ ਸੋਤੇ ਸੋ ਅਤੇ ਸੱਚਾ ਪ੍ਰੇਮ ਕਰਕੇ ਔਰ ਜਿਨ੍ਹਾਂ ਦਾ ਫਿਰਦਾ ਜਿਹੜਾ ਸਰਦਾ ਵਿਸ਼ੇਸ਼ਣ ਤਿਸ਼ਣ ਰੂਪੀ ਸੱਚੀ ਸੇਜਾ ਅਤੇ ਉਹ ਆਪਣੇ ਨਿਰੰਕਾਰ ਪਰਮੇਸ਼ਵਰ ਦਾ ਆਨੰਦ ਸਦਾ ਰਾਵੇ ਮਾਣਦੇ ਹਨ, ਭੋਗਦੇ ਹਨ, ਕਾਲ ਸਮਾਧੀ ਵਿੱਚ ਲੀਨ ਰਹਿੰਦੇ ਹਨ। ਫਿਰ ਕਹਿ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁੱਖ ਪਾਏ, ਨਿਰੰਕਾਰ ਦੇ ਪਿਆਰ ਕਰਕੇ ਉਹਨਾਂ ਨੇ ਪਰਮੇਸ਼ਵਰ ਨੂੰ ਮੋਹਿਆ। ਉਹ ਪਿਆਰੇ ਪਰਮੇਸ਼ਵਰ ਨਾਲ ਮਿਲ ਕੇ ਸੁੱਖ ਪਾਉਂਦੇ ਹਨ, ਪਿਆਰੇ ਦੇ ਪ੍ਰੇਮ ਵਿੱਚ ਸਦਾ ਵਾਸਤੇ ਮੋਹੇ ਰਹਿੰਦੇ ਹਰ ਵੇਲੇ। ਮਨ ਦੀ ਵਿਰਤੀ ਗੁਰੂ ਚਰਨਾਂ ਨਾਲ ਜੁੜੀ ਰਹਿੰਦੀ ਹੈ। ਗਿਆਨ ਅਪਾਰ ਸਿਵਾਰ ਹੈ ਸੁਭਾਵੰਤੀ ਨਾਲ, ਅਪਾਰ ਜੀ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਉਹਦੀ ਪ੍ਰਾਪਤੀ ਅਤੇ ਗਿਆਨ ਰੂਪੀ ਸ਼ਿੰਗਾਰ ਨੂੰ ਕਿ ਜਿਹੜੇ ਜੀਵਾਤਮਾ ਕਰਦੀ ਹੈ ਉਹ ਫਿਰ ਸੁਭਾ ਵਾਲੀ ਹੋ ਜਾਂਦੀ ਹੈ। ਸਾਸਵਰਾਈ ਸੁੰਦਰੀ ਫਿਰ ਕਹਿਤ ਪਿਆ ਉਹ ਜੀਵਾਤਮਾ ਸ਼ੁਭ ਗੁਣਾ ਰੂਪੀ ਸੁਭਰਾਈ ਭਰਾਵਾਂ ਦੇ ਚਾਹੀਦੇ ਔਰ ਸਾਰਿਆਂ ਵਿੱਚ ਰਾਈ ਮੈਨੇ ਜਿਹੜਾ ਪ੍ਰਕਾਸ਼ ਕਿਹਾ ਪ੍ਰਕਾਸ਼ ਕਰਨਾ ਅਤੇ ਸਭ ਦੀ ਰਾਣੀ ਔਰ ਸੁੰਦਰ ਜਿਹੜਾ ਪਿਆਰੇ ਪਰਮਾਤਮਾ ਵਿੱਚ ਹੇਤ ਮੈਨੇ ਜੀਵਾਤਮਾ ਪਿਆਰ ਕਰਦੀ ਹੈ ਉਹ ਸਾਰਿਆਂ ਵਿੱਚ ਸ਼੍ਰੋਣੀ ਹੈ। ਜਿਵੇਂ ਰਾਣੀਆਂ ਚੁੱਪ ਰਾਣੀ ਰਾਣੀ ਸ਼੍ਰੋਮਣੀ ਮੰਨੀ ਜਾਂਦੀ ਹੈ, ਇਸ ਤਰ੍ਹਾਂ ਜਿੰਨੇ ਵੀ ਜਿਹੜੀ ਅਸੂ ਹੈ ਅਤੇ ਜਿਵੇਂ ਗਿਆਨ ਦੀ ਪ੍ਰਾਪਤੀ ਹੋ ਗਈ ਉਹ ਸਾਰਿਆਂ ਦੀ ਸ਼੍ਰੋਮਣੀ ਹੈ। ਸੁਹਾਗਣੀ ਵਿੱਚ ਰੰਗ ਰੱਖੇ ਉਹਨੇ ਸੱਚਾ ਅਲੱਖ ਅਪਾਰ, ਸੱਚਾ ਜਿਹੜਾ ਅਲੱਖ ਆ ਅਪਾਰ ਨਿਰੰਕਾਰ ਹੈ। ਫਿਰ ਉਹਨਾਂ ਪ੍ਰਭੂ ਦੇ ਮਿਲਾਪ ਵਾਲੇ ਜਿਹੜੇ ਗੁਰਮੁਖ ਹੈ ਉਹਨਾਂ ਵਿੱਚ ਆਨੰਦ ਜਾਂ ਪ੍ਰੇਮ ਰੱਖਿਆ ਹੋਇਆ, ਸੱਚੀ ਸੰਗਤ ਵਹਿੰਦੇ ਆ, ਸਤਿਗੁਰੂ ਸੇਵਨ ਆਪਣਾ ਸੱਚਾ ਪਾਏ ਪਿਆ, ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਦੀਆਂ, ਜੀਵਾਤਮਾ ਸੱਚੇ ਔਰ ਪਿਆਰੇ ਵਿੱਚ ਪਾਏ ਪ੍ਰੇਮ ਕਰਦੀਆਂ, ਉਹਨਾਂ ਆਤਮਾ ਦਾ ਪਿਆਰੇ ਨਿਰੰਕਾਰ ਨੂੰ। ਫਿਰ ਉਹਨਾਂ ਦਾ ਜਿਹੜਾ ਪ੍ਰੇਮ ਹੈ ਉਹ ਸੱਚੇ ਨੂੰ ਪਾਏ ਮੈਨੇ ਪਾ ਗਿਆ ਮਨਜ਼ੂਰ ਹੋ ਗਏ। ਸੁਹਾਗਣੀ ਸ਼ਿੰਗਾਰ ਬਣਾਇਆ ਗੁਣਕਾਂ ਦਾ ਲਹਾਰ, ਸੁਹਾਗਣਾਂ ਦੀ ਪਰਮੇਸ਼ਰ ਦੇ ਮਿਲਾਪ ਵਾਲੀਆਂ ਉਨੀ ਜਪ ਤਪ ਰੂਪੀ ਜਿਹੜਾ ਸ਼ਿੰਗਾਰ ਬਣਾਇਆ ਹੋਇਆ ਹੈ ਔਰ ਸ਼ੁਭ ਪਵਿੱਤਰ ਗੁਣਾਂ ਦਾ ਹਾਰ ਕਲ ਪਾਇਆ ਹੋਇਆ ਔਰ ਉਹਨਾਂ ਪ੍ਰਭੂ ਦੇ ਮਿਲਾਪ ਵਾਲੀਆਂ ਜੀਵਾਤਮਾ ਨੇ ਸ਼ੁਭ ਗੁਣਾਂ ਦਾ ਹਾਰ ਗਲ ਵਿੱਚ ਜਿਹੜਾ ਪਹਿਨਿਆ ਇਹੀ ਉਹਨਾਂ ਦਾ ਸੁੰਦਰ ਸ਼ਿੰਗਾਰ ਹੈ, ਸ਼ੁਭ ਗੁਣਾਂ ਦਾ ਹੀ ਸ਼ਿੰਗਾਰ ਹੈ। ਪ੍ਰੇਮ ਨੂੰ ਤਿਰਮਲ ਤਨ ਲਾਵਣਾ ਅੰਤਰਤਨ ਵਿਕਾਰ, ਪਰਮਾਤਮਾ ਦੀ ਪ੍ਰੇਮ ਰੂਪੀ ਤਿਰਮਲ ਨਾਮ ਹੁੰਦਾ ਚੰਦਨ ਸੁਗੰਧੀ ਵਾਸਤੇ ਸਰੀਰ 'ਤੇ ਲਾਉਣਾ ਕੀਤਾ ਔਰ ਅੰਤਸਕੰਧ ਦੇ ਅੰਦਰ ਇਹ ਰਤਨ ਰੂਪੀ ਪ੍ਰਕਾਸ਼ ਰੂਪੀ ਪਰਮਾਤਮਾ ਦੇ ਨਾਮ ਦਾ ਵਿਚਾਰ ਕੀਤਾ। ਭਗਤ ਰਤੇ ਸੇ ਉਤਮ ਜਤ ਪਤ ਸਭ ਦੇ ਹੋਏ, ਗੁਰਮੁਖ ਹਰ ਵੇਲੇ ਭਗਤੀ ਵਿੱਚ ਰਤੇ ਰਹਿੰਦੇ ਆ, ਉਤਮ ਸ੍ਰੇਸ਼ਟ ਜਤ ਪਤ ਸਭ ਦੇ ਹੋਏ, ਜਾਤੀ ਅਤੇ ਪਤ ਪੰਗਤੀ ਇਹ ਫਿਰ ਉਹਨਾਂ ਦੀ ਪਤ ਇੱਜ਼ਤ ਵੀ ਸਤਿਗੁਰਾਂ ਦੇ ਉਪਦੇਸ਼ ਕਰਕੇ ਸਫਲ ਹੁੰਦੀ ਹੈ। ਉਹਨਾਂ ਦੀ ਜਾਤ ਹੈ ਚਾਹੇ ਪਾਤ ਪੰਗਤੀ ਹੈ ਉਹ ਗੁਰੂ ਦੇ ਉਪਦੇਸ਼ ਕਰਕੇ ਸਫਲ ਹੁੰਦੀ ਹੈ। ਜੇ ਉਹਨੇ ਹੰਕਾਰ ਕਰੇ ਮੇਰੀ ਜਾਤੀ ਉੱਚੀ ਹੈ ਕੰਮ ਨੀਚ ਕਰਦਾ ਅਤੇ ਉਹ ਜਾਤ ਵੀ ਸਫਲ, ਮੇਰੀ ਪਾਤ ਇੱਜ਼ਤ ਜਾਂ ਪੰਗਤੀ ਇਹ ਵੀ ਸ੍ਰੇਸ਼ਟ ਹੈ। ਇਹ ਵੀ ਕਹਿੰਦੀ ਜੇ ਗੁਰੂ ਦਾ ਉਪਦੇਸ਼ ਹੈ ਫਿਰ ਇਹ ਸਫਲ ਹੁੰਦੀ ਹੈ। ਬਿਨ ਨਾਵੈ ਸਭ ਨੀਚ ਯਾਦ ਹੈ ਬੇਸਟਾ ਦਾ ਕੀੜਾ, ਜੇ ਨਾਮ ਨਹੀਂ ਜਪਦਾ ਨਾਮ ਤੋਂ ਬਿਨਾਂ ਜਿੰਨੇ ਜੀਵ ਆ ਭਾਵੇਂ ਹੰਕਾਰ ਕਰੀ ਜਾਣ ਸਾਡੀ ਉੱਚੀ ਜਾਤੀ ਹੈ ਪਰ ਉਹ ਨੀਚ ਜਾਤੀ ਆ ਜੋ ਮਰ ਕੇ ਪਾਤਸ਼ਾਹ ਨੇ ਬੇਸਟਾ ਦਾ ਕੀੜਾ ਗੰਦਗੀ ਦੇ ਕੀੜੇ ਬਣਦੇ ਹੋ ਹੋ ਕਰਦੀ ਸਭ ਤੇਰਾ ਦਿਨ ਸਕਦਾ ਹੋਣਾ ਜਾਏ ਇਹ ਜਿੰਨੀ ਵੀ ਦੁਨੀਆ ਮੈਂ ਮੈਂ ਕਰਦੀ ਕਰਦੀ ਹੈ ਹੰਕਾਰ ਵਿੱਚ ਪਰ ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਦੀ ਵਿਚਾਰ ਤੋਂ ਬਿਨਾਂ ਹੁੰਮੇ ਜਾਂਦੀ ਹੀ ਨਹੀਂ ਹੈ ਨਾਨਕ ਨਾਮ ਰੱਤੇ ਤਿੰਨ ਹੁੰਮੇ ਗਈ ਸੱਚਿਆ ਰਹੇ ਸਮਾਏ ਪਾਤਸ਼ਾਹ ਕਹਿੰਦੇ ਆ ਜਿਹੜੇ ਪਰਮੇਸ਼ੁਰ ਦੇ ਨਾਮ ਦੇ ਰਸਤੇ ਆ ਮਿਲੇ ਆ ਮਨ ਰੰਗ ਲਿਆ ਉਹ ਸੱਚੇ ਸਮਾ ਰਹਾ ਹੈ ਪਾਤਸ਼ਾਹ ਕਹਿੰਦੇ ਉਹਨਾਂ ਦੀ ਹੁੰਮੇ ਆ ਹੰਕਾਰ ਵਿਰਤੀ ਚਲੇ ਗਈ ਆਸਾ ਮਨ ਲਾਤੀ ਜਾ ਸੱਚੇ ਰਤੇ ਸੁਨਿਰਮਲੇ ਸਦਾ ਸੱਚੀ ਹੋਏ ਜਿਹੜੇ ਗੁਰੂ ਪਿਆਰੇ ਸੱਚੇ ਨਿਰੰਕਾਰ ਦੀ ਜਾਗ ਵਿੱਚ ਰਸਤੇ ਮੈਨੇ ਜੁੜੇ ਆ ਉਹ ਪਵਿੱਤਰ ਆ ਔਰ ਉਹਨਾਂ ਦੀ ਜਿਹੜੀ ਸ਼ੋਭਾ ਆ ਉਹ ਵੀ ਸੱਚੀ ਹੈ ਸ਼ੋਭਾ ਉਹਨਾਂ ਦੀ ਸੱਚੀ ਹੁੰਦੀ ਹੈ ਸੋਏ ਮੈਨੇ ਸ਼ੋਭਾ ਉਹਨਾਂ ਦੀ ਸ਼ੋਭਾ ਸੱਚੀ ਹੈ ਇੱਥੇ ਘਰ ਘਰ ਜਾਪਦੇ ਆ ਗਿਆ ਯੁਗ ਯੁਗ ਪ੍ਰਗਟ ਹੋਏ ਐਸੇ ਜਿਹੜੇ ਗੁਰੂ ਮੇਰੇ ਇੱਥੇ ਸਲੋਕ ਘਰਾਂ ਘਰਾਂ ਜਾਣੇ ਜਾਂਦੇ ਔਰ ਅੱਗੇ ਪਰ ਲੋਕ ਵਿੱਚ ਯੁੱਗਾਂ ਯੰਤਰਾਂ 'ਚ ਪ੍ਰਗਟ ਹੁੰਦੇ ਆ ਪ੍ਰਹਿਲਾਦ ਕਦੋਂ ਦਾ ਹੋ ਗਿਆ ਅੰਦਰੋਂ ਅੱਜ ਵੀ ਲੋਕ ਇਤਿਹਾਸ ਉਹਨਾਂ ਦੇ ਬਚਨ ਚੱਲਦੇ ਹਰੇ ਮਨ ਰੂੜੇ ਰੰਗੁਲੇ ਤੂੰ ਸੱਚਾ ਰੰਗ ਚੜਾਏ ਹੇ ਮਨ ਰੂੜੇ ਔਰ ਜਿਹੜਾ ਇਹ ਪਾਵਨ ਸੰਸਾਰ ਦੇ ਅੰਦਰ ਰੰਗ ਵਿੱਚ ਰੰਗੇ ਹੋਏ ਪਰਮਾਤਮਾ ਦੇ ਪਿਆਰ ਉੱਤੇ ਰੰਗ ਵਿੱਚ ਰੰਗੇ ਔਰ ਉਹਨਾਂ ਨੇ ਕਹਿੰਦੇ ਜੇ ਤੂੰ ਭਲਾ ਚਾਹੁੰਦਾ ਕਿ ਨਾਮ ਰੂਪੀ ਸੱਚਾ ਰੰਗ ਜਿਹੜਾ ਚੜਾ ਲੈ ਇਸ ਵਾਸਤੇ ਉਹਦੇ ਸੱਚੇ ਰੰਗ ਵਿੱਚ ਜੇ ਮਨਾ ਰੂੜੇ ਮਨਾਂ ਜੇ ਤੂੰ ਰੂੜੀ ਉਸ ਕਰਕੇ ਵੀ ਸੁੰਦਰ ਜਿਹੜੀ ਨਾਮ ਬਾਣੀ ਚ ਰੰਗਿਆ ਜਾਵੇਗਾ ਇਹ ਰੰਗ ਕੇ ਲਏਗਾ ਨਹੀਂ ਮੁੜ ਕੇ ਤੇ ਨਾ ਮੁੜ ਕੇ ਦੂਰ ਹੀ ਹੋਏਗਾ ਨਾ ਮੈਨੇ ਇਹ ਪੁਰਸ਼ ਦਾ ਰੰਗ ਕੇ ਲੈ ਕੇ ਨਹੀਂ ਜਾਵੇਗਾ ਇਹ ਰੰਗ ਲਹੇਗਾ ਨਹੀਂ ਤੇ ਨਾ ਤੂੰ ਜਾਏ ਮੁੜ ਕੇ ਜੰਮੇਗਾ ਤੇਰਾ ਚੱਕਰ ਜਿਹੜਾ ਜਿਮਣ ਮਨ ਦਾ ਖਤਮ ਹੋ ਜਾਏਗਾ ਰਹਾਓ ਤੇਰੀ ਪੀਣ ਕਿਤੇ ਲੱਗੀ ਰਹਿੰਦੀ ਜਿਵੇਂ ਨਾ ਪੀਣ ਜਾਂ ਡੋਡਿਆਂ ਵਾਲੇ ਆ ਕੋਈ ਇੱਕ ਮਿੰਟ ਵੀ ਨਹੀਂ ਟੇਕੇ ਬਹਿੰਦਾ ਪਤਾ ਨਹੀਂ ਕਮਾਲ ਦੀ ਗੱਲ ਹੈ ਤੇਰੀ ਇੰਨਾ ਦਿਲ ਇੱਧਰ ਥੋੜ੍ਹੀ ਧਾਰੀ ਜਾਂਦਾ ਜਿਵੇਂ ਧਾਰੀ ਛੱਡਦਾ ਹਰ ਵੇਲੇ ਕਿਹਾ ਤੇ ਕੋਈ ਵਾਰੀ ਬਹੁਤ ਹੁੰਦਾ ਹਮ ਨੀਚ ਮੈਲੇ ਅਤਬ ਮੰਨੀ ਦੂਜਿਆ ਪਾਏ ਵਕਾਰ ਪਾਤਸ਼ਾਹ ਕਹਿੰਦੇ ਹਮ ਨੀਚ ਅਸੀਂ ਬਹੁਤ ਨੀਚ ਸੀਗੇ ਸਾਡੇ ਜਿਹੜੇ ਅੰਤਿਸ਼ਕਾਰ ਨੇ ਇਹ ਵੀ ਮੈਲ ਨਾ ਭਰਿਓ ਅੱਖ ਬਹੁਤ ਕਰਕੇ ਅਭਿਮਾਨੀ ਹੰਕਾਰੀ ਸੀ ਹੰਕਾਰ ਨਾ ਭਰਿਓ ਦੂਜਿਆ ਪਾਏ ਵਕਾਰ ਦੁਵੈਸ਼ ਭਾਅ ਕਰਕੇ ਵਕਾਰਾਂ ਦੇ ਵਿੱਚ ਲੱਗੇ ਹੋਏ ਸੀ ਗੁਰਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਜਿਹੜਾ ਸ਼ੁੱਧ ਸੀ ਪਵਿੱਤਰ ਸੀ ਅਪਾਰ ਦੀ ਜੋਤ ਵਾਲੇ ਕੌਣ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਸਤਿਗੁਰਾਂ ਦਾ ਰੂਪ ਪਾਰਸ ਨਾਲ ਮਿਲ ਕੇ ਅਸੀਂ ਕਹਿੰਦੇ ਜਿਵੇਂ ਸੋਨਾ ਹੁੰਦਾ ਨਾ ਇਸ ਤਰ੍ਹਾਂ ਸ਼ੁੱਧ ਪਵਿੱਤਰ ਹੋਵੇ ਬਿਨ ਗੁਰ ਕੋਈ ਨਾ ਰੰਗੀਏ ਗੁਰ ਮਿਲਿਆ ਰੰਗ ਚੜਾਓ ਸਤਿਗੁਰਾਂ ਤੋਂ ਬਿਨਾਂ ਪ੍ਰੇਮ ਰੂਪ ਦੀ ਰੰਗ ਵਿੱਚ ਕੋਈ ਰੰਗੇ ਨਹੀਂ ਸਕਦਾ ਜੇ ਸਤਿਗੁਰਾਂ ਨਾਲ ਮਿਲੀਏ ਤੇ ਫਿਰ ਕਹਿੰਦੇ ਉਹ ਰੰਗ ਇਹਨੂੰ ਚਾੜਦੇ ਨਾ ਬਣ ਜਾ ਰੰਗ ਚਾੜ ਦਿੰਦੇ ਗੁਰ ਕਹਿ ਭੈ ਭਾਏ ਜੋ ਰਤੇ ਸਿੱਖ ਕੀ ਸੱਚ ਸਮਾਓ ਸਤਿਗੁਰਾਂ ਦੇ ਭੈ ਡਰ ਔਰ ਜਿਹੜੇ ਉਹਦੇ ਪਿਆਰ ਵਿੱਚ ਰੰਗੇ ਅਤੇ ਫਿਰ ਸੱਚਾ ਜਿਹੜਾ ਸਿਫਤ ਕਰਨੇ ਯੋਗ ਪਰਮੇਸ਼ਰ ਹੈ ਉਹਦੇ ਵਿੱਚ ਸਮਾਓ ਮੈਨੇ ਸਮਾਏ ਹੋਏ ਹਨ ਭੈ ਵੀ ਨਾਗ ਨਾ ਲੱਗੀ ਨਾ ਮਨ ਨਿਰਮਲ ਹੋਏ ਪਰਮਾਤਮਾ ਦਾ ਮਨ 'ਚ ਭੈ ਡਰ ਧਾਰੇ ਬਿਨਾਂ ਇਹ ਸ਼ਰਮ ਰੂਪੀ ਜਿਹੜੀ ਲਾਗ ਹੈ ਤਾਂ ਫਿਰ ਲੱਗਦੀ ਨਹੀਂ ਅਤੇ ਨਾ ਮਨ ਵਿੱਚ ਸ਼ੁੱਧ ਹੀ ਹੁੰਦਾ ਕਿਉਂਕਿ ਭੈ ਜਿਹੜਾ ਇਹ ਵੀ ਮਨ ਨੂੰ ਸ਼ੁੱਧ ਰੱਖਦਾ ਇਹਦੇ ਬੰਦੇ ਮਨ 'ਚ ਗੁਰੂ ਦਾ ਡਰ ਆ ਨਾ ਉਹ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ, ਮਨ ਆਪੇ ਸੋਧਿਆ। ਬਿਨ ਭੈ ਕਰਮ ਕਮਾਵਣੇ ਝੂਠੇ ਠਾਓ ਨਾ ਕੋਈ, ਜਿਹੜਾ ਭੈ ਤੋਂ ਬਿਨਾਂ ਨਿਡਰ ਹੋ ਕੇ ਕਰਮ ਕਮਾਉਂਦੇ, ਕਹਿੰਦੇ ਸਾਨੂੰ ਪੁੱਛਣ ਵਾਲਾ ਕੌਣ? ਪਾਤਸ਼ਾਹ ਕਹਿੰਦੇ ਉਹਨੂੰ ਝੂਠਿਆਂ ਨੂੰ ਠਹਿਰਨ ਵਾਸਤੇ ਕੋਈ ਠਾਓ ਕੋਈ ਜਗ੍ਹਾ ਮਿਲਦੀ ਨਹੀਂ, ਭਟਕਦੇ ਫਿਰਦੇ ਆ। ਜਿਸ ਨੂੰ ਆਪੇ ਰੰਗੇ ਤੁਰ ਆਪਣੀ ਸਤਸੰਗਤ ਮਿਲਾਏ, ਪਾਤਸ਼ਾਹ ਕਹਿੰਦੇ ਇਹਨੂੰ ਸੱਚੀ ਸਮਝ ਮਿਲਾ ਕੇ ਰੰਗਕਾਰ ਜੀ ਆਪ ਪ੍ਰੇਮ ਰੂਪੀ ਰੰਗ ਹੀ ਰੰਗਦੇ ਆ। ਪਾਤਸ਼ਾਹ ਕਹਿੰਦੇ ਰੱਬ ਸੀ ਉਹ ਗੁਰਮੁਖ ਪਿਆਰਾ ਹੀ ਰੰਗਿਆ ਜਾਂਦਾ, ਪੂਰੇ ਗੁਰ ਤੇ ਸਤਸੰਗ ਰੂਪ ਜੈਸਾ ਜੀ ਸਾਹਿਬ ਸੁਭਾਏ, ਪੂਰੇ ਸਤਿਗੁਰਾਂ ਦੀ ਸ੍ਰੇਸ਼ਟ ਸੰਗਤ ਕਰਨਾ ਹਾਂਜੀ ਸਹਿਜ ਗਿਆਨ ਪੈਦਾ ਹੁੰਦਾ। ਅਤੇ ਸੁਤੇ ਸਿਧੇ ਉਹ ਸੱਚ ਨੂੰ ਪਾ ਕੇ ਸੋਭਾ ਵਾਲੇ ਹੋ ਜਾਂਦੇ, ਪੂਰੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਸਤ ਸੰਤੋਖ ਆਦਿਕ ਜਿਹੜੇ ਸ਼ੁਭ ਗੁਣਾਂ ਦੀ ਸੰਗਤ ਰੂਪ ਜੇ ਪੈਦਾ ਹੁੰਦੀ। ਅਤੇ ਹੁਣ ਛੋਟਿਆਂ ਬੰਦਿਆਂ ਕੋਲ ਬੈਠਾਂਗੇ ਤਾਂ ਉਗਣੇ ਪੈਦਾ ਹੋਣੇ, ਸੱਚੀ ਸਮਝ ਬੈਠਾਂਗੇ ਕੋਈ ਸਰਗੁਣ ਪੈਦਾ ਹੋਣਗੇ। ਪੂਰੇ ਸਤਿਗੁਰ ਸੱਚੇ ਪਾਏ ਸੰਗਤ ਕਰਨਾ, ਸਤ ਸਰੂਪੀ ਨਿਰੰਕਾਰ ਦੀ ਸਾਖਿਆਤਤਾ ਪੈਦਾ ਹੁੰਦੀ ਹੈ, ਉਹ ਵੀ ਪ੍ਰਗਟ ਹੋ ਜਾਂਦਾ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਤ ਢੋਰ, ਸਤਿਗੁਰ ਸੱਚੇ ਪਾਏ ਸੰਗਤ ਤੋਂ ਬਿਨਾਂ ਇਹ ਸਾਰੇ ਜੀਵ ਇਸ ਤਰ੍ਹਾਂ ਰਹਿੰਦੇ ਆ ਜਿਵੇਂ ਪਸ਼ੂ ਆ, ਪਸ਼ੂ ਹਨ ਢੋਰ ਹੁੰਦੇ ਜਿਹਨਾਂ 'ਤੇ ਹਰ ਵੇਲੇ ਸਮਾਨ ਢੋਇਆ ਜਾਂਦਾ, ਔਰ ਪਸ਼ੂਆਂ ਦੇ ਘਾਹ ਆਦਿਕ ਧੋਣ ਵਾਲੇ ਨੀਚ ਪਸ਼ੂ ਪੋਤੇ ਆਦਿਕ ਬਣਦੇ, ਗਧੇ ਬਣਦੇ ਆ, ਅਸੀਂ ਭੈੜੀ ਜੂਨ ਕਿ ਮਿਲਦੀ ਫਿਰ ਡੰਡੇ ਖਾਂਦੇ ਆ, ਗੋਜਾ ਟੋਈ ਜਾਂਦੇ ਖੱਚਰਾਂ ਆਦਿਕ ਜਿਹੜੇ ਜਿਹਨੇ ਕੀਤੇ ਅਤੇ ਸਿੰਨ ਜਾਣ ਨਹੀਂ ਬਿਨ ਨਾਵ ਹੈ ਸਭ ਚੋਰ। ਜਿਸ ਨਿਰੰਕਾਰ ਨੇ ਪੈਦਾ ਕੀਤੇ ਆ ਉਹਨੂੰ ਤਾਂ ਜਾਣਦੇ ਹੀ ਨਹੀਂ, ਨਿਰੰਕਾਰ ਦੇ ਨਾਮ ਜਪੇ ਤੋਂ ਬਿਨਾਂ ਹੋਣ ਕਰਕੇ ਉਹ ਚੋਰ ਆ। ਇੱਕ ਗੁਣ ਬਿਹਾ ਜਾ ਗੁਣ ਵਿਖਣਾ ਗੁਰ ਕੈ ਸਾਹਿਬ ਸੁਭਾਏ, ਇੱਕ ਤਾਂ ਗੁਰਮੁਖ ਪਿਆਰੇ ਆ ਉਹ ਸਤਿਗੁਰਾਂ ਦੇ ਵਿੱਚ, ਇੱਕ ਗੁਣ ਬਿਹਾ ਜਾ ਸ੍ਰੇਸ਼ਟ ਜਿਹੜੇ ਗੁਣ ਆ ਉਹਨਾਂ ਨੂੰ ਬਿਹਾ ਜੇ ਮੈਂ ਖਰੀਦਦੇ ਆ ਸਤਿਗੁਰਾਂ ਵਿੱਚ ਪੋਤੇ ਸਿੱਧ ਸ੍ਰੇਸ਼ਟ ਪ੍ਰੇਮ ਕਰਕੇ ਔਗੁਣਾਂ ਨੂੰ ਵਿਖਣੇ, ਔਗੁਣਾਂ ਨੂੰ ਤਿਆਗ ਦਿੰਦੇ ਆ, ਅਤੇ ਸ਼ੁਭ ਪਵਿੱਤਰ ਗੁਣ ਆ ਉਹਨਾਂ ਨੂੰ ਬਿਹਾ ਜੇ ਖਰੀਦਦੇ ਹਨ। ਗੁਰਸੇਵਾ ਤੇ ਨਾ ਉਪਾਇਆ ਉੱਠਾ ਅੰਦਰ ਆਏ, ਜਿਹੜੇ ਗੁਰਮੁਖ ਪਿਆਰੇ ਆ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਕੇ ਹਾਂਜੀ ਉਹਨਾਂ ਨੇ ਪਰਮੇਸ਼ਰ ਦਾ ਨਾਮ ਪਾਇਆ, ਔਰ ਸਤਿਗੁਰ ਸੇਵਾ ਕਰਕੇ ਉਹਨਾਂ ਦੇ ਅੰਦਰ ਨਿਰੰਕਾਰ ਆ ਕੇ ਵਸਿਆ ਹੈ। ਉੱਤੇ ਦੇਖਿਆ ਅਗਰ ਸਭ ਨਾ ਕਾ ਦਾਤਾ ਇੱਕ ਹੈ ਸਿਰ ਧੰਦਾ ਲਾਏ, ਜਿੰਨੇ ਵੀ ਜੀਵ ਜੰਤੂ ਸਾਰਿਆਂ ਦਾਤਾ ਤੇ ਇੱਕ ਨਿਰੰਕਾਰ ਹੀ ਹੈ, ਉਹ ਸਾਰਿਆਂ ਦੇ ਸਿਰ ਵਿਸਿਰ ਸਾਰਿਆਂ ਨੂੰ ਵੱਖ ਵੱਖ ਧੰਦਿਆਂ ਵਿੱਚ ਲਾ ਰਿਹਾ ਹੈ। ਵਿਹਲਾ ਕੋਈ ਵੀ ਨਹੀਂ, ਮਾਲਕ ਨੂੰ ਕਹਿੰਦੇ ਵਿਹਲਾ ਉਹ ਵੀ ਦਿਹਾੜੀ 70-80 ਮੀਲ ਵਾਟ ਕਰ ਲੈਂਦਾ ਘੁੰਮਦਾ ਲਾਉਂਦਾ, ਪਸ਼ੂ ਪੰਛੀ ਚਲੋ ਵਿਹਲੇ ਥੋੜ੍ਹੀ ਪੰਛੀ ਹੈ, ਹਜ਼ਾਰਾਂ ਮੀਲ ਉੱਡੇ ਫਿਰਦੇ। ਨਾਨਕ ਨਾਮੇ ਲਾਏ ਸਵਾਰ ਨੂੰ ਸਭ ਦੇ ਲੈ ਮਿਲਾਏ, ਪਾਤਸ਼ਾਹ ਕਹਿੰਦੇ ਲੇਕਿਨ ਜਿਨ੍ਹਾਂ 'ਤੇ ਕਿਰਪਾ ਕਰਕੇ ਨਾਮ ਨਾ ਲਾ ਲਿਆ ਔਰ ਜਿਨ੍ਹਾਂ ਦੇ ਅੰਤਸ਼ਕਰ ਨੂੰ ਸਵਾਰ ਦਿੱਤਾ ਉਹਨਾਂ ਨੂੰ ਸਭ ਦੇ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ। ਅਸਮਰ ਲਾਤੀ ਜੇ ਸਭ ਨਾਵੇ ਨੋ ਲੋਚ ਦੀ ਜਿਸ ਕਿਰਪਾ ਕਰੇ ਤੋਂ ਪਾ ਕੇ ਜੁਨੀ ਦੁਨੀਆ ਨਾਮ ਨੂੰ ਚਾਹੁੰਦੀ ਹੈ। ਕਈ ਕਹਿੰਦੇ ਬਾਬਾ ਜੀ ਨਾਮ ਜਪਣਾ ਚਾਹੁੰਦੇ, ਜਪ ਨਹੀਂ ਹੁੰਦਾ ਤੇ ਜੇ ਤਾਂ ਹੁਣ ਨਾਮ ਨਾਲ ਪਿਆਰ ਹੋਵੇ ਮਾਲਕ ਨਾਲ ਫਿਰ ਤਾਂ ਜਪ ਹੋਜੂ। ਅਤੇ ਹੁਣ ਮੁੰਡੇ ਕੁੜੀਆਂ ਨਾ ਪਰਿਵਾਰ ਨਾਲ ਪਿਆਰ ਹੈ ਉਹਨਾਂ ਨਾਲ ਤਾਂ ਦਿਨ ਰਾਤ ਜਪੀ ਜਾਂਦੇ ਹਾਂ, ਮਿੰਟ ਬਾਅਦ ਫੋਨ ਕਰਦੇ ਹਾਂ ਸੁਣਦੇ ਹਾਂ ਹੈ, ਅਤੇ ਜੇ ਰੱਬ ਨਾ ਹੋਵੇ ਤਾਂ ਫਿਰ ਕਿਉਂ ਨਹੀਂ ਜਪਿਆ ਜਾਂਦਾ, ਉਹਨਾਂ ਪਿਆਰ ਹੈ ਨਹੀਂ ਨਾ। ਨਾਵੇ ਨੂੰ ਲੋਚਦੀ ਜਿਸ ਕਿਰਪਾ ਕਰੇ ਸੁੱਖ ਚਾਹੁੰਦੇ ਸਾਰੇ ਹੈ, ਪਰ ਜੀ ਤੇ ਮਾਲਕ ਕਿਰਪਾ ਕਰਦਾ ਉਹ ਗੁਰਮੁਖ ਪਿਆਰੇ ਨਾਮ ਜਪਣ ਦੀ ਕਿਰਿਆ ਨੂੰ ਪਾਉਂਦੇ ਹਨ। ਬਿਨ ਨਾਵੇ ਸਭ ਦੁੱਖ ਹੈ, ਸੁੱਖ ਤਿਸ ਜਿਸ ਮਨ ਵਿੱਚ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਾਵੇਂ ਕੋਈ ਵੀ ਹੈ, ਸਾਰਿਆਂ ਨੂੰ ਦੁੱਖ ਹੀ ਦੁੱਖ ਸੁੱਖ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਵਿੱਚ ਮਨ ਦੇ ਅੰਦਰ ਕਿਰਪਾ ਕਰਕੇ ਨਾਮ ਵਸਾ ਦਿੰਦਾ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਣਾ ਨਿਰੰਕਾਰ ਜੀਓ ਆਪ ਬੇਅੰਤ ਹੈ, ਫਿਰ ਦਿਆਲੂ ਬਣੇ ਅਸੀਂ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ। ਗੁਰਪੂਰੇ ਦੇ ਪਾਈਆ ਨਾਮੇ ਵਡਿਆਈ ਰਹੋ, ਤੇਰੇ ਨਾਮ ਦੀ ਜਿਹੜੀ ਵਡਿਆਈ ਆ ਬਰਕਤ ਆ ਇਹ ਪੂਰੇ ਗੁਰਾਂ ਨਾਲ ਮਿਲ ਕੇ ਪ੍ਰਾਪਤ ਹੁੰਦੀ ਹੈ। ਰਾਹੁਲ ਰਾਮ ਦੀ ਕਿਰਪਾ ਕਰ ਲੈਣ, ਅੰਤਰ ਬਾਹਰ ਏਕ ਹੈ ਬਹੁਵਿਧ ਸ੍ਰੇਸ਼ਟ ਉਪਾਈ, ਅਤੇ ਜਿੰਨਾ ਬ੍ਰਹਿਮੰਡ ਆ ਜਾਂ ਜਿੰਨੇ ਵੀ ਬ੍ਰਹਿਮੰਡ ਆ ਇਹਨਾਂ ਦੇ ਅੰਦਰ ਵੀ ਉਹੀ ਆ, ਬਾਹਰ ਵੀ ਇੱਕੋ ਇੱਕ ਨਿਰੰਕਾਰ ਆ। ਤੈਂ ਆਪ ਹੀ ਬਹੁਤ ਤਰ੍ਹਾਂ ਦੀ ਸ੍ਰਿਸ਼ਟੀ ਰੰਗਾਂ ਰੰਗਾਂ ਦੀ ਪੈਦਾ ਕੀਤੀ ਹੋਈ ਹੈ, ਹੁਕਮੇ ਕਾਰ ਕਰਾਇਆ ਤਾਂ ਦੂਜਿਆਂ ਕਿਸ ਕਹੀਏ ਭਾਈ। ਆਪਣੇ ਹੁਕਮ ਵਿੱਚ ਇਹ ਜਿੰਨੇ ਜੀਵ ਇਹਨਾਂ ਤੋਂ ਕਾਰ ਕਰਾ ਰਹੇ ਹਾਂ ਕਿ ਕਿਹਨੂੰ ਕਹੀਏ ਕਿ ਕੋਈ ਦੂਜਾ ਹੋਵੇ ਤਾਂ ਕੁਝ ਕਹੀਏ, ਦੂਜਾ ਤਾਂ ਹੈ ਨਹੀਂ ਸਾਰੇ ਪਾਸੇ ਤੇਰੀ ਕਿਸ ਕਹੀਏ, ਕਿਹਨੂੰ ਕਹਿ ਕੇ ਦੱਸੀਏ ਭਾਈ ਹੋਰ ਦੂਜਾ ਹੈਗਾ। ਉਹ ਭਗਤਾਂ ਨੂੰ ਜਿਹੜਾ ਪਰਮੇਸ਼ਰ ਆ ਪਾਉਣੇ ਯੋਗ ਆ, ਉਹ ਦੂਜਾ ਕਿਹਨੂੰ ਕਹੀਏ, ਬੁੱਝਣਾ ਬੁੱਝਣਾ ਤੋਂ ਕੀ ਆਏ ਤੇਰੀ ਸਰਕਾਰ, ਗਿਆਨ ਅਗਿਆਨ ਆਪੇ ਪੈਦਾ ਕੀਤਾ, ਇਹ ਜਿਹੜੀ ਸ੍ਰਿਸ਼ਟੀ ਹੈ ਇਹਦੇ ਸਿਰ ਉੱਤੇ ਕੋਈ ਹੁਕਮ ਰੂਪੀ ਤੇਰੀ ਕਾਰ ਚੱਲ ਰਹੀ ਹੈ, ਇਹ ਤੇਰੀ ਸਰਕਾਰ ਹੈ, ਜਿੰਨੀ ਸ੍ਰਿਸ਼ਟੀ ਤੇਰੀ ਰਹੀ ਹੈ ਤੋਂ ਇੱਕ ਨਾ ਬਖਸ਼ਾ ਮੇਲ ਲੈ ਹੈ, ਇੱਕ ਦਰਗਾਹ ਮਾਰ ਕੱਢੇ ਕੂੜਿਆਰ, ਇੱਕ ਨਾ ਦੇ ਕਿਰਪਾ ਕਰਕੇ ਤੂੰ ਆਪਣੇ ਨਾਲ ਮਿਲਾ ਦਿੰਦਾ ਬਖਸ਼ਿਸ਼ ਕਰਕੇ, ਅਤੇ ਜਿਹੜੇ ਝੂਠੇ ਆ ਉਹਨਾਂ ਨੂੰ ਮਾਰ ਕੇ ਦਰਗਾਹ 'ਚ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ। ਇੱਕ ਤੌਰ ਪਵਿੱਤ ਪਾਵਨ ਹੈ ਕੁਝ ਨਾਮੇ ਦਾ, ਇਹ ਗੁਰੂ ਪਿਆਰੇ ਤੌਰ ਤੁਰ ਪੁੱਤਰ ਆ, ਜਿਹੜੇ ਨਾਮ ਦੇ ਜਾਪ ਵਿੱਚ ਲਾਏ ਉਹ ਸਿਮਰਨੇ ਕਰੀ ਜਾਂਦੇ, ਔਰ ਜਿਹਨਾਂ ਨੂੰ ਨਾਮ ਵਿੱਚ ਲਾਇਆ ਔਰ ਇਹ ਸਾਰਿਆਂ ਦਾ ਧੁਰ ਸਰੂਪ ਪਰਮੇਸ਼ਰ, ਉਹ ਇੱਕ ਤੈਨੂੰ ਪਾਵਨ ਪਾ ਕੇ ਪਾਵਨ ਵੀ ਨਹੀਂ ਪਵਿੱਤਰ ਹੋ ਗਏ ਹਨ। ਗੁਰ ਸੇਵਾ ਤੇ ਸੁਖ ਉਪਜਾ ਸੱਚੇ ਸ਼ਬਦ ਬਜਾਏ, ਸੱਚੇ ਸਤਿਗੁਰਾਂ ਨੇ ਸਾਨੂੰ ਇਹ ਬਜਾਏ ਇਹ ਗੱਲ ਸਮਝਾ ਦਿੱਤੀ ਕਿ ਸਭ ਸੰਸਾਰ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਨਾਲ ਸੁੱਖ ਪੈਦਾ ਹੁੰਦਾ ਹੈ। ਇੱਕ ਕੁਚਲ ਕਚੀਲ ਪਿਖ ਲੀਪ ਅਤੇ ਨਵ ਹੋਂ ਅੰਬ ਕੁਰ, ਇੱਕ ਮਨਮੁੱਖ ਬੰਦੇ ਐਸੇ ਹੈ ਕੁਚਲ ਕਚੀਲ, ਭੈੜਿਓ ਭੈੜੇ ਪਵਿੱਤਰੋਂ ਪਵਿੱਤਰ, ਜਿਹੜੇ ਦੂਸਰੇ ਦੀ ਗੱਲ ਨੂੰ ਕੁਚਲਣ ਵਾਲੇ ਵਿੱਚ ਅਗਲੇ ਦੀ ਗੱਲ ਕੱਟ ਦੇਣੀ। ਕਚੀਲ ਬੜੇ ਅਪਵਿੱਤਰ ਭੈੜੇ ਔਰ ਬੇਟੀਆਂ ਬਕਾਰਾਂ ਕਿਵੇਂ ਬੁੱਧੀ ਲੀਪ ਤੇ ਲਪਾਏ, ਬੇਖਲੀ ਪਤੇ ਉਹ ਬੇਸਵਾ ਦੇ ਪਤੀ, ਬੇਸਵਾ ਦਾ ਪਤੀ ਕਿੰਨਾ ਕੁ ਮਾੜਾ ਹੁੰਦਾ, ਕਹਿੰਦੇ ਉਹਨਾਂ ਨੂੰ ਤਾਂ ਆਪਣੇ ਨਾਮ ਵੱਲੋਂ ਪਰਮੇਸ਼ਰ ਨੇ ਖੁਆਏ ਮੈਨੇ ਖੁਆਇਆ ਹੋਇਆ ਭੁਲਾਇਆ ਹੋਇਆ, ਉੱਥੇ ਪਾਸੇ ਤਾਂ ਭੱਜ ਭੱਜ ਜਾਂਦੇ ਆ ਦੱਸੇ ਤੜਾ ਤੜਾ ਕੇ, ਚੰਗੇ ਪਾਸੇ ਨਹੀਂ ਬੋਲਦੇ, ਨਾ ਹੁਣ ਸਿੱਧ ਨਾ ਬੁੱਧ ਹੈ ਨਾ ਸੰਜਮ ਫਿਰ ਹੈ ਉੱਤ ਬਤਾਏ। ਐਸੇ ਜਿਹੜੇ ਬੰਦੇ ਆ ਉਹਨਾਂ ਨੂੰ ਨਾ ਸਿੱਧੀ ਦੀ ਪ੍ਰਾਪਤੀ ਹੁੰਦੀ ਹੈ, ਨਾ ਸ੍ਰੇਸ਼ਟ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ, ਨਾ ਉਹਨਾਂ ਨੇ ਸੰਜਮੀ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਿਆ, ਉਹ ਉੱਤ ਬਤਾਏ ਹਾਂਜੀ ਅਵੈੜੇ ਹੋਏ ਫਿਰਦੇ ਆ। ਬਸ ਜਿਵੇਂ ਹਰਬਰ ਹੈ ਪਸ਼ੂ ਹੁੰਦਾ ਨਾ ਟੁੱਟ ਪੀ ਫਿਰਦੇ, ਨਦਰ ਕਰੇ ਜਿਸ ਆਪਣੀ ਕਿਸ ਨੂੰ ਭਾਵਨੀ ਦਾ, ਜਿਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦੇ ਉਹਨਾਂ ਨੂੰ ਆਪਣੀ ਭਾਵਨੀ ਸ਼ਰਧਾ ਵਿੱਚ ਲਾ ਲੈਂਦੇ ਆ। ਉਹ ਜਿਹੜੇ ਇਹੋ ਜਿਹਾ ਨਾ ਕੋਈ ਮਾਂ ਦੇ ਨਾ ਪੇ ਦੇ ਨਾ ਗੁਰੂ ਦੇ ਨਾ ਪੀਰ ਦੇ, ਬਸ ਇਸ ਤਰ੍ਹਾਂ ਫਿਰਦੇ ਆ, ਜਿਹਨਾਂ 'ਤੇ ਉਹ ਮਿਹਰ ਕਰਦਾ ਉਹਨਾਂ ਨੂੰ ਆਪਣੀ ਭਾਵਨੀ ਸ਼ਰਧਾ ਵਿੱਚ ਲਾ ਲੈਂਦਾ, ਉਹਨਾਂ ਨੂੰ ਆਪਣੀ ਸ਼ਰਧਾ ਬਖਸ਼ਦਾ। ਸਤ ਸੰਤੋਖ ਇਹ ਸਾਂਝਵੀਂ ਮਨ ਨਿਰਮਲ ਸਭ ਸੁਣਾ, ਸਤ ਸੰਤੋਖ ਇਤਿਹਾਸਿਕ ਜਿਹੜੇ ਪਵਿੱਤਰ ਗੁਣ ਹੈ ਐਸਾ ਸੰਜਮ ਕਰਕੇ ਮਨ ਨੂੰ ਪਵਿੱਤਰ ਕਰ ਲੈਂਦੇ ਆ, ਔਰ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਦੇ ਆ, ਹੋਰਾਂ ਨੂੰ ਵੀ ਸੁਣਾਉਂਦੇ ਆ, ਜਿੱਥੇ ਕਹਿੰਦੇ ਇਹ ਨਹੀਂ ਵੀ ਨਿੰਦੇ ਆ ਚੂਲੇ ਕੱਪ ਕੋੜਾ ਮਾਰੀ ਜਾਂਦੇ ਅਤੇ ਜਾਂ ਫੋਨ ਕਰ ਲਿਆ ਜਾਵੇ ਉੱਥੇ ਸੁਣਾਓ ਨਵੀਂ ਤਾਜ਼ੀ, ਬਸ ਇਹੋ ਜਿਹੀਆਂ ਗੱਲਾਂ ਹੀ ਪੈ ਰਹਿੰਦੇ ਨਵੀਆਂ ਤਾਜ਼ੀਆਂ। ਲੇਖਾ ਪੜ੍ਹਨਾ ਪਹੁੰਚ ਹੀ ਹੈ ਕਸ ਕਹਿਣਾ ਅੰਤ ਨਾ ਪਾ, ਲੇਖਿਆਂ ਦੀ ਪੜ੍ਹਾਈ ਕਰਨ, ਲੰਡਿਆਂ ਦੀ ਪੜ੍ਹਾਈ ਪੜ੍ਹ ਲਈ ਹੈ, ਉਹ ਪਰਮਾਤਮਾ ਨੂੰ ਪਹੁੰਚ ਸਕਦੇ। ਜਿਹੜੇ ਬਾਣੀ ਆ ਲੋਕ ਆ, ਉਹ ਲੰਡੇ ਅੱਖਰ ਸਿੱਖਦੇ ਨੇ, ਉਹਨਾਂ ਦੀ ਪੜ੍ਹਾਈ ਪਹੁੰਚਦੇ, ਕਈਆਂ ਖਾਤੇ ਬੜੇ ਹੁੰਦੇ, ਇਹਨਾਂ ਪੜ੍ਹਾਈਆਂ ਨਾਲ ਪਹੁੰਚ ਨਹੀਂ ਸਕਦੇ। ਅਥਵਾ ਕਥਾ ਕਹਾਣੀਆਂ ਦੇ ਕਹਿਣ ਕਰਕੇ ਵੀ ਉਦਾਹਰਨ ਨਹੀਂ ਪੈਂਦਾ। ਗੁਰ ਤੇ ਕਿਵੇਂ ਤੋਂ ਪਾਈ ਹੈ ਸੱਚ ਸ਼ਬਦ ਖੋਜੀ ਪਾਏ, ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹਦੀ ਪ੍ਰਾਪਤੀ ਰੂਪੀ ਕੀਮਤ ਖਾਣੀ ਪੈਂਦੀ ਹੈ। ਔਰ ਸੱਚਾ ਸਤਿਗੁਰੂ ਦੇ ਪ੍ਰੇਸ਼ ਕਰਕੇ ਯਥਾਰਥ ਜਿਹੜਾ ਸਹੀ ਸਰੂਪ ਦੀ ਗਿਆਤ ਸੋਝੀ ਨੂੰ ਪਾਉਂਦਾ ਹੈ। ਇਹ ਮਨ ਦੇਹੀ ਸੋਧ ਤੋਂ ਗੁਰਸ਼ਬਦ ਵਿਚਾਰ, ਇਹ ਮਨ ਦੇਹੀ ਸੋਧ ਤੋਂ ਗੁਰਸ਼ਬਦ ਵਿਚਾਰ। ਇਹ ਗੁਰਮਹਾਰਾ, ਇਹ ਪੁਰਸ਼ਾ, ਤੂੰ ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੋਈ, ਅਤੇ ਜਿਹੜਾ ਮਨ ਆ, ਇਹ ਜਿਹੜੀ ਦੇਹ ਆ, ਇਹਨੂੰ ਸੋਧ ਲਾ। ਇਹਨੂੰ ਸੋਧਣਾ ਕੀ ਹੈ? ਜਿਹੜਾ ਵਿਸ਼ੇ ਵਿਕਾਰਾਂ ਤੋਂ ਰਹਿਤ ਹੋਣਾ। ਪਹਿਲਾਂ ਤਾਂ ਮਨ 'ਚ ਵਿਕਾਰ ਫੁਰਦੇ ਹੋਏ ਸਰੀਰ ਕਰਕੇ ਭੈੜੇ ਕਰਮ ਕਰਨ, ਇਹਨਾਂ ਨੂੰ ਮਨ ਨੂੰ ਸੰਤਾਨ ਨੂੰ ਸੋਧ ਲਾ। ਉਹ ਮਨ ਦੇ ਵਿੱਚ ਉਹ ਦੇਹ ਵਾਲੇ ਜਿਹੜੇ ਚੇਤਨ ਆ, ਅਤੇ ਇਸ ਕਰਕੇ ਤੁਸੀਂ ਚੇਤਨ ਨਾਲ ਮਿਲ ਕੇ ਆਪਣੇ ਆਪ ਨੂੰ ਸੋਧ ਲਾ, ਪਵਿੱਤਰ ਕਰ ਲਾ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈ ਆ ਗੁਰ ਕਹੇ ਤਾਂ ਪਾ। ਪਾਤਸ਼ਾਹ ਕਹਿੰਦੇ ਜਿਹੜੀ ਦੇਹ ਹੈ, ਇਹਦੇ ਅੰਦਰ ਨਾਮ ਨਿਧੀਆਂ ਦਾ ਖਜ਼ਾਨਾ ਵੀ ਹੈਗਾ। ਦੇਖਣ ਸਤਿਗੁਰਾਂ ਦੇ ਅਪਾਰ ਹੇਤ, ਬਹੁਤ ਵੱਡਾ ਪ੍ਰੇਮ ਕਰਨੇ ਨਾਲ ਇਹ ਪ੍ਰਾਪਤ ਹੁੰਦਾ। ਇਹਦਾ ਪਿਆਰ ਤਾਂ ਵੰਡਿਆ ਆ ਨਾ, ਵੰਡਿਆ ਪੁੰਡਿਆ ਪਿਆਰ। ਇਸਤਰੀ ਆ, ਪੁੱਤਰ ਆ, ਪਰਿਵਾਰ ਆ, ਪਤੀ ਆ, ਰਿਸ਼ਤੇਦਾਰ ਆ, ਮਿੱਤਰ ਆ, ਸੱਜਣ ਆ, ਬਸ ਇੱਕ ਥਾਂ ਥੋੜ੍ਹੀ ਆ। ਮਾਇਆ ਪਦਾਰਥਾਂ ਵਿੱਚ ਆ, ਹੋਰ ਕਿੰਨਾ ਕੁਟੁੰਬ ਲੀਲਾ ਰਚੀ ਹੋਈ ਹੈ। ਰੱਬ ਨਾਲ ਦਾ ਪਿਆਰ ਇੱਕ ਰਾਈ ਮਾਤਰ ਵੀ ਹਨ, ਅਤੇ ਉਹਦਾ ਜਿਹੜਾ ਪਿਆਰ ਆ ਉਹ ਤਾਂ ਫਿਰ ਬਸ ਆਪਣੇ ਆਪ ਤੋਂ ਪਰੇ ਹੋਣ ਵਾਲੀ ਗੱਲ ਹੈ। ਇਸ ਕਰਕੇ ਅਤੇ ਇਹ ਮਨ ਦੇ ਵੀ ਜਿਹੜਾ ਦੇਹ ਵਾਲੇ ਚੇਤਨ ਆ, ਉਹਦੀ ਵਿਚਾਰ ਕਰ ਤੂੰ ਉਹਨੂੰ ਕਿਵੇਂ ਮਿਲਣਾ। ਜੇ ਦੇਹ ਨੂੰ ਪਾ ਕੇ ਮਾੜੇ ਕੰਮਾਂ ਨੂੰ ਉੱਧਰ ਤਾਂ ਬਹੁਤ ਵਿਚਾਰਾਂ ਕਰਦਾ, ਰੱਬ ਨੂੰ ਮਿਲਣ ਦੀ ਵਿਚਾਰ ਨਹੀਂ ਕਰਦਾ। ਆ ਸਮਾਂ ਲਾ ਤੀਜਾ, ਸੱਚ ਰਤੀਆ ਸੁਹਾਗਣੀ ਜਿਨ੍ਹਾਂ ਗੁਰ ਕਹਿ ਸ਼ਬਦ ਸੀਗਾ। ਜਿਹਨੇ ਸੱਚ ਵਿੱਚ ਆਪਣੇ ਨੂੰ ਰੰਗ ਲਿਆ, ਉਹ ਤਾਂ ਫਿਰ ਸੁਹਾਗਵੰਤੀ ਇਸਤਰੀਆਂ ਵਾਂਗੂ ਭਾਵ ਜਿਹੜੀ ਪਤੀ ਵਰਤ ਹੈ ਇਸਤਰੀ ਹੈ, ਉਹਦਾ ਆਪਣੇ ਸਹੁਰੇ ਘਰ 'ਚ ਸਤਿਕਾਰ ਹੁੰਦਾ। ਇਸ ਤਰ੍ਹਾਂ ਗੁਰੂ ਘਰ ਵਿੱਚ ਜਿਹਨੇ ਆਪਣੇ ਆਪ ਨੂੰ ਉਹਦੇ ਪ੍ਰੇਮ 'ਚ ਰੰਗ ਲਿਆ, ਹਾਂਜੀ, ਅਤੇ ਉਹਨਾਂ ਨੇ ਫਿਰ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਲਾਇਆ, ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਜੀਵਨ ਨੂੰ ਸੁਆਰ ਲਿਆ, ਸ਼ਬਦ ਕਰਕੇ ਸ਼ੁਭ ਗੁਣਾਂ ਗੁਰ ਕੇ ਸ਼ਿੰਗਾਰ ਲਾਇਆ, ਜਿਹੜੀਆਂ ਉਹਦੇ ਪ੍ਰੇਮ ਵਿੱਚ ਜੀਵ ਆਤਮਾ ਰਤੀਆਂ ਹੋਈਆਂ। ਘਰ ਹੀ ਸੋ ਫਿਰ ਪਾਇਆ ਸੱਚੇ ਸ਼ਬਦ ਵਿਚਾਰ, ਜਦੋਂ ਸੱਚੇ ਸ਼ਬਦ ਬਾਣੀ ਦੀ ਵਿਚਾਰ ਦੁਆਰਾ ਸੁਹਾਗਣੀਆਂ ਜਿਹੜੀਆਂ ਗੁਰੂ ਦੀਆਂ ਪ੍ਰੇਮ ਵਾਲੀਆਂ ਜੀਵਾਤਮਾ ਘਰ ਦੇ ਵਿੱਚ, ਅਤੇ ਉਹਨਾਂ ਨੇ ਫਿਰ ਨਿਰੰਕਾਰ ਪਰਮੇਸ਼ੁਰ ਨੂੰ ਪਾ ਲਿਆ, ਅਵਗੁਣ ਗੁਣੀ ਵਿਕਸਾਇਆ ਹਰ ਕਿਉਂ ਲਿਵਲਾਈ। ਉਹਨਾਂ ਨੇ ਫਿਰ ਪਵਿੱਤਰ ਗੁਣ ਧਾਰ ਕੇ ਔਗਣਾਂ ਨੂੰ ਬਖਸ਼ਾ ਲਿਆ ਕਿ ਮਤ ਸਾਡੇ ਔਗਣ ਬਖਸ਼ ਦਿਓ, ਸ਼ੁਭ ਗੁਣਾਂ ਇਜ਼ਾਰ ਦੇ ਦਿਓ। ਹਾਂਜੀ, ਪਰਮਾਤਮਾ ਦਾ ਨਾਮ ਚਿੰਤਨ ਕਰਨ ਦੇ ਵਿੱਚ ਉਹਨੇ ਸੁਰਤੀ ਬਿਰਤੀ ਲਾ ਲਈ ਹੈ, ਕਿਉਂਕਿ ਨਾਮ ਜਪਣ ਨਾਲ ਫਿਰ ਔਗਣ ਵੱਲੋਂ ਬੰਦੇ ਦਾ ਮਨ ਮੋੜਨ ਲੱਗ ਜਾਂਦਾ, ਸ਼ੁਭ ਗੁਣ ਪੈਦਾ ਹੋਣ ਲੱਗ ਜਾਂਦੇ। ਹਰ ਵਾਰ ਪਾਇਆ ਕੰਮ ਨਹੀਂ ਗੁਰ ਮੇਲ ਮਿਲਾਈ ਰਹੋ, ਸਤਿਗੁਰਾਂ ਦਾ ਮੇਲ ਜਦੋਂ ਸਤਸੰਗ ਨਾਲ ਬੁੱਧੀ ਨੂੰ ਮਿਲਾਇਆ, ਨਹੀਂ ਤਾਂ ਬੁੱਧੀ ਭੈੜੇ ਪਾਸੇ ਲੱਗੀ ਹੈ ਨਾ। ਇਹਨੇ ਸੰਗਤ ਨਾਲ ਮਨ ਜੋੜ ਲਿਆ, ਉਹਨਾਂ ਜਿਹੜੀ ਅਸੂ ਰੂਪੀ ਕਾਮਣੀ, ਜਿਹੜੀ ਅਸੂ ਰੂਪੀ ਇਸਤਰੀਆਂ ਨੇ, ਪਰਮਾਤਮਾ ਰੂਪੀ ਪਤੀ ਜਿਹੜਾ ਨਿਰੰਕਾਰ ਪਰਮੇਸ਼ਰ ਸੀ, ਉਹਨੂੰ ਪਾ ਲਿਆ। ਰਾਹੁਲ ਦੇ ਸਾਹਮਣੇ ਕਹਿੰਦੇ ਹਨ, ਇੱਕ ਪਿਰ ਹਦੂਰ ਨਾ ਜਾਣੇ ਦੂਜਾ ਭਰਮ ਭੁਲਾਏ, ਇੱਕ ਮਨ ਉਹ ਹੈ ਸੇ ਜਿਹੜੇ ਪਰਮਾਤਮਾ ਨੂੰ ਭੁੱਲ ਜਾਣਦੇ ਨੇ, ਉਹ ਫਿਰ ਦੂਜੇ ਔਰ ਭਰਮ ਵਿੱਚ ਉਹਨਾਂ ਦੀ ਬੁੱਧੀ ਭੁੱਲੀ ਹੋਈ ਹੈ। ਉਹ ਕਹਿੰਦੇ ਲੈ, ਇੰਨਾ ਚਿਰ ਗੁਰਦੁਆਰੇ ਜਾਂਦੇ ਰਹੇ, ਅੱਗੇ ਸਾਨੂੰ ਕੀ ਮਿਲਿਆ, ਹੁਣ ਕੀ ਮਿਲਣਾ, ਜੇ ਨੰਬਰ ਚੰਗੇ ਆ ਗਏ, ਇਹ ਰੱਬ ਨੇ ਥੋੜ੍ਹੀ ਕੀਤਾ, ਮੈਂ ਆਪਣੀ ਮਿਹਨਤ ਨਾਲ ਚੰਗੇ ਨੰਬਰ ਲਾਇਆ, ਅਤੇ ਜੇ ਤੂੰ ਬਿਮਾਰ ਹੋ ਜਾਂਦਾ ਫਿਰ ਨੰਬਰ ਚੰਗੇ ਕਿਵੇਂ ਲੈਂਦਾ, ਜੇ ਤੈਨੂੰ ਦਿਮਾਗ ਹੀ ਨਾ ਦਿੰਦਾ। ਹੰਕਾਰ ਚ ਭਰਿਆ ਕਿਉਂ ਪੰਜ ਦੁਹਾਗਣ ਹੀ ਦੁਖੀ ਰਹਿਣ ਗਿਆ ਇਹ ਦੁਹਾਗਣ ਇਸਤਰੀਆਂ ਜਿਵੇਂ ਪਤੀ ਦੇ ਘਰ ਦਾ ਸੁੱਖ ਨਹੀਂ ਪਾ ਸਕਦੀ ਇਸ ਤਰ੍ਹਾਂ ਦੁਹਾਗਣ ਨੂੰ ਜਿਹੜੇ ਛੁੱਟੜ ਮਨਮੁਖ ਆ ਉਹ ਸੁੱਖ ਨਹੀਂ ਲੈ ਸਕਦੇ ਉਹਨਾਂ ਦੀ ਅਵਸਥਾ ਰੂਪੀ ਰਾਤ ਜਿਹੜੀ ਹੈ ਨਾ ਦੁੱਖਾਂ ਦੀ ਬੀਤਦੀ ਹਰ ਵੇਲੇ ਸੜਦੇ ਮੱਚਦੇ ਰਹਿੰਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਆਉਂਦੇ ਨਾ ਨੀਂਦ ਆ ਨਾ ਰਾਤ ਨੂੰ ਸੁੱਖ ਆ ਹਰ ਵੇਲੇ ਭਟਕਦੇ ਫਿਰਦੇ ਆ ਐਸੀ ਉਹਨਾਂ ਦੀ ਹਾਲਤ ਜਿਹਨੇ ਕਿਹਾ ਮਨ ਵਸਿਆ ਜਿਹਨੇ ਕਿਹਾ ਮਨ ਸੱਚ ਵਸਿਆ ਸੱਚੀ ਗਰਮ ਮਾਏ ਪਾਸ਼ਾ ਕਹਿੰਦੇ ਜਿਹਨਾਂ ਮਨ ਸੱਚਾ ਨਿਰੰਕਾਰ ਵਸ ਗਿਆ ਉਹ ਫਿਰ ਸੱਚੀ ਜਿਹੜੀ ਪ੍ਰੇਮਾ ਭਗਤੀ ਰੂਪੀ ਕਾਰ ਨੂੰ ਘੁੰਮਾਉਂਦੇ ਆ ਪ੍ਰੇਮ ਦੇ ਵਿੱਚ ਭਿੱਜੇ ਰਹਿੰਦੇ ਅੱਖਾਂ ਵਿੱਚ ਅੱਥਰੂ ਆਏ ਰਹਿੰਦੇ ਗੁਰੂ ਦੇ ਦਰਸ਼ਨ ਪਿਆਰ ਵਾਸਤੇ ਅੰਧਨ ਸੇਵਾ ਸਹਿਜ ਸਿਉਂ ਸੱਚੇ ਮਨ ਦਿਨ ਰਾਤ ਸਹਿਜ ਸ਼ਾਂਤੀ ਪੂਰਵ ਸਾਧੂ ਨੇ ਸੇਵਾ ਕਰਦੇ ਮਨ ਭਟਕਾਉਂਦੇ ਨਹੀਂ ਐਨ ਆਨੰਦ 'ਚ ਲੱਗੇ ਰਹਿੰਦੇ ਉਹ ਸੱਚੇ ਦੇ ਵਿੱਚ ਭੇਜਾ ਕੇ ਸਮਾ ਜਾਂਦੇ ਆ ਦੁਹਾਗਣੀ ਭਰਮ ਭੁਲਾਈਆ ਕੂੜ ਬੋਲ ਵੇਖਾ ਦੁਹਾਗੜ ਕੁੱਟਰ ਇਸਤਰੀਆਂ ਨੂੰ ਜਿਹੜੇ ਮਨਮੁੱਖ ਭਰਮ ਭੁੱਲੇ ਹੋਏ ਭੁਲਾਏ ਝੂਠ ਬੋਲਣ ਕਰਕੇ ਝੂਠ ਰੂਪੀ ਬੇਜ਼ਹਿਰ ਨੂੰ ਖਾ ਰਹੇ ਆ ਇਹ ਜ਼ਹਿਰ ਆ ਜਿਹੜਾ

ਮਤ ਮਨ ਪਰੰਪਰਾ ਸੱਚਾ ਸਾਖਤ ਇੱਕ ਨਿਰੰਕਾਰ ਹੈ ਕਹਿੰਦੇ ਹੀ ਮਨਾ ਮਤਮ ਤੂੰ ਐਵੇਂ ਭਰਮਾਂ ਵਿੱਚ ਨਾ ਭੁੱਲਿਆ ਫਿਰ ਭਰਮਾਂ 'ਚ ਨਾ ਭੁੱਲਣਾ ਕਰ ਹੈਂ ਇਹ ਨਹੀਂ ਵੀ ਉਹ ਦੇਖਦਾ ਨਹੀਂ ਸਭ ਕੁਝ ਦੇਖ ਰਿਹਾ ਸਾਰਾ ਰਿਮੋਟ ਉਹਦੇ ਹੱਥ 'ਚ ਹੀ ਆ ਗੁਰਪੂਜ ਸੇਵਾ ਕਰ ਹੈ ਸੱਚ ਨਿਰਮਲ ਮਨ ਵਸਾਰ ਜਿਹੜੇ ਗੁਰਮੁਖ ਸਤਿਗੁਰਾਂ ਤੋਂ ਪੁੱਛ ਕੇ ਸੇਵਾ ਕਰਦੇ ਆ ਸਮਤ ਲੈਂਦੇ ਆ ਉਹ ਨਿਰਮਲ ਪਵਿੱਤਰ ਆ ਸੱਚੇ ਨਿਰੰਕਾਰ ਨੂੰ ਮਨ ਵਿੱਚ ਵਸਾਉਂਦੇ ਹਨ ਸੁਹਾਗਣੀ ਸਦਾ ਫਿਰ ਪਾਇਆ ਹੁਣ ਮੈਂ ਭਗਵਾਏ ਫਿਰ ਸਥਿਤੀ ਅੰਦਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਜਿਸ ਤਰ੍ਹਾਂ ਸੁਹਾਗਣੀ ਇਸਤਰੀ ਉਹ ਸਦਾ ਹੀ ਹਾਂਜੀ ਸਹੁਰੇ ਘਰ ਸੁਖ ਪਾਉਂਦੀ ਹੈ ਕਦੋਂ ਹੋਮੇ ਅਤੇ ਆਪਾਂ ਨੂੰ ਗੁਆ ਕੇ ਅਤੇ ਜੇ ਉੱਥੇ ਜਾ ਕੇ ਵੀ ਹੋਮੇ ਅਹੰਕਾਰ ਕਰਦੀ ਹੈ ਉਹ ਸਹੁਰੇ ਘਰ ਸੁਖ ਨਹੀਂ ਹੁੰਦਾ ਅਤੇ ਰੋਜ਼ ਅੰਗ ਖੜਕਦੀ ਰਹਿੰਦੀ ਹੈ ਰੋਜ਼ ਪਚੇਤਾਂ ਦਿੰਦੀ ਹੈ ਹੈਂ ਅਤੇ ਰੋਜ਼ ਇਹ ਚਾਰ ਦਿਨ ਫਿਰ ਕਿ ਚਾਰ ਦਿਨ ਸੌ ਕਿ ਇਸ ਤਰ੍ਹਾਂ ਦੀ ਹਾਲਤ ਹੁੰਦੀ ਇਸ ਤਰ੍ਹਾਂ ਜਿਹੜੇ ਮਨਮੁੱਖ ਲੋਕ ਇਹਨਾਂ ਦਾ ਵੀ ਹਾਲ ਇਹ ਹੈ ਕਦੀ ਐਸੇ ਲੋਕ ਹੀ ਧੱਕੇ ਖਾਂਦੇ ਆ ਕਦੀ ਅੱਗੇ ਧੱਕੇ ਖਾਂਦੇ ਆ ਪਰ ਜਿਨ੍ਹਾਂ ਨੇ ਆਪਾਂ ਹੋਮੇ ਨੂੰ ਗਵਾ ਕੇ ਸੇਵਾ ਕੀਤੀ ਆਪ ਆਪਣੀ ਯਤਨ ਹੋਮੇ ਨੂੰ ਗਵਾ ਕੇ ਤੇਰੀ ਪਰਮਾਤਮਾ ਨਿਰੰਕਾਰ ਨਾਲ ਰਾਤ ਦਿਨ ਗਹਿ ਰਹੀ ਗਹਿ ਕਹੀ ਦਿਨ ਕਹੀ ਦਾ ਮਤਲਬ ਗਹਿ ਗੱਜ ਐਨ ਬਿਲਕੁਲ ਲਿਵਲੀਨ ਹੋ ਕੇ ਤਦਾਕਾਰ ਹੋ ਕੇ ਉਹਦੇ ਘੁਲ ਮਿਲ ਜਾਂਦੇ ਆ ਸੇਵਾ ਵਿੱਚ ਆਪਾਂ ਭਲਾ ਕੇ ਉਹ ਫਿਰ ਸ਼ਰਧਾ ਵਿਸ਼ੇਸ਼ ਜਿਹੜਾ ਸ਼ਰਧਾ ਦੇ ਸਹਿਤ ਅੰਤਿਸ਼ ਕਰਨੇ ਆ ਅਤੇ ਸੱਚੀ ਸੇਜਾ ਜਿਹੜੀ ਅੰਤਿਸ਼ ਕਰਨ ਪਰਮਾਤਮਾ ਦੇ ਮਿਲਾਪ ਦਾ ਸੁੱਖ ਪਾਉਂਦੇ ਹਨ ਮੇਰੀ ਕਰ ਗਿਆ ਪੱਲਾ ਕਿਸ਼ ਨਾ ਪਾਈ ਜਿਹੜੀ ਮੇਰੀ ਮਾਇਆ ਮੇਰੀ ਜ਼ਮੀਨ ਜਾਇਦਾ ਕਰਕੇ ਸਵਾਰੀ ਯਾਰ ਹੋ ਗਏ ਮਰ ਖੱਪ ਗਏ ਮੇਰੀ ਕਰਨ ਨਾਲ ਪਾਤਸ਼ਾਹ ਕਹਿੰਦੇ ਇਹ ਜਿਹੜੀ ਬੁੱਧੀ ਰੂਪੀ ਪੱਲੇ 'ਚ ਕੁਝ ਵੀ ਨਹੀਂ ਪੈਂਦਾ ਜਿਲੇ ਜਾਏਗਾ ਫੂਕ ਨਿਕਲ ਗਈ ਤਾਂ ਕੁਛ ਵੀ ਨਹੀਂ ਹੈਂ ਹੁਣ ਤਾਂ ਕਹਿੰਦਾ ਮੇਰੇ ਪਾ ਆ ਅਤੇ ਸ਼ਮਸ਼ਾਨ ਘਾਟ 'ਚ ਉਹੀ ਜਗ੍ਹਾ ਮਿਲਣੀ ਹੈ ਆਪਣੇ ਸਾਢੇ ਦੇ ਨਾਲ ਮੜਿਆਂ ਦੇ ਵਿੱਚ ਹੈਂ ਚਾਹੇ ਰਾਜਾ ਚਾਹੇ ਕਗਾਲ ਆ ਇਹ ਤਾਂ ਹਾਲਤ ਉਹੀ ਹੈ ਇਹ ਤਾਂ ਭੁੱਬਲ ਉੱਡਦੀ ਫਿਰਦੀ ਹੈ ਮਹਿਲ ਨਾਹੀਂ ਦੁਹਾਗਣੀ ਅੰਤ ਗਈ ਪਛਤਾਏ ਦੁਹਾਗੜ ਜਿਹੜੇ ਛੁੱਟੜ ਇਸ ਤਰ੍ਹਾਂ ਮਨਮੁੱਖ ਆ ਉਹਨੂੰ ਮਹਿਲ ਸਰੂਪ ਦੀ ਪ੍ਰਾਪਤੀ ਨਹੀਂ ਅੰਤ ਨੂੰ ਪਾਸ਼ਚਾਤਾਪ ਕਰਦੇ ਜਾਂਦੇ ਆ ਜੀਵ ਨੇ ਗਲਤ ਉਗਾ ਲਿਆ ਹੁਣ ਮੁਹੰਮਦ ਗਜ਼ਨ ਵੀ ਹੀ 17 ਹਮਲੇ ਕੀਤੇ ਹਿੰਦੁਸਤਾਨ 'ਤੇ ਖਜ਼ਾਨਿਆਂ ਦੀਆਂ ਚਾਬੀਆਂ ਦਾ ਹਿਸਾਬ ਨਹੀਂ ਕਿੰਨੀਆਂ ਕਿਸੇ ਬੜਾ ਲੁੱਟ ਖਸੁੱਟ ਕਰਕੇ ਲੱਗਿਆ ਵੇਲੇ ਮਰਦਾ ਟਾਈਮ ਕਹਿੰਦਾ ਸਾਰੇ ਬੂਹੇ ਖੋਲ ਹੀਰੇ ਜਵਾਹਰ ਸੋਨਾ ਚਾਂਦੀ ਦੇਖ ਕੇ ਰੋਈ ਜਾਂਦਾ ਕਹਿੰਦੇ ਮਹਾਰਾਜ ਕੀ ਗੱਲ ਤੁਸੀਂ ਤਾਂ ਬੜੇ ਦਲੇਰ ਸੀ ਤੁਹਾਡੇ ਮੂਹਰੇ ਖੜਿਆ ਕੋਈ ਕਹਿੰਦੇ ਸਾਰੀ ਉਮਰ ਆ ਰੋਡ ਕੰਕਰ ਪੱਥਰੇ ਇਕੱਠੇ ਕਰਦਾ ਰਿਹਾ ਖੁਦਾ ਦੀ ਬੰਦਗੀ ਨਹੀਂ ਕੀਤੀ ਅੰਤ ਨੂੰ ਪਛਤਾ ਰਿਹਾ ਪਛਤਾਉਂਦਿਆਂ ਚਲੇ ਜਾਂਦਾ ਸੋ ਫਿਰ ਮੇਰਾ ਇੱਕ ਹੈ ਇੱਕ ਸੁਣ ਬੁਲਾਏ ਉਹ ਮੇਰਾ ਨਿਰੰਕਾਰ ਮਾਲਕ ਤਾਂ ਇੱਕੋ ਹੀ ਹੈ ਕਹਿੰਦੇ ਉਹਦੇ ਇੱਕ ਨਾ ਲਿਵ ਲਾ ਲਾ ਤੂੰ ਤਾਂ ਆਪਣੀ ਬਿਰਤੀ ਜਣੇ ਕਣੇ ਨਾਲ ਲਾਈ ਫਿਰਦਾ ਕਤੂਰੇ ਬਿਰਤੀ ਧਾਰੀ ਜਿਹਨੂੰ ਪੂਛ ਕਿੱਧਰ ਆ ਉੱਧਰ ਦੌੜ ਜਾਂਦਾ ਉੱਧਰ ਹੀ ਪੂਛ ਹਿਲਾਉਣ ਲੱਗ ਪੈਂਦਾ ਐਸੀ ਤੇਰੀ ਹਾਲਤ ਬਣੀ ਅਤੇ ਸ਼ੇਰ ਬਿਰਤੀ ਨਹੀਂ ਧਾਰਦਾ ਨਾਨਕ ਜੇ ਸੁੱਖ ਲੋੜ ਹੈ ਕੰਮ ਨਹੀਂ ਹਰ ਕਾ ਨਾਮ ਮਨ ਵਸਾ ਪਾਤਸ਼ਾਹ ਕਹਿੰਦੇ ਕੰਮ ਨਹੀਂ ਅਤੇ ਜੀਵਾਤਮਾ ਜੇ ਤੂੰ ਸੁੱਖ ਚਾਹੁੰਦੀ ਹੈ ਅਤੇ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ 'ਚ ਵਸਾ ਲਾ ਸੁੱਖ ਇੱਥੋਂ ਹੀ ਮਿਲਣਾ ਆਸਾ ਵਾਲਾ ਪੀ ਜਾ ਅੰਮ੍ਰਿਤ ਜਿਨ੍ਹਾਂ 'ਚ ਖਾਣ ਰਸ ਆਇਆ ਸੱਚੂ ਆਇਆ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਕੇ ਜਿਨ੍ਹਾਂ ਨੂੰ ਇਹ ਨਾਮ ਅੰਮ੍ਰਿਤ 'ਚ ਖਾਇਆ ਨਾ ਇਹ ਖਿਲਾ ਦਿੱਤਾ ਇਹਦਾ ਰਸ ਆ ਗਿਆ ਉਹਨਾਂ ਨੂੰ ਸੋਤੇ ਸਿੱਧ ਰਸ ਆਇਆ ਸਹਿ ਸੋਏ ਸੋਤੇ ਸਿੱਧ ਉਹਨਾਂ ਨੂੰ ਫਿਰ ਆਨੰਦ ਆ ਗਿਆ ਉਸ ਆਨੰਦ ਵਿੱਚ ਐਨ ਲੀਨ ਹੋ ਜਾਂਦੇ ਆ ਸੱਚਾ ਬੇਪਰਵਾਹ ਹੋਇਆ ਕਿਸ ਨੂੰ ਤਰਨ ਤੋਂ ਉਹ ਸੱਚਾ ਨਿਰੰਕਾਰ ਬੜਾ ਬੇਪਰਵਾਹ ਕਿਉਂ ਐਸਾ ਆ ਉਹਨੂੰ ਫਿਰ ਥੋੜ੍ਹਾ ਮਾਤਰ ਕਿਸੇ ਵੀ ਮਾਇਆ ਪਦਾਰਥ ਦੀ ਤਮਾਏ ਇੱਛਾ ਨਹੀਂ ਕਹਿੰਦੇ ਨੇ ਕਿ ਗੁਰੂ ਨੂੰ ਤਨ ਅਤੇ ਮਨ ਧਨ ਦਿਓ ਹੈਂ ਹੁਣ ਤਨ ਤੋਂ ਕੀ ਲੈਣਾ ਧਨ ਮਨ ਤੋਂ ਕੀ ਲੈਣਾ ਇਹ ਤਾਂ ਇੱਕ ਆਪਾਂ ਹੰਕਾਰ ਛਡਾਉਣਾ ਹੁੰਦਾ ਇਸ ਵਾਸਤੇ ਪਾਤਸ਼ਾਹ ਕਹਿੰਦੇ ਉਹਨੂੰ ਤਾਂ ਥੋੜ੍ਹੀ ਵੀ ਇੱਛਾ ਨਹੀਂ ਹੈ ਉਹਨੂੰ ਤਿਲ ਮਾਤਰ ਕਮਾਏ
ਤਮੋ ਗੁਣ।

0: ਸਭ ਨਹੀਂ ਆਉਂਦਾ, ਹਰ ਵੇਲੇ ਆਨੰਦ ਸਰੂਪ ਚ ਰਹਿੰਦੇ। ਸਤੀ ਦੇ ਵਿੱਚ ਬੈਠੇ ਆ, ਸੀਸ ਰੇਤ ਪੈ ਰਹੀ ਹੈ, ਕੋਈ ਆਇਆ ਕ੍ਰੋਧ, ਕੋਈ ਗੁੱਸਾ ਆਇਆ, ਆਨੰਦ ਚ ਹੀ ਰਹੇ। ਉੱਥੇ ਜਦੋਂ ਅਮਰਕਾਰ ਪਰਮੇਸ਼ਵਰ ਆ, ਉਹਨਾਂ ਦੇ ਜਦੋਂ ਗੁਰਸਿੱਖ ਉੱਥੇ ਪਹੁੰਚ ਗਏ, ਬੰਦ ਬੰਦ ਕੱਢ ਰਹੇ ਆ, ਅੰਮ੍ਰਿਤ ਸਦਾ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਰ। ਇਹ ਸਾਧੂ ਰੂਪੀ ਜਿਹੜੇ ਬੱਦਲ ਹਨ, ਇਹ ਨਾਮ ਰੂਪੀ ਅੰਮ੍ਰਿਤ ਦਾ ਮੀਂਹ ਬਰਾਉਂਦੇ ਗੁਰਮੁਖਾਂ ਦੇ ਮੂੰਹ ਵਿੱਚ ਪਾਉਂਦੇ। ਚਾਤਰੰਗੋਂ ਪਪੀਹਾ ਬਣੇਗਾ, ਉਹਨੂੰ ਨਾਮ ਰੂਪੀ ਅੰਮ੍ਰਿਤ ਮਿਲਦੀ ਹੈ। ਭਾਵੇਂ ਕਿੰਨਾ ਵੀ ਉਪਦੇਸ਼ ਗੁਰੂ ਮਹਾਰਾਜ ਦਾ ਹੋਵੇ, ਪਰ ਅੰਦਰ ਜਾਂਦਾ ਨਹੀਂ। ਮਨ ਕਦਾ ਹਰੀਆਵ ਦਾ ਸਹਿਜੇ ਹਰ ਗੁਣ ਗਾਏਗਾ, ਪਰਮਾਤਮਾ ਦੇ ਗੁਣ ਗਾਉਣ ਕਰਕੇ ਗੁਰਮੁਖ ਪਿਆਰਿਆਂ ਦਾ ਮਨ ਸਦਾ ਹਰਿਆਵ ਹਰਾ ਭਰਾ ਦਿੰਦਾ। ਹਰ ਵੇਲੇ ਖੁਸ਼ਹਾਲ ਖੁਸ਼ ਆਨੰਦ ਰਹਿੰਦੇ। ਰੱਬ ਜਿਸ ਰਾਮ ਦੇ ਕਿਰਪਾ ਕਰਦੇ ਮਨ ਨੂੰ ਸਰ ਦੁਆ ਗਣੀ ਦਰ ਫੜੀ ਜਾ ਦੁੱਲਾ ਜਿਹੜੇ ਮਨ ਨੂੰ ਹੋ ਗਿਆ ਜਾਂਦੇ। ਉੱਥੇ ਇਹ ਹਾਲਤ ਜਿਹਨਾਂ ਫਿਰਕਾ ਸਵਾਦ ਨਾ ਆਇਓ, ਜੋ ਤੁਰ ਲਿਖਿਆ ਸੋ ਕਮਾ। ਸੱਸੇ ਨੂੰ ਘੋੜਾ ਵੀ ਆ, ਉੱਪਰ ਵੀ ਆ, ਮੀਡਮ ਜੀ ਆਵਾਜ਼ 'ਚ ਬੋਲਣ ਸੋ ਕਮਾ। ਇਹ ਵਾਸਤੇ ਜਿਹਨਾਂ ਨੂੰ ਪਰਮਾਤਮਾ ਦੇ ਮਿਲਾਪ ਦਾ ਆਨੰਦ ਆ ਕੇ ਨਹੀਂ ਪ੍ਰਾਪਤ ਹੋਇਆ, ਕਿਉਂਕਿ ਤੁਰੋਂ ਲੇਖ ਮਾੜੇ ਲਿਖਾ ਕੇ ਆਏ, ਉਹਦੇ ਮੁਤਾਬਕ ਉਹ ਦੁੱਖਦਾਈ ਕਰਮ ਨੂੰ ਕਮਾਉਂਦੇ। ਦਿਨ ਰਾਤ ਪਾਪਾਂ ਵਿੱਚ ਲੱਗੇ ਹੋਏ, ਗੁਰਮੁਖ ਬੀਜੇ ਸੱਚ ਜੰਮੇ ਸੱਚ ਨਾਮ ਬਾਪਾ। ਗੁਰਮੁਖ ਜਿਹੜੇ ਪਿਆਰੇ ਆ, ਉਹ ਸ਼ਰਧਾ ਰੂਪੀ ਬੀਜ ਬੀਜ ਰਹੇ, ਔਰ ਇਸ ਵਾਸਤੇ ਉਹਨਾਂ ਦੇ ਹਿਰਦੇ ਰੂਪੀ ਭੂਮੀ ਦੇ ਵਿੱਚ ਸੱਚਾ ਨਾਮ ਰੂਪੀ ਜਿਹੜਾ ਅੰਕੁਰ ਆ ਨਾ, ਉਹ ਫੁੱਟਦਾ ਫਿਰ, ਤਥਾ ਸੱਚ ਦੀ ਪ੍ਰਾਪਤੀ ਰੂਪੀ ਫਲ ਜੰਮਦਾ ਪੈਦਾ ਹੁੰਦਾ। ਗੁਰਮੁਖ ਵਪਾਰ ਵੀ ਸੱਚੇ ਨਾਮ ਦਾ ਕਰਦੇ ਆ। ਜੋ ਇਤਲਾ ਹੈ ਲਾਈਨ ਭਗਤੀ ਦੇ ਭੰਡਾਰ, ਜਿਹੜੇ ਗੁਰੂ ਪਿਆਰੇ ਇਸ ਲਾਭ ਵਿੱਚ ਲਾਉਣਾ ਕੀਤੇ ਹੈ, ਪਾਤਸ਼ਾਹ ਕਿਰਪਾ ਕਰਕੇ ਉਹਨਾਂ ਨੂੰ ਭਗਤੀ ਦੇ ਭੰਡਾਰੇ ਦੇ ਦਿੰਦੇ। ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸਤੀਕਾਰ, ਜਿਹੜੇ ਗੁਰੂ ਪਿਆਰੇ ਹੈ ਉਹ ਕਹਿੰਦੇ ਸਦਾ ਹੀ ਸੁਹਾਗਣ। ਪਤੀ ਵਰਤਾ ਇਸਤਰੀ ਵਾਂਗੂ, ਹਾਂਜੀ, ਪਤੀ ਘਰ ਵੀ ਸੁਖ ਲੈਣ ਵਾਲੇ ਹੈ, ਉਹ ਨਿਰੰਕਾਰ ਦੇ ਘਰ ਵਿੱਚ ਸੁੱਖ ਪ੍ਰਾਪਤ ਕਰਨ ਵਾਲੇ ਆ। ਜਿਹੜੇ ਭੈ ਅਤੇ ਭਗਤੀ ਰੂਪੀ ਸ਼ਿੰਗਾਰ ਨੂੰ ਕਰਦੇ ਆ, ਮਨ 'ਚ ਭਗਤੀ ਵੀ ਆ, ਗੁਰੂ ਦਾ ਭੈ ਵੀ ਆ, ਕਿਉਂਕਿ ਭੈ ਜਿਹੜਾ ਇਹਦੇ ਬਿਨਾਂ, ਹਾਂਜੀ, ਭਜਨ ਬਾਣੀ ਵੀ ਨਹੀਂ ਹੁੰਦੀ। ਜੇ ਮਨ 'ਚ ਡਰ ਨਹੀਂ ਤਾਂ ਸੁੱਤਾ ਹੀ ਰਹਿੰਦਾ, ਇਹ ਮਨ 'ਚ ਭੈ ਆ। ਇਹਦੇ ਪੁਲਿਸ ਵਾਲਾ ਗੇੜਾ ਮਾਰਨ ਨੀਂਦ ਆਊਗੀ, ਪਤਾ ਨਹੀਂ ਅੱਜ ਕਿਉਂ ਆਇਆ। ਅਤੇ ਰੱਬ ਦਾ ਤਾਪ ਇੱਕ ਸਿਪਾਹੀ ਜਿੰਨਾ ਮੈਨੂੰ ਪੈ ਸਕਦੇ ਕਿ ਨਹੀਂ, ਗੇੜਾ ਸੁੱਤੇ ਸਿਰ ਮਾਰਦੇ, ਪਤਾ ਨਹੀਂ ਅਜੇ ਕਿਵੇਂ ਆ, ਕੀ ਹਾਲ ਆ, ਕੋਈ ਡੈਡੀ ਤਾਂ ਨਹੀਂ ਦੇ ਤੂੰ, ਅਤੇ ਰੋਟੀ ਵੀ ਨਹੀਂ ਚੰਗੀ ਲੱਗਦੀ, ਨੀਂਦ ਵੀ ਨਹੀਂ ਆਉਂਦੀ ਕਿ ਨਹੀਂ, ਹੌਲ ਉੱਠਦਾ ਵੇ। ਇਸ ਤਰ੍ਹਾਂ ਜੇ ਰੱਬ ਦਾ ਮਨ ਪੈ ਹੋਵੇ, ਪਿਆਰ ਹੋਵੇ, ਇਹ ਤਾਂ ਤੁਰੇ ਨੇ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਰੀ ਰਾਤ ਚੱਲਦੇ ਸੀ ਗਾਗਰ ਲੈ ਕੇ, ਅਤੇ ਫੇਰ ਲੈ ਲਓ ਇਨਾਨ ਕਰਾਉਣਾ, ਭਾਈ ਭਗੀਰੇ ਸਾਹਿਬ ਲੈ ਲਓ, ਦਾਤਣ ਮਾਰੇ ਲਿਆਉਂਦੇ ਸੀ ਕਰਦੇ। ਇਹ ਬੰਦਾ ਇੱਕ ਆਰਾਮ ਕਰਦਾ, ਬਾਕੀ ਤੁਸੀਂ ਦੇਖ ਲਓ, ਸੂਰਜ ਨੇ ਕਦੇ ਆਰਾਮ ਕੀਤਾ, ਚੰਦ ਨੇ ਆਰਾਮ ਕੀਤਾ, ਹਵਾ ਦੇਵਤੇ ਨੇ ਆਰਾਮ ਕੀਤਾ, ਕੀਤਾ ਆਰਾਮ, ਦਰਿਆ ਆਰਾਮ ਕਰਦੇ ਆ, ਦਿਨ ਰਾਤ ਚੱਲੇ ਜਾ ਰਹੇ। ਉਹਨਾਂ ਦਾ ਸਫ਼ਰ ਉਦੋਂ ਮੁਕਦਾ ਜਿਹੜੇ ਸਮੁੰਦਰ 'ਚ ਪੈ ਜਾਂਦੇ, ਫਿਰ ਇਹ ਆਰਾਮ ਆ। ਇੱਕ ਬੰਦਾ ਹੀ ਆ ਜਿਹੜਾ ਉਹ ਆਰਾਮ ਭਾਲਦਾ। ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸੀਗਾਰ, ਆਂਦਨ ਰਾਵੇ ਫਿਰ ਆਪਣਾ ਸੱਚ ਰੱਖਿਆ ਔਰ ਭਾਲ। ਉਹ ਭੈ ਦੀ ਭਗਤੀ ਦਾ ਸ਼ਿੰਗਾਰ ਲਾਉਂਦੇ ਆ, ਆਉਂਦੇ ਨੇ ਦਿਨ ਰਾਤ ਪਰਮਾਤਮਾ ਨੂੰ ਭਾਵ ਦੀ ਰਾਵੇ ਉਹਨੂੰ ਚੇਤੇ ਕਰਦੇ ਔਰ ਸੱਚ ਰੱਖਦੇ ਸੱਚੇ ਨਾਮ ਨੂੰ ਹਿਰਦੇ 'ਚ ਧਾਰ ਕੇ ਰੱਖਦੇ ਅਤੇ ਅਸੀਂ ਆਪਣਾ ਹਿਰਦਾ ਜਿਵੇਂ ਭਾਂਡਿਆਂ ਦਾ ਬੰਬੂ ਕੱਢ ਹੁੰਦਾ ਨਾ ਜਿਹਦੇ ਜਿਹਦੇ ਭਾਂਡੇ ਰੱਖੇ ਆ ਕਈ ਕੁਛ ਇਹਦੇ 'ਚ ਇਕੱਠਾ ਕਰੀ ਫਿਰਦੇ ਹਾਂ ਕੂੜਾ ਕਬਾੜਾ ਹੈਂ ਪਰ ਚੰਗੀ ਗੱਲ ਨਹੀਂ ਰਹਿੰਦੀ ਇਸ ਵਾਸਤੇ ਕੁਆੜਖਾਨਾ ਬਣਾਇਆ ਹਿਰਦੇ ਨੂੰ ਇਸ ਵਾਸਤੇ ਉਹ ਜਿਹੜੇ ਗੁਰਮੁਖ ਹੈ ਸੱਚ ਵਸਤੂ ਨੂੰ ਔਰ ਧਾਰ ਹਿਰਦੇ ਧਾਰ ਕੇ ਰਹਿੰਦੇ ਜਿਹਨਾਂ ਤੇ ਰਾਵੇ ਆਪਣਾ ਤਿੰਨਾਂ ਬਿੱਟੂ ਮਿਲ ਜਾਓ ਜਿਹਨਾਂ ਜਿਹੜਾ ਸੁਰਖੀ ਸਖੀਆਂ ਨੇ ਆਪਣੇ ਮਾਲਕ ਨੇ ਆਨੰਦ ਨੂੰ ਰਾਵਿਆ ਮਾਣਿਆ ਕਹਿੰਦੇ ਉਹਨਾਂ ਤੋਂ ਤਿੰਨਾਂ ਬਿੱਟੂ ਵੱਲ ਜਾਓ ਉਹਨਾਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਇਸ ਵਾਸਤੇ ਨੰਨੇ ਦੇ ਪੈਰ 'ਤੇ ਹਲਾਲ ਪਿਆ ਥੋੜ੍ਹਾ ਜਿਹਾ ਭਾਰਾ ਤਿੰਨਾਂ ਬਿੱਟੂ ਵੱਲ ਜਾਓ ਸਦਾ ਪਿਰਗਾ ਸੰਗ ਰਹਿ ਵਿੱਚੋਂ ਆਪੂਗਾ ਉਹ ਤਾਂ ਸਦਾ ਹਰ ਸਮੇਂ ਹਿਰਦੇ 'ਚੋਂ ਆਪਾ ਭਾਵ ਹੰਕਾਰ ਜਿਹੜਾ ਨਾ ਗੁਆ ਕੇ ਪਰਮਾਤਮਾ ਦੇ ਨਾਲ ਰਹਿੰਦੇ ਆ ਪਰਮਾਤਮਾ ਦੇ ਨਾਲ ਖੜੋਂਦੇ ਹੁਣ ਉਹਨਾਂ ਨੂੰ ਪੁਰਸਾ ਘੇਰੇ ਪਏ ਸੀ ਅਤੇ ਜਿਹਨਾਂ ਨੂੰ ਸਰੀਰ ਜਾਨ ਪਿਆਰੀ ਸੀ ਮੌਤ ਉਹ ਤੋਂ ਵੀ ਡਰਦੇ ਨਾ ਬੁਲਾਵੇ ਦਿੰਦੇ ਅਤੇ ਜਿਹਨਾਂ ਦੇ ਗੁਰੂ ਨੂੰ ਆਪਾ ਭਾਵ ਗੁਆ ਤਾ ਸਮਰਪਿਤ ਕਰਤਾ ਉਹਦੇ ਵੱਲੋਂ ਸ਼ਹੀਦੀਆਂ ਪਾਵੇ ਉਹਨਾਂ ਨੂੰ ਵੀ ਮਾਤਾ ਭਾਵ ਕੌਰ ਨੇ ਸਮਾਧ ਦਿੱਤੀ ਫਿਰ ਗਲਤੀ ਅਹਿਸਾਸ ਕੀਤੀ ਮਾਫ਼ੀ ਮੰਗੀ ਫਿਰ ਜਾ ਕੇ ਮੁਕਤਸਰ ਖੂਨ ਡੋਲਿਆ ਅਤੇ ਗੁਰੂ ਦੇ ਸਨਮੁੱਖ ਹੋਏ ਬਦਾਵੇ ਦੇ ਕਾਗਜ਼ ਫੜਾਏ ਅਤੇ ਅਸੀਂ ਬਦਾਵੇ ਦੇ ਕਾਗਜ਼ ਦਿੱਤੇ ਉਹਨੀ ਦੇ ਇਸੇ ਜਨ ਕੀ ਗਲਤੀ ਹੋਈ ਅਤੇ ਮਾਫ਼ੀ ਮੰਗ ਲਈ ਮੁਕਤਸਰ ਬਣ ਗਿਆ ਮੁਕਤਿਆਂ ਦਾ ਸਰ ਅਤੇ ਅਸੀਂ ਰੋਜ਼ ਬਦਾਵੇ ਦੇ ਜਾਂਦੇ ਹਾਂ ਕਦੀ ਖਿਆਲ ਕੀਤਾ ਹੀ ਨਹੀਂ ਕਿ ਸਨਮੁੱਖ ਹੋ ਜਾਈਏ ਤਨ ਮਨ ਸ਼ੀਤਲ ਮੁੱਖ ਉਜਲੇ ਫਿਰ ਕਰ ਪਾਏ ਪਿਆ ਉਹ ਪਿਆਰੇ ਨਿਰੰਕਾਰ ਦੇ ਭਾਏ ਪ੍ਰੇਮ ਕਰਨਾ ਉਹਨਾਂ ਦਾ ਤਨ ਮਨ ਸ਼ੀਤਲ ਹੋ ਗਿਆ ਅਤੇ ਜਿਹੜਾ ਮੁਖੜਾ ਉਹ ਵੀ ਉਜਲ ਪਵਿੱਤਰ ਹੋ ਗਿਆ ਨਹੀਂ ਤਾਂ ਲਾਂਤਾਂ ਰੂਪੀ ਜਿਹੜੀ ਕਾਲਕ ਆ ਮੂੰਹ 'ਤੇ ਮਲੀ ਹੋਈ ਹੈ ਲਾਂਤਾਂ ਪੈਣੀ ਹੈ ਕੀ ਕਰ ਰਿਹਾ ਅਤੇ ਸਵਾਲੀ ਫਿਰ ਰਵੈ ਹੁਣ ਮੈਂ ਕ੍ਰਿਸ਼ਨ ਸ਼ਰਧਾ ਵਿਸ਼ੇ ਜਨ ਸ਼ਰਧਾ ਵਿਸ਼ੇਸ਼ ਅੰਤੇ ਜਨ ਰੂਪੀ ਇਹ ਜਿਹੜੀ ਸੁੱਖ ਵਾਲੀ ਸੇਜ ਹੈ ਉਹਨੇ ਕ੍ਰਿਸ਼ਨ ਨੂੰ ਮਾਰ ਕੇ ਪਰਮਾਤਮਾ ਆਨੰਦ ਰਾਵੇ ਮੈਂ ਰਵੈ ਭੋਗਦੇ ਆਨੰਦ ਮਾਣਦੇ ਅਰਵਿੰਦ ਇਸ ਵਾਲੀ ਸਾਧ ਕੇ ਉੱਠੇ ਪੈਰ ਬਸੰਤ ਆਨੰਦ ਜੇ ਰਹਿੰਦੇ ਕਰ ਕਿਰਪਾ ਕਰ ਆਇਆ ਗੁਰ ਕਹੇ ਤਾਂ ਅਪਾਰ ਸਾਧੂ ਸੱਚੇ ਪਾਤਸ਼ਾਹ ਦੇ ਵਿੱਚ ਅਪਾਰ ਬਹੁਤ ਪ੍ਰੇਮ ਕਰਨਾ ਕਿਰਪਾ ਕਰਨ ਵਾਲਾ ਪਾਉਣ ਸਿੰਘ ਅੰਕਾਰ ਉਹ ਹਿਰਦੇ ਘਰ 'ਚ ਆ ਗਿਆ ਆ ਕੇ ਪ੍ਰਗਟ ਹੋ ਗਿਆ ਅੱਗੇ ਦਰਸ਼ਨ ਦਿਖਾਈ ਦੇ ਦਿੰਦਾ ਜਿਵੇਂ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਕਿਵੇਂ ਹਜ਼ੂਰ ਸਾਹਿਬ ਜਾ ਕੇ ਕਾਲ ਕਾਲੀ ਸੇਵਾ ਕੀਤੀ ਬੜੇ ਕਸ਼ਟ ਦੇ ਦਿਨ ਵੀ ਕੱਟੇ ਬਾਕੀ ਬੜੇ ਵਿਘਨ ਆਏ ਅਤੇ ਇੱਕ ਦਿਨ ਪ੍ਰਾਮ ਹੋਇਆ ਬਾਹਰੇ ਦਰਸ਼ਨ ਦਿੱਤੇ ਕਹਿੰਦੇ ਇੱਥੇ ਲੰਗਰ ਲਾਏ ਆ ਤੇਰਾ ਕੀਤਾ ਮੇਰਾ ਕੱਢੀ ਜਲੂ ਵਰਤਾਈ ਜੀ ਫਿਰ ਮਹਾਰਾਜ ਦਰਸ਼ਨ ਦਿੰਦੇ ਆ ਕਿਰਪਾ ਕਰਦੇ ਆ ਭਗਤ ਨਾਮਦੇਵ ਜੀ ਨੂੰ 72 ਵੇਰੀ ਮਹਾਰਾਜ ਨੇ ਸਾਖਿਆਤ ਸਰਵਨ ਸਰੂਪ ਦਰਸ਼ਨ ਦਿੱਤੇ ਪਰ ਅੰਦਰ ਭਾਵਨਾ ਹੋਏ ਬਰ ਪਾਇਆ ਸੁਹਾਗਣ ਕੇਵਲ ਇੱਕ ਮਰਾਨ ਉਹ ਸੁਹਾਗਣ ਨੇ ਜਿਹੜੇ ਪਰਮੇਸ਼ਰ ਮਿਲਾਪ ਵਾਲੇ ਕੇਵਲ ਇੱਕੋ ਇੱਕ ਮੁਰਾਰੀ ਮਨ ਰੂਪੀ ਮੁਰਦਿਆਂ ਦਾ ਬੈਰੀ ਪਰਮੇਸ਼ਰ ਜਿਹੜਾ ਐਸੇ ਵਾਰ ਮਾਲਕ ਨੂੰ ਪ੍ਰਾਪਤ ਕਰ ਲਿਆ ਹੈ ਸਭੇ ਗੁਨਹ ਬਖਸਾਏ ਲਿਓਨ ਮਿਲੇ ਮਿਲਣ ਉਹ ਜੀ ਦੇ ਸਾਰੇ ਕੀਤੇ ਜਿਹੜੇ ਗੁਨਾਹ ਸੀ ਔਗੁਣ ਸੀ ਬੇਨਤੀ ਦੀ ਮਹਾਰਾ ਬਖਸ਼ ਦਿਓ ਪਾਪੀ ਬਖਸ਼ਾ ਲਿਆ ਅਤੇ ਮਿਲਣ ਵਾਲੇ ਸਤਿਗੁਰਾਂ ਨੇ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਕਿਉਂਕਿ ਮਹਾਰਾਜ ਇਹ ਬਹੁਤ ਵੱਡਾ ਗੁਣ ਆ ਜੇ ਕੋ ਆ ਕੇ ਪਾਪੀ ਹੈ ਮਹਾਰਾਜ ਬਖਸ਼ ਦਿੰਦੇ ਅਤੇ ਲਕਸ਼ਮਣ ਜੀ ਕਹਿਣ ਲੱਗੇ ਮਹਾਰਾਜ ਬੜੇ ਬੜੇ ਪਾਪੀ ਤੁਹਾਡੇ ਕਹਿੰਦੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਅਤੇ ਤੁਸੀਂ ਇੱਕਦਮ ਹੀ ਟਲ ਜਾਂਦੇ ਹੋ ਕਹਿੰਦੇ ਮੇਰਾ ਬਿਰਦੇ ਹੀ ਹੈ ਪਰ ਸ਼ਰਤ ਹੈ ਪਾਪੀ ਮੰਨਦਾ ਹੀ ਕੋਈ ਤੂੰ ਮੰਨਦਾ ਪਾਪ ਕਰਕੇ ਪਾਪੀ ਕਹਿੰਦਾ ਸਾਡੇ ਵਰਗਾ ਕੌਣ ਕਹਿੰਦੇ ਜੇ ਕੋਈ ਆ ਕੇ ਸੰਗ 'ਚ ਮੰਨ ਲੈਂਦਾ ਮੈਂ ਪਾਪੀ ਹਾਂ ਨਾ ਕਹਿੰਦੇ ਮੈਂ ਉਦੋਂ ਭਗਤ ਨੂੰ ਤਿਆਰ ਹੋ ਜਾਂਦਾ ਪਰ ਪਾਪੀ ਮੰਨਦਾ ਨਹੀਂ ਪਾਪ ਕਰਕੇ ਵੀ ਆਪਣੇ ਉਹਨੂੰ ਬੜਾ ਸ੍ਰੇਸ਼ਟ ਕਹਿੰਦਾ ਜਿਹੜਾ ਮੰਨ ਲੈਂਦਾ ਕੋਈ ਬਖਸ਼ਿਆ ਜਾਂਦਾ ਨਾਨਕ ਆਖਣ ਆਖੀ ਹੈ ਜੇ ਸੁਣ ਧਰੇ ਪਿਆਰ। ਪਾਤਸ਼ਾਹ ਕਹਿੰਦੇ ਆ ਫਿਰ ਉਹ ਜਿਹੜੇ ਆਖਣ ਬੜੇ ਬੜੇ ਕਥਾ ਪ੍ਰਸੰਗਾਂ ਨੂੰ ਕਹਿਣਾ ਕਰਦੇ ਜਿਨ੍ਹਾਂ ਪ੍ਰਸੰਗਾਂ ਨੂੰ ਸੁਣ ਕੇ ਪਰਮਾਤਮਾ ਦਾ ਪਿਆਰ ਧਾਰੇ। ਉਹ ਪ੍ਰਸੰਗ ਸੁਣਾਉਣੇ ਚਾਹੀਦੇ ਜਿਹਨਾਂ ਪਰਮੇਸ਼ੁਰ ਦੀ ਪ੍ਰੀਤੀ ਪੈਦਾ ਹੋਵੇ। ਅਤੇ ਅੱਜ ਅਸੀਂ ਜਿਹੜੇ ਐਸੇ ਨਿਸ਼ਰਧਕਤਾ ਦੀਆਂ ਗੱਲਾਂ ਕਰਦੇ ਹਾਂ ਅਤੇ ਸੰਗਤ ਦੀ ਸ਼ਰਧਾ ਤੋੜ ਦਿੰਦੇ ਹਾਂ, ਨਿਸ਼ਰਧਾ ਕਰ ਦਿੰਦੇ, ਇਹਦੇ ਵਰਗਾ ਪਾਪ ਕੋਈ ਨਹੀਂ। ਕਿਸੇ ਦੇ ਮਨ ਸ਼ਰਧਾ ਪੈਦਾ ਕਰਨੀ, ਇਹਦੇ ਵਰਗਾ ਪੁੰਨ ਕੋਈ ਨਹੀਂ। ਸ਼ਰਧਾ ਤੋਂ ਰਹਿਤ ਕਰਨਾ, ਨਾਸਤਕ ਬਣਾਉਣਾ, ਇਹਦੇ ਵਰਗਾ ਪਾਪ ਕੋਈ ਨਹੀਂ। ਅਸਾਂ ਤੀਜਾ ਸਤਿਗੁਰ ਦੇ ਗੁਣ ਉਪਜੈ ਜਾਂ ਪ੍ਰਭ ਮਿਲੈ ਸੋ। ਜਿਵੇਂ ਕਹਿੰਦੇ ਨਾ ਕੋਈ ਖੇਡਾਂ ਦਾ ਚਰਵਾਹਾ ਸੀ, ਉਹ ਖੁਦਾ ਦੇ ਪੈਰ ਚ ਕਹੇ ਹੇ ਖੁਦਾ ਜੀ ਤੂੰ ਐਵੇਂ ਆਪਣੇ ਲੇਲਿਆਂ ਦੀ ਤੈਨੂੰ ਮੈਂ ਉਹਨਾਂ ਦੀ ਕੰਬਲੀ ਬਣਾ ਕੇ ਪਹਿਨਾਵਾਂ, ਇਹਨਾਂ ਦਾ ਦੁੱਧ ਪਿਲਾਵਾਂ। ਉਹ ਮੂਸੇ ਨੇ ਸੁਣ ਲਿਆ, ਉਹ ਕਹਿੰਦਾ ਉਹ ਪਾਗਲਾ, ਖੁਦਾ ਦਾ ਕੋਈ ਰੰਗ ਰੂਪ ਨਹੀਂ, ਉਹ ਤੇਰੇ ਲੇਲਿਆਂ ਦੀ ਹੈਂ ਕੰਬਲੀ ਕਿਵੇਂ ਪਹਿਨੇਗਾ, ਤੇਰਾ ਦੁੱਧ ਕਿਵੇਂ ਪੀਏਗਾ। ਅਤੇ ਆਕਾਸ਼ਬਾਣੀ ਉਹ ਮੂਸਿਆ ਤੂੰ ਮੇਰੇ ਪ੍ਰੇਮੀ ਦਾ ਦਿਲ ਤੋੜ ਕੇ ਆ, ਜਾਂ ਮਾਫ਼ੀ ਮੰਗ ਚੱਲ ਕੇ, ਮੈਂ ਪਿਆਰ ਦਾ ਬੰਦਾ ਆ, ਕੰਬਲੀ ਵੀ ਪਹਿਨਦਾ, ਦੁੱਧ ਵੀ ਪੀਂਦਾ। ਆਸਾ ਮੱਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਜਾ ਪ੍ਰਭ ਮੇਲਾ ਸੋਏ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਪਵਿੱਤਰ ਗੁਣ ਪੈਦਾ ਹੁੰਦੇ। ਦੇਖਣ ਸਤਿਗੁਰ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਉਹ ਪਰਮਾਤਮਾ ਉਹਨਾਂ ਨੂੰ ਗੁਰੂ ਦੇ ਨਾਲ ਮਿਲਾ ਦੇਵੇ, ਕਿਉਂਕਿ ਗੁਰੂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਮਿਲਦਾ, ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ। ਸਹਿਜੇ ਨਾਮ ਤੇ ਆਈਏ ਗਿਆਨ ਪ੍ਰਗਟ ਹੋਏ, ਸਹਿਜੇ ਸ਼ਾਂਤੀ ਨਾਲ ਐਨ ਮਨ ਟਕਾ ਕੇ ਪਰਮੇਸ਼ਰ ਨਾਮ ਤੇ ਆਈਏ। ਇਹ ਨਹੀਂ ਵੀ ਐਵੇਂ ਉਖੜੇ ਕੁਹਾੜੇ ਚਲਾਈਓ, ਫਾਰਮੈਲਿਟੀ ਪੂਰੀ ਕਰਿਓ, ਬੱਧਾ ਚੱਟੀ ਭਰੋ, ਪੂਰੀ ਦਾ ਫਿਰ ਕੁਝ ਨਹੀਂ ਲੱਗਣਾ। ਹੈਂ ਸ਼ਾਂਤੀ ਐਨ ਮਨ ਟਕਾ ਕੇ, ਇੰਦਰੀਆਂ ਵਿਕਾਰਾਂ ਨੂੰ ਮਨ ਰੋਕ ਕੇ, ਪੁਰਨੇ ਰੋਕ ਕੇ ਨਾਮ ਤੇ ਆਈਏ। ਫਿਰ ਜਿਹੜੇ ਕਹਿੰਦੇ ਹਿਰਦਾ ਸ਼ੁੱਧ ਹੁੰਦਾ, ਗਿਆਨ ਪ੍ਰਗਟ ਹੋ ਜਾਂਦਾ। ਇਹ ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਜ਼ੂਰ। ਇਹ ਮਨ ਆ, ਇਹ ਮਨ ਮਤਾਂ ਭੁੱਲ ਜਾਈ ਕਿਤੇ, ਪਰਮਾਤਮਾ ਦੂਰ ਆ, ਉਹ ਤਾਂ ਸਦਾ ਹਾਜ਼ਰਾ ਹਜ਼ੂਰ ਆ, ਸਭ ਕੁਝ ਦੇਖ ਰਿਹਾ। ਜੇ ਭਾਵਨਾ ਹੋ ਜਾਏ ਤਾਂ ਗਿਆ ਕਿਤੇ ਨਹੀਂ, ਸਦ ਸੁਣਦਾ, ਸਦ ਵੇਖਦਾ, ਸਬਦ ਰਿਹਾ ਭਰਪੂਰ ਰਹਾ। ਉਹਨਾਂ ਚੋਂ ਮਾਤਾ ਜੀ ਹੁੰਦੇ ਬ੍ਰਾਹਮਣ, ਅਤੇ ਜਦੋਂ ਆਏ ਹਾਂ ਪਹਿਲਾਂ ਮਿਲੇ ਹੋ, ਅਤੇ ਇਸ਼ਨਾਨ ਕਰਨ ਗਈਆਂ ਸੰਤ ਘਾਟ, ਉਦੋਂ ਦੇਣ ਦਾ ਪਾਣੀ ਬਹੁਤ ਸਾਫ਼ ਹੁੰਦਾ, ਥੱਲੇ ਪੈਸੇ ਦੀਦੇ ਹੁੰਦੇ ਸੀ, ਇਹਦੇ ਜਲ ਨੂੰ ਲੰਗਰ ਬਣਾਉਂਦੇ ਰਹੇ, ਇੰਨਾ ਸਵੱਛ ਸੀ। ਅਤੇ ਉਹ ਮਾਤਾ ਕਹਿੰਦੇ ਇਸ਼ਨਾਨ ਕੀਤਾ ਅਤੇ ਬੋਤਲ ਜਿਹੜੀ ਸੀ ਜਲ ਦੀ ਭਰ ਕੇ ਰੱਖਦੇ, ਦੁਹਰਾ ਕਾਕ ਲਾ ਲਿਆ, ਡਾਟ ਲਾ ਲਿਆ। ਅਤੇ ਹੈ ਤਾਂ ਹੁਣ ਹੋਰ ਵੀ ਸੰਗਤ ਸੀ, ਪਰ ਜਿਹਦੇ ਭਾਗ ਜਾਗਣੇ ਉੱਥੇ ਕਿਰਪਾ ਉਹਨਾਂ ਦਰਸ਼ਨ ਹੋਣਾ। ਕਹਿੰਦੇ ਤੂੰ ਇਹ ਜਲ ਨਹੀਂ ਲਿਜਾ ਸਕਦੀ? ਕਹਿੰਦੇ ਮਹਾਰਾਜ ਮੈਂ ਬੋਤਲ ਭਰ ਲਈ ਹੈ, ਅਤੇ ਥੋੜ੍ਹਾ ਡਾਟ ਲਾਇਆ। ਕਹਿੰਦੇ ਨਹੀਂ, ਦਰਸ਼ਨ ਦੇ ਕੇ ਲੋਕ ਜਿਹੜੀ ਬੋਤਲ ਚੱਕੀ ਬਿਲਕੁਲ ਸੁੱਕੀ ਡਾਟ ਹੋਣੀ ਲੱਗੀ, ਇਹ ਪਤਾ ਲੱਗਾ ਵੀ ਇਹ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਸੀ। ਇਹ ਅੱਜ ਕਲਯੁਗ 'ਚ ਵੀ ਮਹਾਰਾਜ ਕਿਰਪਾ ਕਰਦੇ। ਬ੍ਰਾਹਮਣੀ ਮਾਤਾ ਸੀ, ਮੰਗੇ ਚਰਨੀ ਰਹਿ, ਪੂਰੇ ਪਤੀ ਵਰਤਾ ਧਰਮ ਸੀ ਉਹਨਾਂ ਦਾ, ਹੈਂ ਅਤੇ ਹਰ ਵੇਲੇ ਉਹਨਾਂ ਦੇ ਸਤਿਨਾਮ ਵਾਹਿਗੁਰੂ ਜਾਪ ਚੱਲਦਾ ਸੀ। ਦੋ ਵਾਰੀ ਦਰਸ਼ਨ ਹੋਏ, ਇੱਕ ਵੀਰ ਉਹਨੂੰ ਬੇਰ ਸਾਹਿਬ ਇਸਤਰੀ ਹੋਏ, ਹੁਣ ਤਾਂ ਸਰੀਰ ਛੱਡ ਗਿਆ। ਇਸ ਵਾਸਤੇ ਗੱਲ ਭਾਵਨਾ 'ਤੇ ਬਣਦੀ ਹੈ। ਇਹ ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਰਹੀ, ਇਹ ਨਾ ਜਾਣ ਕੇ ਦੂਰ ਹੈ, ਉਹ ਤਾਂ ਹਰ ਵੇਲੇ ਹਾਜ਼ਰ ਦੇਖ ਰਿਹਾ, ਸਦ ਸੁਣਦਾ, ਸਦ ਵੇਖਦਾ, ਸਬਦ ਰਿਹਾ ਭਰਪੂਰ ਆਉ। ਉਹ ਤਾਂ ਜਿਹੜੇ ਜਿੰਨੇ ਵੀ ਜੀਵ ਜੰਤੂ ਨੇ ਗੱਲਾਂ ਨੂੰ ਸੁਣਦਾ, ਜਿਹੜੀ ਮਰਜ਼ੀ ਬੋਲੀ 'ਚ ਬੋਲੋ, ਹੁਣ ਥੋੜ੍ਹੀ ਪਿੱਛੇ ਸਕੂਲ 'ਚ ਪੜ੍ਹ ਕੇ ਰੱਬ ਨੇ ਸਮਝਣਾ, ਉਹਦਾ ਬੋਲੀਆਂ ਨੂੰ ਸਮਝਦਾ, ਸਾਰੀਆਂ ਬੋਲੀਆਂ ਬੋਲ ਲੈਂਦਾ, ਸਾਰੀਆਂ ਬੋਲੀਆਂ ਸੁਣ ਲੈਂਦਾ, ਸਮਝ ਲੈਂਦਾ, ਸਭ ਦੀਆਂ ਗੱਲਾਂ ਸੁਣਦਾ, ਜਿੱਥੇ ਮਰਜ਼ੀ ਲੋਕੇ ਕਰ ਲਓ, ਸਾਰੇ ਇਹਦੇ ਕਰਮਾਂ ਨੂੰ ਦੇਖ ਲਓ। ਕੋਈ ਸ਼ਬਦ ਮੈਨੇ ਜਿਹੜਾ ਬ੍ਰਹਮ ਨਿਰੰਕਾਰ ਪਰਮੇਸ਼ੁਰ ਸਾਰੇ ਭਰਪੂਰ ਹੋ ਰਿਹਾ, ਉਹ ਸਾਰੇ ਸ਼ਬਦ ਸੰਸਾਰ ਵਿੱਚ ਵੀ ਹਾਂਜੀ ਪੂਰਨ ਹੋ ਰਿਹਾ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਹੈ ਨਹੀਂ, ਵਿਆਪਕ ਆ, ਇਹ ਵਿਆਪਕ ਆ ਅਤੇ ਹਰ ਜਗ੍ਹਾ। ਅਤੇ ਜਦੋਂ ਇਹ ਪ੍ਰਸ਼ਨ ਬਿਰਤੀ ਉੱਪਰ ਗਏ, ਵਿਆਪਕ ਵਿਰਾਟ ਵਾਲੀ ਬਿਰਤੀ ਬਣ ਗਈ, ਫਿਰ ਉਹਨੂੰ ਦੇ ਸਮੇਂ ਦਾ ਪਾਉਂਦਾ ਗੁਰਮਹਾ ਪਛਾਣਿਆ ਤਿੰਨੀ ਇੱਕ ਮਨ ਧਿਆ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਇਕਾਗਰ ਕਰਕੇ ਪਰਮੇਸ਼ੁਰ ਨਾਮ ਧਿਆਇਆ, ਉਹਨਾਂ ਗੁਰਮੁਖਾਂ ਨੇ ਆਪਣੇ ਸਰੂਪ ਨੂੰ ਪਛਾਣ ਲਿਆ। ਅਸੀਂ ਮਨ ਇਕਾਗਰ ਕਰਦੇ ਹਾਂ, ਮਨ ਤਾਂ ਭਟਕਦਾ ਰਹਿੰਦਾ, ਕਲਪੀ ਜਾਂਦਾ ਹਰ ਵੇਲੇ। ਸਦਾ ਰੱਬ ਹੈ ਤੇਰਾ ਆਪਣਾ ਸੱਚਾ ਨਾਮ ਸੁਖ ਪਾਇਆ, ਉਹ ਸਦਾ ਆਪਣੇ ਮਾਲਕ ਦੇ ਆਨੰਦ ਨੂੰ ਸਦਾ ਰਾਵੇ, ਹਮੇਸ਼ਾ ਭੋਗਦੇ ਜੁੜੇ ਰਹਿੰਦੇ ਹਰ ਵੇਲੇ। ਮੇਰਾ ਸੱਚਾ ਨਾਮ ਹੀ ਹੈ, ਉਹਦੇ ਨਾਮ ਜਪ ਕੇ ਉਹਨਾਂ ਨੇ ਸੁੱਖ ਨੂੰ ਪਾਇਆ। ਇਹ ਮਨ ਤੇਰਾ ਕੋ ਨਹੀਂ, ਪਰ ਵੇਖ ਸ਼ਬਦ ਵਿਚਾਰ ਕਹਿੰਦੇ ਮਨਾ ਸੁਣ ਲਾ, ਅੱਜ ਇਹਨਾਂ ਨਾਲ ਗੰਢਣ ਗੰਢੀ ਫਿਰਦਾ ਨਾ, ਪੁੱਤਰ ਧੀਆਂ ਪਰਿਵਾਰ ਆ, ਪਤੀ ਪਤਨੀ ਇਸਤਰੀ ਰਿਸ਼ਤੇਦਾਰ ਆ, ਹੈਂ, ਇਹ ਤੂੰ ਭੁਲੇਖੇ 'ਚ ਫਸਿਆ ਆ, ਇਹ ਤਾਂ ਲੇਖੇ ਜੋ ਕੇ ਦੇ ਲੈ ਰਿਹਾ, ਇਹਨਾਂ 'ਚੋਂ ਤੇਰਾ ਕੋਈ ਸਹਾਇਕ ਨਹੀਂ। ਸਤਿਗੁਰਾਂ ਦੀ ਬਾਣੀ ਸ਼ਬਦ ਨੂੰ ਵਿਚਾਰ ਕੇ ਦੇਖਦਾ, ਪਰ ਤੂੰ ਜਾਲ 'ਚ ਫਸਿਆ ਇਹਨਾਂ ਹਰ ਸੁਣਾਈ ਭੱਜ ਪੋ ਪਾ ਇਹ ਮੁੱਖ ਦੁਆ, ਨਿਰੰਕਾਰ ਦੀ ਛਣ 'ਚ ਦੌੜ ਕੇ ਪੈ ਜਾ, ਸਲਾਹ ਨਾ ਕਰੀ। ਜਿਹੜੇ ਹੁਣ ਮਹਾਰਾਜ ਨੰਗੀ ਸ੍ਰੀ ਸਾਹਿਬ ਲੈ ਕੇ ਆਏ ਵਿਸਾਖੀ ਵਾਲੇ ਦਿਨ 1699, ਇਹਦਾ ਸਲਾਹਾਂ 'ਚ ਪੈ ਜਾਂਦੇ ਨਾ, ਇਹ ਨਾ ਸੰਜਾਂ ਪਿਆਰਾਂ ਤੋਂ ਸੀਸ ਭੇਟ ਆਉਣਾ, ਜਾਂ ਘਰਦਿਆਂ ਤੋਂ ਰਿਹਾ ਕਰਿਆ ਵਾਂ, ਪੁੱਛਿਆ ਵਾਂ, ਸਲਾਹ ਕਰਿਆ ਵਾਂ। ਇਹ ਤਾਂ ਜਿਵੇਂ ਪ੍ਰੇਮ ਪੈ ਜਾਂਦਾ ਨਾ, ਫੇਰ ਨਹੀਂ ਆਲਾ ਦੁਆਲਾ ਦੇਦਾ, ਇਹ ਤਾਂ ਭੱਜ ਕੇ ਸ਼ਰਨ 'ਚ ਪਿਆ। ਕਹਿੰਦਾ ਲਓ ਮਹਾਰਾਜ, ਇਹ ਸਾਰਾ ਕੁਝ ਆਪ ਜੀ ਦਾ ਹੀ ਆ। ਜਦੋਂ ਪੰਜ ਪਿਆਰੇ ਬਣ ਗਏ ਨਾ, ਖਾਲਸੇ ਬਣ ਗਏ, ਅਤੇ ਮਹਾਰਾਜ ਨੂੰ ਆਪਣਾ ਸਰੂਪ ਦੇ ਦਿੱਤਾ, ਪੰਥ ਵਿੱਚ ਬਰਕਤ ਦੇ ਦਿੱਤੀ, ਆਪਣੀਆਂ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ। ਹਰ ਸਰਨਾਈ ਭੱਜ ਹਰੀ ਦੀ ਛਣ, ਭੱਜ ਕੇ ਦੌੜ ਕੇ ਪੈ ਜਾ, ਪਾਏ ਮੁਖ ਦੁਆਰ, ਫਿਰ ਮੁਕਤੀ ਦਾ ਦੁਆਰਾ ਕੀ ਆ ਗਿਆਨ। ਜਿਹੜੇ ਆਤਮਾ ਗਿਆਨ ਹੋਏਗਾ, ਫਿਰ ਮੁਕਤੀ ਵੀ ਮਿਲ ਜਾਏਗੀ, ਇਹ ਪ੍ਰਾਪਤੀ ਹੋ ਜਾਏਗੀ। ਇਸ ਕਰਕੇ ਸੁਣਨਾ, ਜਦੋਂ ਜਮ੍ਹਾਂ ਖਰਚੇ 'ਚ ਪੈ ਗਿਆ, ਫਿਰ ਨਹੀਂ ਗੱਲ ਬਣਨੀ, ਹੈਂ, ਠੀਕ ਹੈ ਨਾ। ਇਸ ਸੰਸਾਰੀ ਲੋਕ ਤਾਂ ਪਿੱਛੇ ਨੂੰ ਖਿੱਚਦੇ, ਪਿੱਛੇ ਨੂੰ ਕਹਿੰਦੇ ਸ਼ਬਦ ਸੁਣੀਏ, ਸ਼ਬਦ ਬੁੱਝੀਏ, ਸੱਚ ਰਹਿ ਲਿਓ ਲਾਏ, ਸਤਿਗੁਰੇ ਦੇ ਸ਼ਬਦ ਨੂੰ ਸੁਣਨਾ ਕਰ, ਬਾਣੀ ਨੂੰ। ਲੋਕਾਂ ਲੋ ਤਾਂ ਅੰਨਾ ਬੋਲਾ ਅਤੇ ਗੁੰਗਾ ਬਣ ਜਾ, ਡੁੱਡਾ ਪਿੰਗ ਦਾ ਫੇਰ ਆ, ਹੈਂ, ਅਤੇ ਜੇ ਇਹਨਾਂ ਨੇ ਸੁਣ ਲੱਗ ਪਿਆ, ਇਹ ਨਹੀਂ ਸੁਣ ਸਕਦੇ। ਲੈ ਤੇਰੀ ਹੁਣੇ ਉਮਰ 'ਤੇ ਉਮਰ ਹੈ, ਤੂੰ ਕਿੱਧਰ ਤੁਰ ਪਿਆ, ਹੁਣੇ ਮਾਲਾ ਫੜ ਲਈ, ਹੁਣੇ ਅੰਮ੍ਰਿਤ ਛਕ ਲਿਆ, ਹੈਂ, ਹੁਣੇ ਸਾਰਿਆਂ ਕੋਲ ਜਾਣ ਲੱਗ ਪਿਆ, ਹੈਂ, ਬਥੇਰੀ ਉਮਰ ਪਈ ਹੈ, ਚਾਰ ਦਿਨ ਖਾ ਪੀ ਲਓ, ਮੌਜ ਮਾਣ ਲਓ, ਇਸ ਵਾਸਤੇ ਇਹੋ ਜਿਹੀਆਂ ਗੱਲਾਂ ਕੱਚੀਆਂ ਪਿੱਚੀਆਂ ਕਰਕੇ ਨਿਸ਼ਰਦਾ ਕਰ ਦਿੰਦੇ। ਹੈਂ, ਸਤਿਗੁਰਾਂ ਦੇ ਸ਼ਬਦ ਨੂੰ ਸੁਣ, ਸਤਿਗੁਰਾਂ ਦੇ ਦਰਸ਼ਨ ਕਰ, ਸਤਿਗੁਰਾਂ ਦੀ ਸੇਵਾ ਕਰ, ਉਹਨਾਂ ਦੇ ਗੁਰੂ ਦੇ ਸ਼ਬਦ ਨੂੰ ਬੁੱਝਣਾ ਕਰ, ਔਰ ਸੱਚ ਦੇ ਵਿੱਚ ਲਿਵ ਲਾ ਕੇ ਰਹਿਣਾ ਕਰ, ਅਤੇ ਤੂੰ ਆਪਣੀ ਲਿਵ ਹੋਰੇ ਪਾਸੇ ਲਾਈ ਕਰਦਾ। ਅੱਖਾਂ ਮੀਟ ਕੇ ਦੇਖ ਲਓ, ਮੋਹਰੇ ਸਿਰੇ ਮੇ ਮੂੰਹ ਕਈ ਕੁਛ ਆਈ ਜਾਂਦਾ, ਕਦੀ ਕਿਸੇ ਪਾਸੇ ਦੌੜਦਾ ਮਨ, ਕਦੀ ਕਿਸੇ ਪਾਸੇ ਦੌੜਦਾ। ਹੈਂ, ਸ਼ਬਦ ਹੁਮੇ ਮਾਰੀਏ, ਸੱਚਿਆ ਮਿਲ ਸੁਖ ਪਾਏ, ਜਿਹਨੇ ਸਾਧੂ ਵਾਲੇ ਸ਼ਬਦ ਦੁਆਰਾ ਹੁਮੇ ਨੂੰ ਮਾਰ ਲਿਆ, ਉਹ ਸੱਚੇ ਮਿਲ ਲਈ ਸਰੂਪ ਦਾ ਜਿਹੜਾ ਸੁਖ ਆ ਉਹਨੂੰ ਪਾਲਵੇਗਾ। ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੁਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਫਿਲਮ ਨਾ ਹੋਏ। ਇਹ ਕਲਯੁਗ ਕਹਿੰਦੇ ਨਾਮ ਹੀ ਸੋਭਾ ਆ, ਬਾਕੀ ਜਿੰਨੇ ਮਰਜ਼ੀ ਅਡੰਬਰ ਕਰ ਲਾ, ਕੁਛ ਵੀ ਨਹੀਂ ਪੱਲੇ ਪੈਣਾ ਪਰਮਾਤਮਾ ਦੇ ਨਾਮ ਬਿਨ। ਕਿ ਜਿੰਨੇ ਜੀਵ ਜੰਤੂ ਇਹਨਾਂ ਦੀ ਸੋਭਾ ਨਹੀਂ ਹੁੰਦੀ, ਇਹਦੀ ਮਾਇਆ ਦੀ ਸੋਭਾ ਲਿਫਾਫੇਬਾਜ਼ੀ ਹੈ ਨਾ, ਇਹ ਤਾਂ ਚਾਰ ਕੁ ਦਿਹਾੜੇ ਦੀ ਹੈ, ਚਾਰ ਕੁ ਦਿਨ ਰਹਿਣ ਵਾਲੀ ਹੈ, ਇਹਦੇ ਜਾਂਦਿਆਂ ਨੂੰ ਫਿਲਮ ਕੋਈ ਦੇਰੀ ਨਹੀਂ ਹੁੰਦੀ। ਚਾਰ ਕੁ ਦਿਨ ਹੁੰਦੀ ਹੈ ਮਾਇਆ ਦਾ ਸਾਡਾ ਵਾਗਾ, ਹੁਣ ਦੇਖਦੇ ਹਾਂ ਕਿੰਨੇ ਠਾਠੇ ਵਾਗੇ ਬਣਾਏ ਸੀ, ਅੱਜ ਹਾਲਤ ਕੀ ਬਣੀ ਹੋਈ ਹੈ। ਜਿਨੀ ਨਾਮ ਵਿਸਾਰਿਆ ਸੇ ਮੋਏ ਮਰ ਜਾਏ, ਜਿਹਨਾਂ ਨਿਰੰਕਾਰ ਦੇ ਨਾਮ ਨੂੰ ਭੁਲਾ ਦਿੱਤਾ, ਉਹ ਜਿਹੜੇ ਬੰਦੇ ਮਰ ਹੀ ਮਰ ਜਾਂਦੇ। ਹਰ ਸਾਧਨਾ ਆਇਓ ਬਿਸਤਾ ਮਹੀਂ ਸਮਾਏ, ਐਸੇ ਜਿਹੜੇ ਮਨ ਹੋ ਕੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਆਇਆ ਹੀ ਨਹੀਂ, ਸਾਰੀ ਉਮਰ ਤਾਂ ਨਸ਼ਿਆਂ ਪੇਸ਼ਿਆਂ ਲੱਗੇ ਰਹਿਆ, ਉਹ ਮਰ ਕੇ ਹੈਂ। ਫਿਰ ਕਹਿੰਦੇ ਬੇਸ਼ਟਾ ਮਾਹੇ ਸਮਾਹੇ, ਗੂੰਹ ਦੇ ਵਿੱਚ ਸਮਾਉਂਦੇ ਆ, ਗੰਦਗੀ ਦੇ ਕੀੜੇ ਬਣਦੇ ਜਾ ਕੇ, ਹੈਂ, ਭੂੰਡ ਬਣ ਕੇ ਗੰਦ ਫਰੋਲਦੇ ਆ। ਇਹ ਕਾਪੇ ਬਖਸ ਮਲਾਏ ਨੇ ਅੰਧਨ ਨਾਮੇ ਲਾਏ। ਇੱਕ ਕਹਿੰਦੇ ਜਿਹਨਾਂ ਤੂੰ ਮਿਹਰ ਕਰ ਦਿੰਦਾ ਉਹਨੂੰ ਬਖਸ਼ਦਾ, ਉਹਨੂੰ ਆਪਣੇ ਮਿਲਾਉਂਦਾ। ਉਹ ਦਿਨ ਰਾਤ ਨਾਮ ਜਾਪ ਦੇ ਵਿੱਚ ਉਹਨਾਂ ਨੂੰ ਲਗਾ ਦਿੰਦਾ, ਅੰਧਨ ਨਾਮੇ ਲਾਏ, ਨਾਮ ਜਪੀ ਲਾਉਂਦਾ, ਬਸ ਨਾਮ ਜਪੀ ਚਲੋ, ਭਜਨ ਕਰੋ। ਉਹ ਬ੍ਰਾਹਮਣ ਆ ਗਿਆ ਸੀ, ਮਹਾਰਾਜ ਸਾਡਾ ਵੀ ਖਿਆਲ ਕਰੋ, ਅਸੀਂ ਸਾਰਿਆਂ ਦੇ ਮੁਖੀ ਹਾਂ, ਵੱਡੀ ਜਾਤੀ ਹੈ, ਵਿਦਵਾਨ ਪੜ੍ਹੇ ਲਿਖੇ, ਧਰਮਕਾਂਡੀ ਹਾਂ। ਮਹਾਰਾਜ ਕਹਿੰਦੇ ਵੀ ਅਸੀਂ ਸਭ ਦਾ ਹੀ ਖਿਆਲ ਕਰਦੇ ਹਾਂ। ਕਹਿੰਦੇ ਸਾਰੇ ਪਿਛਲੇ ਅਵਤਾਰਾਂ ਨੇ ਬ੍ਰਾਹਮਣਾਂ ਦੀ ਪੂਜਾ ਕੀਤੀ ਹੈ। ਮਹਾਰਾਜ ਕਹਿੰਦੇ ਅਸੀਂ ਤਾਂ ਕੋਈ ਨਿਰਾਦਰ ਨਹੀਂ ਕਰਦੇ। ਤੁਸੀਂ 8 ਘੰਟੇ ਰੋਜ਼ ਸਿਮਰਨ ਕਰਨਾ, ਤੁਹਾਨੂੰ ਬ੍ਰਾਹਮਣ ਦੀ ਸਰਦਾਈ ਮਿਲੇਗੀ ਕਿ ਉਹਦਾ ਤੁੜਕਾ ਲਾ ਕੇ ਲੰਗਰ ਪਾਣੀ ਵਸਤਰ ਮਾਇਆ ਪਦਾਰਥ ਸਭ ਕੁਛ ਮਿਲਿਆ ਕਰੇਗਾ, ਕੋਈ ਕਮੀ ਨਹੀਂ ਰਹੇ। ਠੀਕ ਹੈ ਜੀ। ਇੱਕ ਦਿਨ ਤਾਂ ਬੈਠ ਗਏ, ਚੌਂਪੜੀਆਂ ਬਣਾਤੀਆਂ, ਆਸਣ ਲਾਤੇ, ਧੂਪ ਜੋਤ ਸਾਰਾ ਸਮੱਗਰੀ ਲਾਤੀ, ਕੁੰਭ ਨਾਰੀਅਲ ਕਰੋ ਵੀ ਜਾਪ, ਹੁਣ 8 ਘੰਟੇ ਕਿਤੇ ਵੀ ਚੱਕਣਾ ਹੋਵੇ ਬਾਈ ਚੋਰ ਮੋਰੀ ਤੇ ਨਿਕਲੀਏ, ਜੇ ਬਾਹਰ ਹੁਣ ਨੰਗੀ ਤਲਵਾਰ ਵਾਲੇ ਖੜੇ ਸਿੰਘ ਤਿਆਰ ਪਰ ਤਿਆਰ, 8 ਘੰਟੇ ਦਾ ਰੋਗ ਪਿੱਟ ਕੇ ਪੂਰੇ ਕੀਤੇ। ਮਹਾਰਾਜ ਕਹਿੰਦੇ ਕੱਲ ਵੀ ਆ ਜਾਣਾ ਬਾਈ, ਅੱਜ ਇੱਕ ਮੁੱਲ ਕੱਲ 5-5 ਬੋਰਾਂ ਮਿਲਣੀਆਂ ਸੋਨੇ ਦੀ। ਮਹਾਰਾਜ ਮਾਫ ਕਰੋ, ਇਹਦਾ ਕੰਮ ਬਹੁਤ ਔਖਾ। ਕਹਿੰਦੇ ਸਾਨੂੰ ਤੇ ਇਹ ਠੀਕ ਆ, ਰਾਹੂ ਕੇਤੂ ਬੈਲ ਹਮਾਰੇ ਸਾਢ ਸਕੀ ਹੈ ਖੇਤੀ, ਪਤਰੀ ਹਮਾਰੀ ਵੱਡੀ ਸ਼ਿਕਾਰ ਨੂੰ ਮਾਰ ਲਿਆ ਵੀ ਛੇਤੀ, ਉਂਗਲੀ ਰਖਾਈ ਦੱਸਦੇ ਇੰਨੇ। ਸੋ ਇਸ ਵਾਸਤੇ ਮੰਗਾ ਵੀ ਫਸ ਗਿਆ ਨਾ, 4000 ਬਸ, ਤੂੰ 4000 ਮਹੀਨੇ 'ਚ ਨਹੀਂ ਕਮਾਉਂਦਾ ਹੁਣ, ਕਿਉਂ ਦੇ ਲਾ ਉਂਗਲ ਖਾ ਕੇ ਉਹ ਦੂਏ ਵੀ 5000 ਉਹ ਤੋਂ ਬਟੋਰ ਲਿਆ, ਇਸ ਤਰ੍ਹਾਂ ਹੀ ਆ ਹੈ, ਇਸ ਤਰ੍ਹਾਂ ਵਪਾਰ ਜਾਂਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਆ ਇਹ ਨਾਮ ਜਪਣਾ ਬਹੁਤ ਔਖਾ ਆ। ਮਹਾਰਾਜ ਕਹਿੰਦੇ ਇੱਕ ਤਾਂ ਖਿਆਲ ਕਰਦੇ ਹੁਣ ਤੁਸੀਂ ਆਪੇ ਦੌੜੀ ਜਾਂਦੇ ਹੋ, ਕਿਉਂਕਿ ਜਿਹਨਾਂ ਨੂੰ ਮੁਫ਼ਤ ਹਰਾਮਖੋਰੀ ਦੀ ਆਦਤ ਪੈ ਜਾਏ ਉਸ ਨਾਮ ਜਪਣ ਦੀ ਖੇਤੀ ਤਾਂ ਸਭ ਨਾਲੋਂ ਔਖੀ ਹੈ। ਔਖਾ ਤਾਂ ਆਲ ਵਾਉਣਾ ਵੀ ਹੈ, ਕਿਰਤ ਕਰਨੀ ਵੀ ਹੈ, ਪਰ ਜਿਹੜੀ ਨਾਮ ਦੀ ਕਿਰਤ ਕਰਨੀ ਹੈ ਇਹ ਤਾਂ ਹੋਰ ਵੀ ਔਖੀ ਹੈ। ਕਹਿੰਦੇ ਨੇ ਵਿਹਲੇ ਖਾਂਦੇ ਆ, ਕਹਿੰਦਾ ਵੀ ਵਿਹਲੇ ਰਹਿ ਕੇ ਦੇਖੋ ਨਾਮ ਜਪ ਕੇ ਬਹੁਤ ਔਖਾ। ਸੱਚ ਕਮਾਵੇ ਸੱਚ ਰਹੇ ਹੈ, ਸੱਚੇ ਸੱਚ ਕਮਾਏ, ਉਹ ਸੱਚੇ ਨਾਮ ਦੀ ਕਮਾਈ ਕਰਦੇ ਆ, ਮਨ ਕਰਕੇ ਵੀ ਸੱਚੇ ਨਾਮ 'ਚ ਰਹਿੰਦੇ, ਤਨ ਕਰਕੇ ਵੀ ਸੱਚੇ ਪੁਰਖ ਜਿਹੜੇ ਆ ਸੱਚ ਰੂਪੀ ਪਰਮਾਤਮਾ ਵਿੱਚ ਸਮਾਹੇ ਉਹ ਫਿਰ ਅਭੇਦ ਹੋ ਜਾਂਦੇ। ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ, ਇਹ ਜਿਹੜੇ ਮਨਮੁਖ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਤੋਂ ਨਾਮ ਦੀ ਕਮਾਈ ਤੋਂ ਬਿਨਾਂ ਹੋਣ ਕਰਕੇ ਨਾ ਤਾਂ ਇਹ ਪਰਮਾਤਮਾ ਦੇ ਜਸ ਨੂੰ ਸੁਣਦੇ, ਪਹਿਲੀ ਗੱਲ ਤਾਂ ਆਉਂਦੇ ਨਹੀਂ। ਜੇ ਕੋਈ ਲੈ ਜਾਏ ਗੁਰਦੁਆਰੇ ਬਸ ਇਹ ਟਾਈਮ ਪਾਸ ਕਿਤੇ ਆਉਂਦਾ, ਇਹ ਤਾਂ ਭੱਜਦੇ ਆ ਉੱਥੇ, ਜਾਂ ਫੋਨ ਮਗਰ ਆ ਗਿਆ ਇਹ ਦੌੜਦੇ, ਅਤੇ ਨਾ ਤਾਂ ਉਹਦਾ ਜਾ ਸੁਣਦੇ ਆ। ਆ ਕਿੰਨੀ ਸੰਗਤ ਆਉਂਦੀ ਹੈ, ਕਥਾ ਵਰਤੇ ਹੁੰਦੀ ਹੋਈ ਕੋਈ ਬਹਿਣ ਨੂੰ ਤਿਆਰ ਆ, ਬਿਰਲੇ ਆ ਬਸ, ਉਵੇਂ ਗੇੜੇ 'ਤੇ ਗੇੜਾ ਕੱਢੀ ਜਾਂਦੇ, ਸੁਣਦੇ ਨਹੀਂ। ਕਹੀ ਜਾਣਾ ਗੁਰੂ ਗ੍ਰੰਥ ਸਾਹਿਬ ਗੁਰੂ ਅਤੇ ਗੁਰੂ ਗ੍ਰੰਥ ਦੀ ਗੱਲ ਕੋਈ ਸੁਣਨੀ ਨਹੀਂ, ਉਹਦੀ ਕਥਾ ਹੁੰਦੀ ਆ, ਉਹਦਾ ਕੀਰਤਨ ਹੁੰਦਾ ਉਹ ਸੁਣਨਾ ਨਹੀਂ, ਅਤੇ ਨਾ ਉਹਦੇ ਦਰਸ਼ਨ ਨੂੰ ਦੇਖਦੇ ਆ ਕਿ ਸਾਨੂੰ ਮਹਾਰਾਜ ਦਰਸ਼ਨ ਹੋ ਜਾ ਇਸ ਜਗ ਜਗ ਮੈਨ ਜੀ। ਇਹ ਜੀਵ ਜਿਹੜਾ ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਹੀਣਾ ਹੋਣ ਕਰਕੇ ਬੋਲਾ ਆ, ਸੁਰਤੀ ਸਿਮਰਤੀ ਰੂਪੀ ਅੱਖਾਂ ਤੋਂ ਬਿਨਾਂ ਹੋਣ ਕਰਕੇ ਅੰਨਾ ਆ, ਇਸ ਕਰਕੇ ਫਿਰ 84 ਲੱਖ ਜੂਨਾਂ ਦੇ ਭਰਮ ਚੱਕਰ 'ਚ ਆ ਰਿਹਾ ਆ, ਭਟਕਦਾ ਫਿਰਦਾ, ਮਨ ਕਿ ਟੇਕ ਨਹੀਂ। ਪਿੰਨ ਆਵੇ ਦੁੱਖ ਪਾਏ ਸੀ, ਨਾਮ ਮਿਲਿਆ ਤੇ ਸਿਰ ਜਾਏ, ਪਾਤਸ਼ਾਹ ਨੇ ਪਰਮੇਸ਼ਰ ਨਾਮ ਤੋਂ ਬਿਨਾਂ ਸੁਣ ਲੈ ਪਟਾ ਦੁੱਖ ਪਾਏਗਾ, ਪੁੰਨਾਂ ਕਰ ਦੀ ਰਜਾਏ ਆ ਗਿਆ ਦੇ ਨਾਲ ਨਾਮ ਮਿਲਦਾ ਆ ਬਾਬੇ ਮਸਤਾਂ ਨੂੰ, ਬਾਬਾ ਭਗਤ ਸਿੰਘ ਸਾਹਿਬ ਨੂੰ, ਸਿੱਧੇ ਜੇਤੇ ਵਾਲੀ ਮਹਾਂਪੁਰਖਾਂ ਦੀ ਆਪਣੀ ਜ਼ਮੀਨ ਸੀ, ਪਿੰਡ ਵੀ ਉਹ ਹੀ ਆ, ਅਤੇ ਖੂਹ ਦੇ ਉੱਤੇ ਭੋਰਾ ਬਣਾਇਆ ਸੀ ਸ਼ਹੀਦਾਂ ਸਿੰਘਾਂ ਦੀ ਜਗ੍ਹਾ, ਅਤੇ ਸੰਤੋਖ ਸਿੰਘ ਮਿਸਤਰੀ ਕਹਿਣ ਲੱਗਾ ਮਹਾਰਾਜ ਮੈਨੂੰ ਨਾਮ ਦਿਓ, ਰੋਜ਼ ਹੀ ਇਹ ਗੱਲ ਕਰ। ਬਾਬਾ ਜੀ ਕਹਿਣ ਲੱਗੇ ਅੱਛਾ ਅੱਜ ਫਿਰ ਇਉਂ ਕਰੀ, 1 ਕਿਲੋ ਲਾਲ ਡੰਡੀ ਵਾਲੀਆਂ ਮਿਰਚਾਂ ਲੈ, 1 ਕੜਾਹੀ ਆ ਬਲ ਦੇ ਕੋਲਿਆਂ ਦਾ ਲੈ ਲੈ ਗਿਆ, ਬੜਾ ਕੁਛ ਸੀ ਅੱਜ ਬਾਬੇ ਨਾਮ ਦੇਣਗੇ। ਉਹ ਭੋਰੇ ਦੇ ਵਿੱਚ ਕੜਾਹੀ ਆ ਕੋਲਿਆਂ ਰੱਖ ਕੇ ਉੱਤੇ 1 ਕਿਲੋ ਮਿਰਚਾਂ ਪਾਤੀਆਂ, ਅੰਦਰੋਂ ਜਾਂਦਾ ਲਾਤਾ। ਬਾਬਾ ਜੀ ਤਾਂ ਵਧੇਰੇ ਸੀਗੇ, ਮਿਰਚਾਂ ਤਾਂ ਹੁਣ ਮਾਈਆਂ ਕਈ ਵਾਰੀ ਨਜ਼ਰ ਟਪਾਰ ਲਈ ਚੁੱਲ੍ਹੇ 'ਚ ਦੋ ਸੁੱਟ ਦੇਣ ਅਤੇ ਉਹ ਧੂੰਆਂ ਨਹੀਂ ਬਹਿਣ ਦਿੰਦਾ। ਹੁਣ ਕਿਲੋ ਮਿਰਚਾਂ ਅਤੇ ਲੱਗੀਆਂ ਕੜਾ ਲਾ ਪੈਣ, ਬਾਬਾ ਜੀ ਮੈਂ ਮਰ ਗਿਆ। ਕਹਿੰਦਾ ਮਰੇਗਾ ਤਾਂ ਹੀ ਨਾ ਮਿਲੂਗਾ, ਜੀਵਤ ਭਾਵ ਹੰਕਾਰ ਤੋਂ ਮਰੇਗਾ ਫਿਰ ਨਾ ਮਿਲਦਾ, ਇਉਂ ਨਹੀਂ ਮਿਲਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ, ਤੋਂ ਆਓ ਮਾਰੇ ਪਾਸ, ਅਡਾਟ ਪਵੇ ਦਰਵਾਜ਼ਾ ਖੋਲੋ ਮੈਂ ਮਰ ਚੱਲਿਆ। ਕਹਿੰਦੇ ਰੋਜ਼ ਬੜਾ ਕਾਲਾ ਸੀ, ਨਾਮ ਦਿਓ ਨਾਮ ਦਿਓ, ਹੁਣ ਕੀ ਗੱਲ। ਮੈਂ ਪੁੱਛਿਆ ਮੈਂ ਹੋ ਗਿਆ ਸੁਣਾ, ਕਹਿੰਦਾ ਮੈਂ ਤਾਂ ਡਰਦਾ ਕਿ ਬਾਬਿਆਂ ਕੋਲ ਗਿਆ ਹੀ ਨਹੀਂ ਮੁੜ ਕੇ। ਬਾਬੇ ਕਹਿੰਦੇ ਤੈਨੂੰ ਨਾਮ ਅਤੇ ਸੰਤਨ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਨੇ ਮਾਰਬ ਬੜੇ ਜੋਤੀ ਜੋਤ ਮੁੰਡੇ ਪਹਿਲਾਂ ਕਹੇਗਾ ਤੁਸੀਂ ਬਾਬਾ ਜੀ ਸੇਵਾ 'ਚ ਰਹਿਣਾ, ਉਹਨੇ ਫਿਰ ਸੇਵਾ ਕਮਾਈ। ਬਾਬਾ ਜੀ ਕਈ ਵਾਰੀ ਇਸ ਤਰ੍ਹਾਂ ਨਹੀਂ ਕਿਹਾ ਤੁਸੀਂ ਨਿਸ਼ਰਦ ਕੋ ਜਾਣ, ਉਹ ਨਹੀਂ ਨਿਸ਼ਰਦ ਕੋ ਅਤੇ ਬਖਸ਼ਣ ਲੈਗਾ। ਇਸ ਵਾਸਤੇ ਤਾਂ ਫਿਰ ਮਰਨਾ ਪੈਂਦਾ, ਆਪਣੀ ਹੋਂਦ ਮਿਟਾਉਣੀ ਪੈਂਦੀ ਹੈ, ਫਿਰ ਜਾ ਕੇ ਗੱਲ ਬਣਦੀ। ਜਿਨ ਬਾਣੀ ਸੋ ਚਿੱਤ ਲਾਇਆ ਸੀ ਜਾਂ ਨਿਰਮਲ ਪ੍ਰਵਾਨ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਚਿੱਤ ਲਾ ਲਿਆ, ਉਹ ਜਿਹੜੇ ਗੁਰਮੁਖ ਪਵਿੱਤਰ ਵੀ ਆ ਅਤੇ ਪ੍ਰਵਾਨਿਤ ਵੀ ਆ। ਨਾਨਕ ਨਾਮ ਤੈਨਾਂ ਕਦੇ ਨਾ ਵਿਸਰੈ, ਕੇ ਦਰ ਸੱਚੇ ਜਾਣ। ਪਾਤਸ਼ਾਹ ਜੀ ਕਹਿੰਦੇ ਆ ਉਹਨਾਂ ਨੂੰ ਤਾਂ ਕਦੇ ਪਰਮਾਤਮਾ ਦਾ ਨਾਮ ਭੁੱਲਦਾ ਹੀ। ਇਸ ਵਾਸਤੇ ਉਹ ਜਿਹੜੇ ਪੁਰਸ਼ ਪਰਮਾਤਮਾ ਦੇ ਦਰ ਵਿੱਚ ਸੱਚੇ ਜਾਣੇ ਜਾਂਦੇ। ਸੰਤ ਕੀਰਤਨ ਕਰਦੇ ਹੁੰਦੇ ਬਾਬੇ ਮਹਿੰਦਰ ਸਿੰਘ, ਸਾਜਨਾ ਸੰਤ ਆਓ ਮੇਰਾ, ਇਹ ਸ਼ਬਦ ਜਾ ਆਪਣ ਅਤੇ ਜਾਂ ਆਰਤੀ ਦਾ ਅਤੇ ਜਾਂ ਇਹ ਸ਼ਬਦ ਕਹਿੰਦੇ ਬਾਬੇ ਹੁਣ ਕੀਰਤਨ ਹੀ ਕਰਦੇ। ਕਹਿੰਦੇ ਹੁਣ ਤਾਂ ਅੰਦਰ ਦਾ ਨਹੀਂ ਕੀਰਤਨ ਸੰਭਾਲੂੰਗਾ। ਇਸ ਵਾਸਤੇ ਫਿਰ ਅਵਸਥਾ ਜਿਹੜੀ ਬਣ ਜਾਂਦੀ ਅਨਹਦ ਨਾਥ ਆਨੰਦ ਦੇ ਵਿੱਚ ਲੀਨ ਹੋ ਜਾਂਦੀ। ਨਾਨਕ ਨਾਮ ਕਿਹਨਾਂ ਕਦੇ ਨਾ ਵਿਸਰੈ, ਸੇ ਦਰ ਸੱਚੇ ਜਾਣ। ਪਾਤਸ਼ਾਹ ਕਹਿੰਦੇ ਉਹਨੂੰ ਪਰਮੇਸ਼ਰ ਨਾਮ ਕਦੀ ਭੁੱਲ ਨਹੀਂ। ਇਸ ਵਾਸਤੇ ਉਹ ਜਿਹੜੇ ਗੁਰਮੁਖ ਪਿਆਰੇ ਆ ਉਹ ਪਰਮਾਤਮਾ ਦੇ ਦਰਬਾਰ ਵਿੱਚ ਸੱਚੇ ਜਾਣੇ ਜਾਂਦੇ। ਆਸਾ ਮਹਲਾ ਤੀਜਾ, ਸਬਦ ਉਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਵੇ। ਸਤਿਗੁਰਾਂ ਦੇ ਸਬਦ ਕਨੌੜਾ ਪਵਿੱਤਰ ਉਪਦੇਸ਼ ਕਰਕੇ ਭਗਤ ਜਾਣੇ ਜਾਂਦੇ, ਔਰ ਜਿਨ੍ਹਾਂ ਦੀ ਉਚਾਰਨ ਕੀਤੀ ਬਾਣੀ ਵੀ ਸੱਚੀ ਹੁੰਦੀ। ਵਿੱਚੋਂ ਆਪ ਗਿਆ ਨਾਵ ਮੰਨਿਆ ਸੱਚ ਮਿਲਾਵਾ। ਜਿਸ ਵੇਲੇ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਨਾ, ਫਿਰ ਹੁਣ ਇਹਦੇ ਨੇ ਮੇਰੀ ਕਲਿਆਣ ਹੋਣੀ ਹੈ। ਫਿਰ ਹਿਰਦੇ 'ਚੋਂ ਆਪਾ ਭਾਵ ਹੰਕਾਰ ਦੂਰ ਹੋ ਗਿਆ, ਫਿਰ ਸੱਚ ਮਿਲਾਪ ਹੋਇਆ। ਫਿਰ ਸੱਚ ਦਾ ਮਿਲਾਪ ਹੁੰਦਾ ਜਿਹੜੇ ਆਪਾ ਭਾਵ ਚਲੇ ਗਿਆ, ਹੰਕਾਰ ਮਿਟ ਗਿਆ। ਅੱਜ ਕੱਲ੍ਹ ਤਾਂ ਮਾੜਾ ਜਿਹਾ ਕਹਿ ਦਿਓ ਕੋਈ ਨੱਕ ਦੀ ਮੱਕੀ ਬਣ ਲੈਂਦਾ, ਬਰਦਾਸ਼ਤ ਜਰਨ ਸ਼ਕਤੀ ਹੈ ਹੀ ਨਹੀਂ। ਹਰ ਨਾਮ ਜਨ ਕੀ ਪਤ ਹੋਏ, ਹਰੀ ਆ ਪਰਮਾਤਮਾ ਦਾ ਨਾਮ ਜਪਣ ਨਾਲ ਕਹਿੰਦੇ ਪਤ ਆਵਰੂ ਹੁੰਦੀ ਆ ਪੁਰਸ਼ਾਂ ਦੀ, ਇੱਕ ਇੱਜ਼ਤ ਬਣਾਉਂਦਾ ਹੈ ਠਾਠੇ ਬਾਗਿਆਂ ਨਾਲ, ਇਹਨੇ ਉਹਨੀ ਇੱਜ਼ਤ ਬਣਦੀ, ਇਹਦਾ ਕਮਾਈ ਨਾ ਬਣਨੀ। ਸਫਲ ਤਿੰਨਾਂ ਦਾ ਜਨਮ ਹੈ, ਤਿੰਨ ਮਨ ਹੈ ਸਭ ਕੋਈ ਰਹੋ, ਉਹਨਾਂ ਗੁਰਮੁਖਾਂ ਦਾ ਤਾਂ ਮਨੁੱਖਿਆਂ ਨੂੰ ਸਫਲ ਹੋ ਗਿਆ। ਅਤੇ ਜਿਹਨਾਂ ਨੂੰ ਗੁਰੂ ਦੀ ਆਗਿਆ ਮੰਨੀ ਨਾ, ਸਾਰਾ ਸੰਸਾਰ ਫਿਰ ਉਹਨਾਂ ਦੀ ਆਗਿਆ ਮੰਨਣ ਲੱਗ ਜਾਂਦਾ। ਹੁਣ ਅੱਜ ਕੱਲ੍ਹ ਕਹਿੰਦੇ ਜੀ ਸਾਡੇ ਨਿਆਣੇ ਕਹਿਣਾ ਨਹੀਂ ਮੰਨਦੇ ਕਿ ਤੁਸੀਂ ਗੁਰੂ ਦਾ ਕਹਿਣਾ ਕਦੀ ਮੰਨਿਆ। ਜਿਹੜਾ ਗੁਰੂ ਦਾ ਕਹਿਣਾ ਮੰਨਦਾ ਉਹਦਾ ਤਾਂ ਸਾਰਾ ਵਿਸ਼ਵ ਕਹਿਣਾ ਮੰਨਣ ਲੱਗ ਪੈਂਦਾ, ਸਾਰਾ ਸੰਸਾਰ ਜੋ ਬਚਨ ਬੋਲਦੇ ਉਹ ਮੰਨਦੇ। ਇਸ ਵਾਸਤੇ ਤਿੰਨ ਮਨ ਹੈ ਸਭ ਕੋਈ, ਉਹਨਾਂ ਦੀ ਆਗਿਆ ਨੂੰ ਸਭ ਕੋਈ ਮੰਨਦੇ। ਰਾਓ ਵਿਸਰਾਮ ਦੇ ਕਹਿ ਰਹੇ ਹੋਮੇ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨ। ਕਹਿੰਦੇ ਹੋਮੇ ਜਿਹੜੀ ਮੇਰੇ ਪਦਾਰਥ ਆ, ਜਾਤ ਦਾ ਅਹੰਕਾਰ ਆ, ਜਿਹੜੀ ਕਿਸੇ ਦੀ ਜਾਤ ਆ ਉਹਦੀ ਤਾਂ ਸਿਫਤ ਕਰੀ ਜਾਊਗਾ, ਦੂਏ ਦੀ ਭੰਡੀ ਕਰੀ ਜਾਊਗਾ। ਕਹਿੰਦੇ ਉਹਨੂੰ ਤਾਂ ਕਹੂ ਦੱਸਿਆ ਨਹੀਂ, ਆਪਣੀ ਜਾਤ ਦੇ ਢੋਲੇ ਵੜੇਗਾ। ਉਹ ਜਿਵੇਂ ਕਹਿੰਦੇ ਇੱਕ ਬੀਬੀ ਵਿਧਵਾ ਸੀ, ਉਹਨੇ ਕਿਹਾ ਵੀ ਪਤੀ ਦਾ ਭੰਡਾਰਾ ਕਰਾਂ। ਮੋਛਾ ਉਹ ਚਲ ਗਈ ਸੰਨਿਆਸੀਆਂ ਕੋਲ, ਮਹਾਰਾਜ ਮੈਂ ਆਪਣੇ ਪਤੀ ਦੇ ਭੰਡਾਰਾ ਕਰਨਾ। ਕਹਿੰਦੀ ਬਸ ਇਹ ਅਸਲੀ ਪੰਥ ਹੈ, ਇਹ ਉਹ ਬਰਾਦੀਆਂ ਤੇ ਬਰਾਗੀ ਅਸਲੀ ਪੰਥ ਹੈ, ਹੋਰ ਨਹੀਂ ਕਦੇ ਜਾਣਾ। ਇਹ ਬੜੇ ਸੁੱਧ ਪਵਿੱਤਰ ਤਾਰਾ ਉੱਥੋਂ ਵੀ ਨਾ ਗਿਆ ਕੋ ਉਹ ਆਪਣੇ ਢੋਲੇ ਗਾਈ ਜਾਣ, ਹੈਂ ਹੋਰ ਜਿੱਥੇ ਜਿਹੇ ਆਪਣੇ ਢੋਲੇ ਗਾਈ। ਉਹ ਕਹਿੰਦੇ ਵੀ ਸਾਡਾ ਵਿਧਵਾ ਦਾ ਹੀ ਪੰਥ ਮਾੜਾ, ਹੁਣ ਸਾਰੀਆਂ ਵਿਧਵਾ ਇਕੱਠੀਆਂ ਆ ਕੇ ਭੰਡਾਰਾ ਕਰਦਾ। ਉਹ ਪੁੱਛਣ ਵੀ ਮਾਤਾ ਛਾਣੀ ਤੂੰ ਭੰਡਾਰੇ ਨਿੰਦੇ ਦੇ ਆ ਰਹੀ ਨਹੀਂ, ਹੈਂ ਕਹਿੰਦੇ ਵੀ ਤੁਸੀਂ ਸਾਰੇ ਆਪੋ ਆਪਣੀ ਵਡਿਆਈ ਕਰਦੇ, ਸਾਨੂੰ ਆਪਣੀ ਜਮਾਤ ਮਾੜੀ ਹੈ। ਇਸ ਤਰ੍ਹਾਂ ਚਲ ਜਾਓ ਜਿੱਥੇ ਵੀ ਕੋਈ ਹੈ ਉਹ ਆਪੋ ਆਪਣੀ ਜਾਤ ਨੂੰ ਬਹੁਤ ਉੱਤਮ ਦੱਸਦਾ, ਦੂਜੀ ਜਾਤੀ ਨੂੰ ਬੜੀ ਨਿਖੇਧ ਦੱਸਦਾ, ਆਪਣੇ ਪੰਥ ਨੂੰ ਕਿ ਸਾਡੀ ਬੜੀ ਹੈ ਫਲਾਨਾ ਹੈ ਜੀ। ਇਹ ਹੰਕਾਰ ਆ, ਅਤ ਕ੍ਰੋਧ ਮਨ, ਅਤ ਮੈਨੂੰ ਬਹੁਤ ਕ੍ਰੋਧ ਦੇ ਜੀ ਹੰਕਾਰ ਦੇ ਸਹਿਤ ਹੋ ਰਿਹਾ ਹਰ ਵੇਲੇ, ਬਸ ਜੀ ਅੱਗ ਬਗੋਲਾ ਹੀ ਬਣਿਆ ਰਹਿੰਦਾ, ਅੱਗ ਦਾ ਗੋਲਾ ਬਣਿਆ ਰਹਿੰਦਾ। ਅਗਲਾ ਪ੍ਰੇਮਾ ਵੀ ਗੱਲ ਕਰੇ ਤੇ ਮੂੰਹ ਚੋਂ ਐਂ ਲਾਟਾ ਹੀ ਕੱਢੂ, ਕਈਆਂ ਦਾ ਸੁਭਾਅ ਐਸਾ ਬਣਿਆ। ਸ਼ਬਦ ਮਰਿਆ ਤਾਂ ਜਾਤ ਜਾਏ, ਜੋਤੀ ਜੋਤ ਮਿਲਿਆ ਕਹੋ ਸਾਧੂ ਰਾਂ ਸ਼ਬਦ ਬਟਵਾਰਾ। ਕਹਿੰਦੇ ਜੀਵਤ ਭਾਤ ਉਮਰੇ, ਪਹਿਲਾਂ ਤਾਂ ਸ਼ਬਦ ਹੀ ਹੋਇਆ ਨਾ, ਪੰਜ ਸਿੱਖਾਂ ਦੇ ਸਿਰਾਂ ਦੀ ਲੋੜ ਹੈ ਸ੍ਰੀ ਸਾਹਿਬ ਨੇ ਤਾਂ ਬਾਅਦ 'ਚ ਫਿਰ ਕੁਰਬਾਨ ਕੀਤੇ ਨਾ, ਪਹਿਲਾਂ ਸ਼ਬਦ ਸੀ ਅਤੇ ਕਹੀ ਤਾਂ ਸ਼ਬਦ ਤੋਂ ਡਰਦੇ ਭਗੌੜੇ ਹੋ ਗਏ, ਅਤੇ ਜਿਹੜੇ ਸ਼ਬਦ ਤੋਂ ਨਹੀਂ ਡਰੇ ਸ਼ਬਦ ਨੂੰ ਮੰਨਿਆ ਉਹਨੇ ਫੀਸ ਭੇਟ ਕੀਤਾ। ਸ਼ਬਦ ਮਰੇ ਤਾਂ ਜਾਤ ਜਾਏ, ਫਿਰ ਜੀਵਤ ਭਾਤ ਉਮਰੇ, ਸਾਧੂ ਨੇ ਸ਼ਬਦ ਦੁਆਰਾ ਜੀਵ ਅਹੰਕਾਰ ਤੋਂ ਮਰ ਜਾਏ, ਜੋਤੀ ਜੋਤ ਮਿਲੇ ਭਾਂ, ਫਿਰ ਜਾਤੀ ਦਾ ਅਹੰਕਾਰ ਕ੍ਰੋਧ ਆ ਹੋਮੇ ਹੈ, ਹੈਂ ਇਹ ਮੇਰਾਪਨ ਜਿੰਨਾ ਔਗਣ ਹੈ ਸਾਰੇ ਚਲੇ ਜਾਂਦੇ ਆ। ਫਿਰ ਜਿਹੜਾ ਖੱਟ ਚਿੰਨਾ ਵਾਲਾ ਭਗਵਾਨ ਜੋਤੀ ਸਰੂਪ ਆ ਉਹਦੇ ਨੇ ਇਹਦੀ ਜੋਤ ਮਿਲ ਜਾਂਦੀ। ਬੇਟਾ ਕਹਿੰਦੇ ਆ ਜਾਵੇ ਪੂਰਾ ਸਤਿਗੁਰ ਭੇਟਿਆ ਸਫਲ ਜਨ ਪ੍ਰਵਾਨ, ਇਹ ਪੂਰੇ ਸਤਿਗੁਰ ਸਾਨੂੰ ਆ ਕੇ ਮਿਲੇ ਆ। ਇਸ ਵਾਸਤੇ ਕਹਿੰਦੇ ਸਾਡਾ ਜਿਹੜਾ ਮਨੁੱਖ ਜਨਮਿਆ ਸਫਲ ਹੋ ਗਿਆ, ਉਹ ਤੋਂ ਵੀ ਭਾਈ ਦਾ ਪੰਜ ਪਿਆਰੇ ਕਹਿੰਦੇ ਹੋ ਗਿਆ ਸਫਲ, ਅਤੇ ਮਾਰਨ ਕੇ ਲੁਕੋ ਕੇ ਨਹੀਂ ਰੱਖਿਆ ਕੁਛ, ਮੈਨੂੰ ਵੀ ਅੰਮ੍ਰਿਤ ਦਿਓ। ਕਹਿੰਦੇ ਅਸੀਂ ਚੀਜ਼ ਭੇਟ ਕਰਕੇ ਕਹਿੰਦੇ ਸਰਵੰਸ ਭੇਟ ਕਰਾਂਗਾ, ਫਿਰ ਸਰਵੰਸ ਦਿੱਤਾ ਕਿ ਨਹੀਂ, ਹੈਂ ਪਹਿਲਾਂ ਦੇ ਸਤਿਗੁਰੂ ਗੁਰੂ ਅਰਜਨ ਸਾਹਿਬ, ਗੁਰੂ ਧੰਨ ਧੰਨ ਸਾਹਿਬ, ਗੁਰੂ ਗੁਰੂ ਤੇਗ ਬਹਾਦਰ ਸਾਹਿਬ, ਅਤੇ ਮਾਤਾ ਜੀ, ਅਤੇ ਚਾਰੇ ਸਾਹਿਬਜ਼ਾਦੇ, ਫਿਰ ਆਪ ਵੀ ਮਹਾਰਾਜ ਕਟਾਰ ਕੌਣ ਮਾਤਾ ਵਾਲਾ ਜਿਹੜਾ ਬਚਨ ਦਿੱਤਾ ਸੀ ਉਹਨੂੰ ਪੂਰਾ ਕਰਨ ਲਈ ਕੌਤਕ ਵਰਤਾਇਆ। ਸੋ ਇਸ ਵਾਸਤੇ ਪੂਰਾ ਸਤਿਗੁਰੂ ਭੇਟਿਆ ਸਫਲ ਜਨਮ ਮਹਾਰਾਜ, ਜਿਹੜੇ ਪੂਰਾ ਗੁਰੂ ਮਿਲ ਗਿਆ ਉਹਦੇ ਬਚਨ 'ਚ ਆ ਗਏ, ਇਹ ਸਾਡਾ ਜਿਹੜਾ ਮਨੁੱਖ ਜਨਮ ਫਿਰ ਸਫਲਾ ਹੁੰਦਾ। ਨਾਮ ਨੂੰ ਪਾਇਆ ਭਰੇ ਫੁੱਟ ਭੰਡਾਰਾ, ਜੇ ਸਮੇਂ ਕਹਿੰਦੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੌ ਨਿਧੀਆਂ 18 ਸਿੱਧੀਆਂ ਦਾ ਦਾਤਾ ਇਹ ਕੀ ਹੈ ਪਰਮੇਸ਼ੁਰ ਨਾਮ, ਇਹਨੂੰ ਪਾ ਲਿਆ ਫਿਰ ਕਹਿੰਦੇ ਜਿਹੜਾ ਅੰਤਸ਼ਕਰਨ ਰੂਪੀ ਭੰਡਾਰਾ ਨਾ ਉਹ ਖੁੱਟ, ਇਹ ਤਾਂ ਅਮੋਕਿਆ ਭਰ ਗਿਆ, ਫਿਰ ਨਹੀਂ ਮੁੱਕਦਾ ਇਹ, ਜਿੰਨਾ ਵਰਤਾਈ ਜੋ ਉਨਾ ਹੀ ਹੋਰ ਆਈ ਜਾਂਦਾ, ਜਿਵੇਂ ਦਰਿਆ 'ਚੋਂ ਪਾਣੀ ਕੱਢੋ ਮਗਰ ਹੋਰ ਉਨਾ ਆਈ ਜਾਂਦਾ। ਉਹ ਭੰਡਾਰੇ ਹੈਂ ਉਹ ਮੁੱਕਦੇ ਨਹੀਂ, ਫਿਰ ਆਪ ਹੈ ਇਸ ਤਰ੍ਹਾਂ ਸੀ ਕਿ ਵਪਾਰੀਏ ਜਿਹਨਾਂ ਨਾਮ ਪਿਆਰਾ ਸੰਤਨ ਬਾਬਾ ਕਰਮ ਸਿੰਘ ਸਾਹਿਬ, ਇੱਕ ਵਾਰੀ ਕਹਿੰਦੇ ਮਹਾਰਾਜ ਕੋਈ ਘਿਓ ਦੀ ਕਮੀ ਹੈ, ਕਹਿਣ ਲੱਗੇ ਹਾਂ ਗੁਰੂ ਬਰਨ ਦੇਵ ਤੇ ਆਧਾਰਾ ਲਿਓ, ਇੱਥੇ ਹੈਡ ਗ੍ਰੰਥੀ ਪ੍ਰੇਮ ਸਿੰਘ ਰਹੇ ਆ ਨਿਹੰਗ ਸਿੰਘ, ਪਰ ਜਿਵੇਂ ਪ੍ਰੇਮੀ ਸੀ ਉਹ ਕਹਿੰਦੇ ਮੇਰੇ ਨਾਨਾ ਜੀ ਫੌਜ ਵਿੱਚ ਸੀ ਉਹਨੇ ਵਚਨ ਸੁਣਾਇਆ, ਜਿਹੜੇ ਗਏ ਮਹਾਂਪੁਰਸ਼ ਨੇ ਅਸੀਂ ਉਹ ਦਰਿਆ ਜਿਹੜਾ ਨਾ ਇਉਂ ਵਗੇ ਜਿਵੇਂ ਪਿਘਲਿਆ ਮੱਖਣ ਹੁੰਦਾ, ਕਹਿੰਦੇ ਪਹਿਲਾਂ ਤਾਂ ਅਸੀਂ ਪੁੱਛ ਸਕਿਆ ਅਤੇ ਗਾਗਰਾਂ ਭਰ ਕੇ ਲੈ ਗਿਆ ਲੰਘ ਜੀ ਵਰਤਿਆ। ਕੁਝ ਦਿਨ ਬੀਤੇ ਅਤੇ ਮਹਾਰਾਜ ਕਹਿਣ ਲੱਗੇ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ, ਇਹ ਬਰਨ ਦੇ ਬਦਲੇ ਦਾ ਆਧਾਰ ਮੁੜਿਆ ਕਿ ਨਹੀਂ, ਮਾਨਸਿਕ ਅੰਤ ਨਹੀਂ ਕਰੀ ਅੱਜ ਮਹਾਰਾਜ ਜਲ, ਕਹਿੰਦੇ ਜਲ ਲਿਆ ਜੀ ਕਿ ਲਿਆ ਘਿਓ, ਕਹਿੰਦੇ ਹੁਣ ਕਿਉਂ ਮੇਰਾ ਵੀ ਗੱਲ ਉੱਨੇ ਘੜੇ ਘਿਓ ਦੇ ਪਾ ਕੇ ਬਰਨ ਦੇ। ਇਸ ਵਾਸਤੇ ਜਿਹੜੇ ਸਮਰੱਥ ਪੁਰਸ਼ ਹੈਗੇ ਆ ਭਾਈ ਉਹਨਾਂ ਦੀ ਸੇਵਾ 'ਚ ਸਾਰੀ ਪ੍ਰਕਿਰਤੀ ਖੜ ਜਾਂਦੀ। ਆਪ ਹੈ ਇਸ ਰਾਸ ਸੀਗੇ ਵਪਾਰੀ ਜਿਹਨਾਂ ਨਾਮ ਪਿਆਰਾ, ਜਿਹੜੇ ਇਸ ਰਾਸ ਦੇ ਖਰੀਦਣ ਵਾਲੇ ਨਾ ਉਹ ਵਪਾਰੀ ਆਉਂਦੇ ਆ, ਖਰਾਬੀ ਆਉਂਦੇ ਤਾਂ ਉਹੋ ਜਿਹੇ ਜਾਂਦੇ ਨਾ, ਜਾਂ ਜਿਹੜੇ ਹੋਰ ਆ ਚਿੱਟੇ ਛੁੱਟੇ ਅਮਲੀ ਪੋਸਤੀ ਜਾਂਦੇ ਆ, ਅਤੇ ਜਿਹੜੇ ਨਾਮ ਦਾ ਵਪਾਰ ਵਾਲੇ ਆ ਉਹ ਤਾਂ ਗੁਰੂ ਘਰ 'ਚ ਆਉਂਦੇ, ਸਾਰਿਆਂ ਸੰਤਾਂ ਮਹਾਂਪੁਰਖ ਹੋ ਜਾਂਦੇ। ਇਸ ਰਾਸ ਪੂੰਜੀ ਦੇ ਖਰੀਦਣ ਵਾਲੇ ਉਹ ਵਪਾਰੀ ਪੁਰਖ ਆਉਂਦੇ, ਕਿਉਂ ਉਹਨਾਂ ਨੂੰ ਪਰਮੇਸ਼ੁਰ ਦਾ ਨਾਮ ਪਿਆਰਾ। ਤੇ ਹੁਣ ਕਈ ਆਉਂਦੇ ਆ ਮੱਸਿਆ ਦੇ, ਉੱਧਰ ਦੁਨੀਆ ਦੇ ਸੌਦੇ ਵੀ ਖਰੀਦੀ ਜਾਂਦੇ ਆ। ਕਈ ਗੁਰਮੁਖ ਪਿਆਰੇ ਆ, ਉਹ ਕੋਈ ਗ੍ਰੰਥ ਜਾਂ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਲੈਣਗੇ ਜਾਂ ਮਾਲਾ ਲੈਣਗੇ। ਗੁਰਮੁਖ ਹੋਵੇ ਸੋ ਤਨ ਪਾਏ ਤਿੰਨਾਂ ਅੰਤਰ ਸ਼ਬਦ ਵਿਚਾਰਾ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਨਾਮ ਰੂਪੀ ਧਨ ਨੂੰ ਪ੍ਰਾਪਤ ਕਰਦੇ ਆ, ਕਿਉਂਕਿ ਉਹਨਾਂ ਗੁਰਮੁਖਾਂ ਦੇ ਅੰਦਰ ਸ਼ਬਦ ਬ੍ਰਹਮ ਦਾ ਵਿਚਾਰ ਆ। ਭਗਤੀ ਸਾਰਨ ਜਾਣਨੀ ਮਨਮੁਖ ਅਹੰਕਾਰੀ, ਜਿਹੜੇ ਮਨਮੁਖ ਅਹੰਕਾਰ ਨਾਲ ਭਰੇ ਆ ਨਾ, ਉਹ ਪਰਮੇਸ਼ੁਰ ਦੀ ਭਗਤੀ ਦੀ ਸਾਰ ਸੰਭਾਲ ਨਹੀਂ ਜਾਣਦੇ। ਪਹਿਲੀ ਗੱਲ ਤਾਂ ਗੁਰੂ ਘਰ ਆਉਂਦੇ ਨਹੀਂ, ਜੇ ਆਉਣ ਕਿਸੇ ਦੀ ਜੁੱਤੀ ਚੱਕ ਲਈ, ਕਿਸੇ ਦਾ ਮੋਬਾਈਲ ਚੱਕ ਲਿਆ, ਕਿਸੇ ਦੇ ਪਾਲਸ ਕਿਉਂ ਬਟੂਆ ਕੱਢ ਲਿਆ, ਕਿਸੇ ਦਾ ਬੈਗ ਹੈਂ ਤੌਲੀਆ ਕਚਹਿਰਾ ਚੱਕ ਲਿਆ ਅਤੇ ਚਲੋ ਛੇ ਮਹੀਨੇ ਇਹ ਮੌਜ ਰਹੂਗੀ, ਇਹੋ ਜਿਹਾ ਕੰਮ ਕਰਦੇ। ਮਨਮੁਖ ਜਿਹੜੇ ਹੰਕਾਰੀ ਉਹ ਗੁਰੂ ਘਰ ਜਾ ਕੇ ਵੀ ਪੁੱਠੇ ਕੰਮ ਕਰਦੇ। ਧੁਰੋਂ ਆਪ ਖੁਆਇਆ ਨੇ ਜੂਆ ਬਾਜੀ ਹਾਰੀ, ਧੁਰ ਤੋਂ ਨਿਰੰਕਾਰ ਨੇ ਆਪਣੇ ਵੱਲੋਂ ਖੁਆਇਆ ਨੂੰ ਭੁਲਾ ਦਿੱਤਾ, ਖਰਾਬ ਕੀਤਾ। ਇਸ ਵਾਸਤੇ ਇਸ ਸੰਸਾਰ ਜੂਏ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਮਾਨਸ ਜਨਮ ਰੂਪੀ ਬਾਜੀ ਸੀ ਨਾ, ਇਹ ਹਾਰ ਦਿੱਤੀ ਹੈ। ਆਏ ਸੀ ਲਾਹਾ ਲੈਣ ਮਨੁੱਖ ਜਨਮ, ਪਰ ਮਾੜਿਆਂ ਕੰਮਾਂ 'ਚ ਲੱਗ ਕੇ ਜਨਮ ਵਿਅਰਥ ਗੁਆ ਲਿਆ। ਬਿਨ ਪਿਆਰੇ ਭਗਤ ਨੂੰ ਹੋਵੇ ਨਾ ਸੁਖੋਏ ਸਰੀਰ, ਪਿਆਰੇ ਸਤਿਗੁਰਾਂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ, ਕਿਉਂਕਿ ਇਹ ਪ੍ਰੇਰਣਾ ਤਾਂ ਗੁਰੂ ਮਹਾਰਾਜ ਦੇਣੀ ਜਾਂ ਮਹਾਂਪੁਰਸ਼ਾਂ ਦੇਣੀ, ਅਤੇ ਨਾ ਸਰੀਰ 'ਚ ਸੁੱਖ ਪ੍ਰਾਪਤ ਹੁੰਦਾ, ਸਰੀਰ 'ਚ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ ਭਗਤੀ ਤੋਂ ਬਿਨਾਂ। ਪ੍ਰੇਮ ਪਦਾਰਥ ਪਾਜਿਆ ਗੁਰ ਭਗਤੀ ਮਨ ਧੀਰ, ਪਾਜਾ ਕਹਿੰਦੇ ਜਦੋਂ ਪ੍ਰੇਮ ਰੂਪੀ ਪਦਾਰਥ ਨੂੰ ਪਾ ਲਈਏ ਨਾ, ਫਿਰ ਸਤਿਗੁਰਾਂ ਦੀ ਭਗਤੀ ਕਰਕੇ ਮਨ ਵਿੱਚ ਧੀਰਜ ਪ੍ਰਾਪਤ ਹੋ ਜਾਂਦੀ, ਫਿਰ ਮਨ ਡੋਲਦਾ ਨਹੀਂ, ਐਨ ਅਡੋਲ ਅਵਸਥਾ ਹੋ ਜਾਂਦੀ। ਉਹ ਘਬਰਾਉਂਦੇ ਨਹੀਂ ਸੀ, ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰਸ਼ਬਦ ਵੀ ਦਾ, ਮਹਾਰਾਜ ਜੀ ਤੋਂ ਕਿਰਪਾ ਕਰੇ ਭਗਤੀ ਕਰਾਉਂਦੇ ਆ। ਉਹ ਜਿਹੜੇ ਗੁਰਮੁਖ ਹੈ ਸਤਿਗੁਰਾਂ ਦੇ ਸ਼ਬਦ ਵਿਚਾਰ ਦੁਆਰਾ ਭਗਤੀ ਕਰਦੇ ਆ। ਹਿਰਦੇ ਕੋ ਨਾਮ ਵਸੈ ਹੁਮੈ ਦੋ ਦਾ ਮਾਰ, ਪਾਤਸ਼ਾਹ ਕਹਿੰਦੇ ਜੇ ਉਹਨਾਂ ਦੇ ਹਿਰਦੇ 'ਚ ਇੱਕ ਨਾਮ ਵਸ ਜਾਣ, ਹੁਣ ਤਾਂ ਬਹੁਤ ਕੁਛ ਵਸਿਆ ਹੈ ਨਾ, ਪਤਾ ਨਹੀਂ ਕਿੰਨਾ ਕੂੜਾਦਾਨ ਬਣਾਇਆ ਆਪਣੇ ਹਿਰਦੇ ਨੂੰ, ਬਣਾਇਆ ਨਾ ਕੂੜਾਦਾਨ, ਬਹੁਤ ਕੁਛ ਇਕੱਠਾ ਕਰੀ ਫਿਰਦਾ, ਪੂਰਾ ਕਬਾੜੀਆ ਬਣਿਆ। ਜੇ ਹਿਰਦੇ 'ਚ ਮਹਾਰਾਜ ਕਹਿੰਦੇ ਇੱਕ ਪਰਮੇਸ਼ਰ ਦਾ ਨਾਮ ਵਸ ਜਾ ਨਾ, ਹੋਮੈ ਦੋ ਦਾ ਮਾਰ, ਇਹ ਹੋਮੇ ਦੇ ਸਹਿਤ ਜਿਹੜੀ ਦੁੱਖ ਦਾ ਰਾਗ ਦਵਾਹੀ ਵਿਰਤੀ ਹੈ ਇਹਨੂੰ ਮਾਰ ਦਿੰਦਾ, ਨਾ ਕਿ ਨਾ ਮੋਹ ਆ ਨਾ ਕਿ ਨਾ ਬਹਿਰਿਆ, ਸਮ ਦ੍ਰਿਸ਼ਟੀ ਬਣ ਜਾਂਦੀ। ਭਗਤਾਂ ਕੀ ਜਾਤ ਪਾਤ ਇੱਕੋ ਨਾਮ ਹੈ ਆਪੇ ਲੈ ਸਵਾਰ, ਜਿਹੜੇ ਭਗਤਾਂ ਦੀ ਜਾਤੀ ਹੈ, ਪਤ ਪੰਗਤੀ ਹੈ, ਪਤ ਇੱਜ਼ਤ ਵਡਿਆਈ, ਇੱਕ ਨਾਮ ਹੈ, ਨਾਮ ਕਰਕੇ ਹੀ ਹੈ। ਹੁਣ ਅਰਦਾਸ ਲੈ ਲਓ, ਕਬੀਰ ਲੈ ਲਓ, ਨਾਮਦੇਵ ਲੈ ਲਓ, ਸਦਨ ਗੁਸਾਈ ਲੈ ਲਓ, ਸੈਣ ਨਾਈ ਲੈ ਲਓ, ਗਰੀਬ ਘਰਾਂ ਜਨਮ ਹੋਇਆ, ਇੱਕ ਨਾਮ ਕਰਕੇ ਹੈ ਉਹਨਾਂ ਦੀ ਵਡਿਆਈ ਹੋ ਰਹੀ, ਕਿਉਂਕਿ ਭਗਤਾਂ ਨੂੰ ਪਰਮਾਤਮਾ ਆਪੇ ਸਵਾਰ ਲੈਂਦਾ। ਜਿਵੇਂ ਨਾ ਗੋਦੀ ਦਾ ਬੱਚਾ ਉਹਦੀ ਮਾਂ ਉਹਨੂੰ ਆਪੇ ਸਵਾਰਦੀ ਨਾ, ਉਹ ਆਪਣੇ ਆਪ ਨੂੰ ਸਵਾਰਨ ਦੀ ਕੁਛ ਨਹੀਂ ਕਰਦਾ, ਖਾਣ ਪੀਣ ਪਹਿਨਣ ਜੋ ਕੁਛ ਸਵਾਰਨਾ ਸਾਰਾ ਕਰਦੀ ਮਾਂ। ਇਸ ਤਰ੍ਹਾਂ ਜਿਹੜੇ ਭਗਤ ਬਾਲਕ ਵਾਂਗ ਆਪਣੀ ਹੋਂਦ ਮਿਟਾ ਕੇ ਬਣ ਜਾਂਦੇ ਨਾ, ਫਿਰ ਉਹਨਾਂ ਦੀ ਸੇਵਾ ਵੀ ਮਾਲਕ ਆਪੇ ਕਰਦਾ। ਸਦਾ ਸਰਨਾਈ ਤੇ ਸੀ ਜੋ ਪਾਵਿਆ ਤੇ ਉਹ ਕਰ ਸਾ, ਭਗਤ ਪਰਮਾਤਮਾ ਦੀ ਸ਼ਰਨ ਵਿੱਚ ਹਰ ਵੇਲੇ ਝੁਕੇ ਰਹਿੰਦੇ ਪਏ ਰਹਿੰਦੇ, ਜਿਸ ਤਰ੍ਹਾਂ ਨਿਰੰਕਾਰ ਨੂੰ ਪਾਉਂਦਾ ਉਸੇ ਤਰ੍ਹਾਂ ਉਹ ਭਗਤਾਂ ਦੇ ਸਾਰੇ ਕਾਰਜ ਪੂਰੇ ਕਰ ਲੈਂਦਾ। ਬਾਬਾ ਫਰੀਦ ਸਾਹਿਬ ਦੀ ਮਾਤਾ ਕਹਿੰਦੇ ਖੰਡ ਚਾਹੀਦੀ ਸੀ, ਘਿਓ ਚਾਹੀਦਾ ਸੀ, ਕੋਰੋਨਾ ਬਣ ਗਿਆ। ਫਰੀਦ ਸਾਹਿਬ ਤਪੱਸਿਆ ਕਰਦੇ ਹੁੰਦੇ ਭਜਨ, ਭਗਵਾਨ ਨੇ ਕਿਹਾ ਇੱਕਦਮ ਫਰੀਦ ਦੀ ਮਾਂ ਉਹ ਭਜਨ ਕਰੀ ਜਾਂਦਾ, ਇਹ ਖੰਡ ਘਿਓ ਮੰਗਦੀ ਆ, ਪੁਰਾਣੀਆਂ ਚੀਜ਼ਾਂ ਭਗਵਾਨ ਆਉਣਾ ਆ ਕੇ ਉਹ ਮੰਗਿਆ ਤਾਂ ਵਿਚਾਰੀ ਨੂੰ ਪਾਈਆ ਪਾਈਆ ਸੀ, ਉੱਥੇ ਬੜ ਬੜੇ ਢੇਰ ਲੱਗ ਗਏ। ਫਰੀਦ ਸਾਹਿਬ ਆਏ ਕਹਿੰਦੇ ਇਹ ਪੁੱਤਰ ਤੇਰਾ ਕੋਈ ਸ਼ਾਹੂਕਾਰ ਚੇਲਾ ਸੀ, ਗਾਇਤਾਂ ਬੜ ਬੜੇ ਆਪੂ ਕੋਈ ਭਰ ਗਿਆ, ਮੈਂ ਤਾਂ ਪਾਈਆ ਪਾਈਆ ਮੰਗਿਆ ਸੀ। ਕਹਿੰਦੇ ਮਾਤਾ ਖਦਾ ਦੇ ਜਿਹੜੇ ਕੁੱਪੇ ਆ ਬੜ ਬੜੇ ਹੁੰਦੇ ਆ, ਖਦਾ ਦੇ ਪਾਈਏ ਵੀ ਬੜ ਬੜੇ ਆ, ਹੈਂ ਸਾਨੂੰ ਗੁਰੂ ਨਾਨਕ ਸਾਹਿਬ ਮੋਦੀਖਾਨਾ ਕਰਦੇ ਸੀ, ਹੈਂ ਚੌਦਾਂ ਬੱਟੇ ਅੱਜ ਵੀ ਗਵਾਹੀ ਦੇ ਰਹੇ ਆ, ਮਾਰੇ ਪਵਿੱਤਰ ਹੱਥਾਂ ਦੀ ਸ਼ੋਅ ਮਿਲੀ ਉਹਨਾਂ ਨੂੰ, ਪਰ ਪਰ ਝੋਲੀਆਂ ਦੇ ਜਾਂਦੇ ਸੀ ਨਾ, ਇੱਕ ਵਾਰੀ ਸਾਡੇ ਕੋਲ ਕੰਗਾਲੀ ਰਹਿ ਗਈ, ਫਿਰ ਕੀ ਫਾਇਦਾ ਹੋਇਆ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵੀ ਜਾਜਕ ਬਣੇ, ਕੇ ਭੁੱਖੇ ਦੇ ਭੁੱਖੇ ਰਹੇ ਤੇ ਮਹਾਰਾਜ ਤੇਰਾਂ ਤੇਰਾਂ ਕਹਿ ਕੇ ਝੋਲੀਆਂ ਭਰੀ ਜਾਂਦੇ ਸੀ। ਹੈਂ ਲੋਕ ਨਿੰਦਿਆ ਕਰਦੇ, ਲਓ ਜੀ ਅੜਾਈ ਜਾਂਦਾ, ਤਿੰਨ ਵਾਰੀ ਲੇਖਾ ਵਾਧਾ ਨਿਕਲਿਆ ਕਿ ਨਹੀਂ। ਇਸ ਵਾਸਤੇ ਉਹ ਭਗਤਾਂ ਦੇ ਸਾਰੇ ਕਾਰਜ ਆਪ ਸਵਾਰਦਾ ਹੈ। ਸਦਾ ਸਰਨਾਈ ਤੇ ਸਕੀ ਜਿਉਂ ਭਾਵੇ ਤਿਉਂ ਕਾਰਜ ਸਾ। ਉਹ ਨਿਰੰਕਾਰ ਪਰਮਾਤਮਾ ਦੀ ਜਿਹੜੀ ਸ਼ਰਨ 'ਚ ਪੈ ਗਿਆ ਨਾ ਭਗਤ ਜਨ, ਸਦਾ ਵਾਸਤੇ ਨਿਰੰਕਾਰ ਨੂੰ ਜਿਵੇਂ ਭਾਉਂਦਾ ਉਵੇਂ ਕਿਵੇਂ ਭਗਤਾਂ ਦੇ ਸਾਰੇ ਕਾਰਜ ਸਾਰ ਮੈਨੇ ਸਾਰ ਦਿੰਦਾ, ਪੂਰੇ ਕਰ ਦਿੰਦਾ ਹੈ। ਭਗਤ ਨਾਲੀ ਅੱਲਾਹ ਕੀਤੀ ਜਾਪੈ ਗੁਰੂ ਵਿੱਚ ਅੱਲਾਹ, ਜਿਹੜਾ ਅਲੱਖ ਰੂਪੀ ਪਰਮੇਸ਼ਰ ਦੀ ਭਗਤੀ ਦੇਵੀ ਦੇਵਤਿਆਂ ਦੀ ਭਗਤੀ ਨੂੰ ਅਸੰਗ ਹੈ ਨਿਰਲੇਪਿਆ ਸਤਿਗੁਰਾਂ ਦੇ ਪਵਿੱਤਰ ਵਿਚਾਰ ਦੁਆਰਾ ਜਾਪੇ ਮੈਨੇ ਇਹ ਜਾਣੀ ਜਾਂਦੀ ਹੈ। ਨਾਨਕ ਨਾਮ ਹਿਰਦੈ ਵਸੈ ਤਾਂ ਭਗਤੀ ਨਾਮ ਸਵਾਰ। ਪਾਤਸ਼ਾਹ ਜੀ ਕਿਰਪਾ ਕਰਦੇ ਆ ਭੈ ਅਤੇ ਭਗਤੀ ਦੇ ਦੋਹਾਂ ਨੂੰ ਧਾਰ ਕੇ ਜੇ ਨਾਮ ਹਿਰਦੇ 'ਚ ਵਸ ਜਾ ਅਤੇ ਜਿਹੜਾ ਨਾਮੀ ਨਿਰੰਕਾਰ ਆ ਇਹਦੇ ਸਾਰੇ ਕਰਮਾਂ ਨੂੰ ਸਵਾਰ ਦਿੰਦਾ। ਇਹਦੀ ਦਾ ਕੋਈ ਵੀ ਕਾਰਜ ਜਿਹੜਾ ਅਧੂਰਾ ਨਹੀਂ ਜਾਂਦਾ, ਸਾਰੇ ਕਾਰਜ ਮਹਾਰਾਜ ਪੂਰੇ ਕਰ ਦਿੰਦੇ। ਅਸਮ ਅੱਲਾ ਤੀਜਾ ਅਨਰਸ ਮਹਿ ਲੋਕ ਕੋਲ ਆਇਆ ਬਿਨ ਨਾਮੇ ਦੁੱਖ ਪਾਏ ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੁਝ ਬੁਝਾ। ਹੁਣ ਮਨ ਦੇ ਪ੍ਰਤੀ ਉਪਦੇਸ਼ ਦਿੰਦੇ ਆ ਹੇ ਮਨ ਹੋਰ ਜਿਹੜੇ ਝੂਠੇ ਰਾਸ ਉਹਨਾਂ ਹੀ ਤੂੰ ਭੁਲਾਇਆ ਹੋਇਆ, ਪਰਮਾਤਮੇ ਨਾਮ ਬਿਨਾ ਤਾਂ ਹੀ ਦੁੱਖ ਪਾ ਰਿਹਾ, ਤੈਨੂੰ ਸਤਿਗੁਰ ਸੱਚਾ ਪਾਤਸ਼ਾਹ ਮਿਲਿਆ ਹੀ। ਸੱਚੀ ਪ੍ਰੇਮਾ ਭਗਤੀ ਦੀ ਬੂਝ ਜਦੋਂ ਮਿਲ ਜਾਂਦੇ ਪੂਰੇ ਗੁਰੂ ਇਹ ਤਾਂ ਤੈਨੂੰ ਸਿੱਖਿਆ ਸਮਝਾ ਦਿੰਦੇ। ਤੂੰ ਤਾਂ ਬੋਰਾ ਹੋਇਆ ਇੱਧਰ ਉੱਧਰ ਭਟਕਦਾ ਰਿਹਾ, ਇਹ ਮਨ ਮੇਰੇ ਬਾਬਲੇ ਹਰ ਸੱਖ ਸੱਖ ਸਾਧੂ ਹੈ। ਪਾਤਸ਼ਾਹ ਕਹਿੰਦੇ ਇਹ ਬੋਰੇ ਝੱਲੇ ਮਨ ਪਰਮਾਤਮਾ ਦੇ ਨਾਮ ਰਸ ਨੂੰ ਚੱਖ, ਇਹ ਸਵਾਦ ਨੂੰ ਪਾ ਕੇ ਤਾਂ ਦੇਖ ਇਹਦਾ ਰਸ ਕਿੰਨਾ ਕੁਰਸਾਂ ਵਿੱਚ ਲੱਗਾ ਆ। ਤੂੰ ਅੰਮ੍ਰਿਤ ਲਾਗਾ ਤੂੰ ਫਿਰ ਬਿਰਸਾ ਜਨਮ ਗਵਾਏ ਰਹੋ ਬਿਸਰਾਮ ਦੇ ਕਹਿੰਦੇ ਤੂੰ ਅਨਰਸ ਹੋਰ ਜਿਹੜੇ ਆ ਸੰਸਾਰ ਦੇ ਰਸ ਹਨ ਇਹਨਾਂ 'ਚ ਲੱਗਾ ਫਿਰ ਇਹਨਾਂ ਨੂੰ ਪ੍ਰਾਪਤ ਕਰਾਉਣਾ ਕਿੰਨਾ ਤਰ ਲਓ ਮੱਛੀ ਹੋਣਾ ਸਿਰ ਪਰਨੇ ਹੋ ਮਾਇਆ ਕਮਾਉਣਾ ਕਿੰਨੇ ਜੁਫਰ ਜਾਲਦਾ 12-14 ਘੰਟੇ ਧੱਕੇ ਖਾਣਾ ਅਤੇ ਸਿਮਰਨ ਵਾਸਤੇ ਤੇਰੇ ਕੋਲ ਸਕਿੰਟ ਵੀ ਹਨ। ਇਸ ਵਾਸਤੇ ਕਹਿੰਦੇ ਆਪਣੀ ਮਨੁੱਖ ਜਨਮ ਨੂੰ ਕਿਉਂ ਫਜ਼ੂਲ ਨਿਸਫਲ ਗੁਆ ਰਿਹਾ, ਰਾਓ ਵਿਸਰਾਮ ਦੇ ਕੇ ਕਹਿ ਰਿਹਾ। ਇਸ ਯੁੱਗ ਮੈਂ ਗੁਰਮੁਖ ਬਿਰਲੇ ਸੱਚ ਨਾਮ ਰਹਿ ਹਲੋਲਾ, ਕਹਿੰਦੇ ਇਸ ਕਲਯੁਗ ਦੇ ਵਿੱਚ ਉਹ ਗੁਰਮੁਖ ਜਿਹੜੇ ਸੱਚੇ ਨਾਮ 'ਚ ਦੇ ਬਿਰਤੀ ਨੂੰ ਜੋੜ ਕੇ ਰਹਿੰਦੇ ਆ ਉਹ ਨਿਰਮਲੇ ਬੜੇ ਸ਼ੁੱਧ ਪਵਿੱਤਰ ਆ ਹੈਗੇ ਬਿਰਲੇ ਆ। ਬਿਨ ਕਰਮਾ ਕਿਛ ਪਾਈਆ ਨਹੀਂ ਕਿਆ ਕਰ ਕਿਹਾ ਜਾਏ, ਕਹਿੰਦੇ ਜਦੋਂ ਤੱਕ ਸ਼ੁੱਭ ਕਰਮਾਂ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋਣਾ, ਕਰਮ ਕਰੇਗਾ ਤਾਂ ਸ਼ੁੱਭ ਤਾਂ ਹੀ ਹੋਏਗਾ। ਹਾਂਜੀ ਅਤੇ ਕਹਿੰਦੇ ਕਿਸ ਤਰ੍ਹਾਂ ਕਿਸ ਢੰਗ ਨਾਲ ਕਿਹਾ ਜਾਏ, ਪਰਮਾਤਮਾ ਨੇ ਇਹ ਪਰਮੇਸ਼ਰ ਮੈਨੂੰ ਫਲਾਣਾ ਪਦਾਰਥ ਮਿਲ ਜਾਏ, ਕਰਮ ਦਾ ਚੰਗਾ ਕੀਤਾ ਨਹੀਂ ਮਾੜੇ ਕਰੀ ਗਈਆਂ, ਹੁਣ ਕਿਵੇਂ ਕਹਿ ਕੇ ਦੱਸਿਆ ਜੇ ਫਲਾਣਾ ਪਦਾਰਥ ਮੈਨੂੰ ਮਿਲ ਜਾਏ। ਆਪ ਪਛਾਣੇ ਸਭ ਦੀ ਉਮਰ ਹੈ ਮਨੋਂ ਤਜ ਵਿਕਾਰ, ਜੇ ਸੰਸਾਰ ਵੱਲੋਂ ਭੱਜ ਕੇ ਹਟ ਕੇ ਧੰਨ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪੈ ਜਾਏ ਅਤੇ ਮਨ ਦੇ ਵਿੱਚੋਂ ਜਿਹੜੇ ਮਾੜੇ ਪੇਸ਼ੇ ਵਿਕਾਰ ਫੁਰਨੇ ਆ ਇਹਨਾਂ ਨੂੰ ਤਿਆਗ ਦੇ ਅਤੇ ਸਤਿਗੁਰਾਂ ਦੇ ਸ਼ਬਦ ਨੂੰ ਗ੍ਰਹਿਣ ਕਰਕੇ ਜੀਵਤ ਭਾ ਹੰਕਾਰ ਹੀ ਤੋਂ ਮਰ ਜਾਏ ਫਿਰ ਉਹ ਆਪਣੇ ਆਪ ਨੂੰ ਪਛਾਣ ਦੇ ਅਤੇ ਸਤਿਗੁਰੂ ਸੱਚਾ ਪਾਤਸ਼ਾਹ ਬਖਸ਼ਣ ਵਾਲਾ ਆ ਉਹ ਬਖਸ਼ ਲੈਂਦਾ ਆ। ਬਿਨ ਨਾਵੇ ਸੁੱਖ ਨਾ ਪਾਈਏ ਨਾ ਦੁੱਖ ਖਿੱਚੋਂ ਜਾਏ, ਪਰਮੇਸ਼ਰ ਨਾਮ ਦੀ ਕਮਾਈ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਅੰਤਿਸ਼ ਕਰਨ 'ਚੋਂ ਇਹ ਜਿਹੜਾ ਰਾਗ ਦਵੈਸ਼ ਦਾ ਦੁੱਖ ਇਹ ਵੀ ਜਾਂਦਾ ਨਹੀਂ, ਕਿ ਮੋਹ ਦਾ ਵੀ ਦੁੱਖ ਬੜਾ ਹੈ ਦਵੈਸ਼ ਦਾ ਵੀ ਦੁੱਖ ਬੜਾ, ਮੋਹ ਦਾ ਵੀ ਇਹਨੂੰ ਬੁੱਢਾ ਸੀ ਉਹ ਕਰਦੇ ਬਿਨਾਂ ਨਰਾਦਰ ਕਰਨ ਸੰਤ ਆਏ ਭੇਖਿਆਂ ਨੂੰ, ਕਹਿੰਦੇ ਬਾਪੂ ਕਿਉਂ ਉਹਨਾਂ, ਕਹਿੰਦੇ ਕੀ ਕਰੀਏ ਜੀ ਮੈਂ ਪਾਲਿਆ ਪੜੋਸਿਆ ਪੜਾਇਆ ਲਿਖਾ ਹੁਣ ਕੁੱਟਦੇ ਮਾਰਦੇ ਆ ਬੇਇੱਜ਼ਤੀ ਕਰਦੇ ਆ ਸਤਿਕਾਰ ਨਹੀਂ ਚੰਗੀ ਤਰ੍ਹਾਂ ਭੋਜਨ ਵੀ ਨਹੀਂ ਦਿੰਦੇ। ਸੰਤ ਕਹਿੰਦੇ ਸਾਡੀ ਕੁਟੀਆ ਚੱਲ ਚੱਲ, ਕਹਿੰਦੇ ਲੈ ਤੂੰ ਤਾਂ ਘਰੋਂ ਨਿਕਲਿਆ ਮੈਨੂੰ ਵੀ ਕੱਢੀ ਜਾਂਦਾ, ਕਹਿੰਦਾ ਨਾ ਇਹ ਕਹਿੰਦੇ ਕੁੱਟਦੇ ਆ, ਕਹਿੰਦੇ ਉਹ ਜਾਣੇ ਫਿਰ ਵੀ ਆਪਣੇ ਹੀ ਆ ਨਾ, ਇਹ ਹਾਲ ਸੀ ਬਣੀ ਹੋਈ ਹੈ। ਕਹਿੰਦੇ ਚੰਗਾ ਵੀ ਕੁੱਟ ਖਾਈ ਜਾ ਮੋਹ ਦੇ ਵਿੱਚ, ਇਹ ਹਾਲ ਤੇ ਆ ਮੋਹ 'ਚ ਫਸਿਓ ਕਿਵੇਂ ਬੇਇੱਜ਼ਤੀ ਕਰਾਉਂਦੇ। ਪਾਤਸ਼ਾਹ ਕਹਿੰਦੇ ਆ ਇਸ ਜੱਗ ਮੈਂ ਮੋਹੇ ਵਿਆਪਿਆ ਦੂਜਿਆਂ ਭਰਮ ਭੁਲਾ, ਅਤੇ ਜਿੰਨਾ ਵੀ ਸੰਸਾਰ ਮਾਇਆ ਦੇ ਮੋਹ ਵਿੱਚ ਵਿਆਪਿਆ ਹੋਇਆ ਦੁਵੈਸ਼ ਕਰਕੇ ਭਰਮਾਂ 'ਚ ਭੁਲਿਆ ਕਰੇ, ਦੁਆਗਣੀ ਫਿਰ ਗਈ ਸਾਰ ਨਾ ਜਾਣੇ ਹੀ ਕਿਆ ਕਰ ਰਿਹਾ ਸੀਗਾ। ਕਈ ਦੁਆਗਣੀ ਟੁੱਟੜ ਹੈ, ਉਹ ਪਤੀ ਦਾ ਹੁਕਮ ਮੰਨਣਾ ਤਾਂ ਜਾਣਦੀ ਨਹੀਂ, ਸੇਵਾ ਸੰਭਾਲ ਜਾਣਦੀ ਨਹੀਂ। ਇਸ ਤਰ੍ਹਾਂ ਜਿਹੜੇ ਮਨਮੁਖ ਛੁੱਟੜ ਔਰਤ ਦੀ ਨਹੀਂ ਆਏ ਗੁਰੂ ਵੱਲੋਂ ਧਰਕਾਰੇ ਹੋਏ ਨਾਸਤਕ ਮਨਮੁਖ ਲੋਕ, ਉਹ ਜਪ ਤਪ ਸਾਧਨ ਰੂਪੀ ਅਤੇ ਸ਼ਿਕਾਰ ਕਰਕੇ ਕੀ ਕਰੇਗੀ। ਅਤੇ ਜਿੰਨਾ ਚਿਰ ਸ਼ਰਧਾ ਨਹੀਂ, ਭਗਤੀ ਨਹੀਂ, ਕਿਵੇਂ ਹੋਗਾ? ਨਾ ਜਪ ਕੀਤਾ, ਨਾ ਤਪ ਕੀਤਾ, ਅਤੇ ਫਿਰ ਮਨ 'ਚ ਸੱਚਾਈ ਹੈ ਨਹੀਂ। ਇਸ ਤਰ੍ਹਾਂ ਜਿਵੇਂ ਜਿਹੜੀ ਦੁਆਗਣੀ ਹੈ ਉਹ ਆਪਣੇ ਪਤੀ ਦੇ ਘਰ ਦੀ ਸੇਵਾ ਸੰਭਾਲ ਜਾਣਦੀ ਨਹੀਂ, ਕਿਆ ਕਰ ਕਰੇ ਸ਼ਿਕਾਰ, ਜਿੰਨੇ ਮਰਜ਼ੀ ਸ਼ਿਕਾਰ ਲਾਈ ਜੇ, ਹੈਂ, ਗਹਿਣੇ ਪਾਈ ਜੇ, ਰੰਗ ਬਿਰੰਗੇ ਰੀੜੇ ਪਾ ਲੈ, ਕੀ ਹੋਏਗਾ? ਇਸ ਤਰ੍ਹਾਂ ਹੀ ਭਾਵੇਂ ਆਪਣੀ ਮਨ ਮਰਜ਼ੀ ਨੇ ਜਪਾਂ ਤੋਂ ਸ਼ਿਕਾਰ ਕਰ ਲਿਆ, ਜਿੰਨਾ ਚਿਰ ਸ਼ਰਧਾ ਭਗਤੀ ਨਹੀਂ, ਨਾ ਅਮਰੀ ਕਮਾਈ ਨਹੀਂ, ਇਹ ਵੀ ਕਿਸੇ ਕੰਮ ਨਹੀਂ। ਕਿਉਂਕਿ ਇਹੋ ਜਿਹੇ ਭੇਖਾਂ ਦੇ ਸ਼ਿਕਾਰ ਲਾ ਕੇ ਲੋਕ ਮੁੜ ਮੁੜ ਆਟਾ ਮੰਗਦੇ ਫਿਰਦੇ, ਆਮਦਨ ਸਦਾ ਜਲਦੀ ਆ, ਫਿਰ ਸੇਜਿਆ ਰਵੇ ਨਾ ਪਤਾਰ, ਹੋ ਕੇ ਦਿਨ ਰਾਤ ਉਹਦੇ ਵਿਛੋੜੇ ਦੀ ਅੱਗ ਵਿੱਚ, ਵਿਛੋੜੇ ਦੀ ਵੀ ਅੱਗ ਹੈ ਨਾ, ਦਿਨ ਰਾਤ ਖੜਦੀਆਂ ਫਿਰਦੀਆਂ। ਔਰ ਫਿਰ ਪਾਤਸ਼ਾਹ ਕਹਿੰਦੇ ਉਹ ਅੰਤਰ ਸਾਨੂੰ ਸੇਜੀ ਉੱਤੇ ਉਸ ਮਾਲਕ ਦੇ ਆਨੰਦ ਨੂੰ ਨਹੀਂ ਰਵੇ, ਮਾਣ ਨਹੀਂ ਸਕਦੀ। ਹਰ ਵੇਲੇ ਜਿਹੜਾ ਅੰਤ ਕਰਨ ਹੈ ਉਹ ਭੱਠ ਮੰਗ ਸੜਦਾ ਰਹਿੰਦਾ, ਹਾਂਜੀ, ਬਕਾਰਾਂ ਦੀ ਅੱਗ ਲੂੰਹਦੀ ਰਹਿੰਦੀ ਹੈ। ਸੁਹਾਗਣੀ ਮਹਿਲ ਪਾਇਆ ਵਿਚਵਾ ਭਗਵਾਨ, ਜਿਹੜੇ ਸੁਹਾਗਣ ਗੁਰੂ ਦੇ ਪਿਆਰੇ ਹੈ ਉਹਨਾਂ ਨੇ ਹਿਰਦੇ 'ਚ ਆਪਾ ਭਾਵ ਹੰਕਾਰ ਨੂੰ ਗਵਾ ਕੇ ਮਹਿਲ ਸਰੂਪ ਨੂੰ ਪਾ ਲਿਆ ਹੈ, ਗੁਰਸਬ ਦੀ ਸਿਗਾਰੀ ਆਪਣੇ ਸਹਿ ਲਈਆ ਮਿਲਾ ਹੈ। ਜਿਹੜੇ ਸਾਧੂ ਨੇ ਸ਼ਬਦ ਕਰੇਗੇ ਸ਼ਬਦ ਦੁਆਰਾ ਸ਼ੁਭ ਗੁਣਾਂ ਰੂਪੀ ਸ਼ਿਕਾਰ ਨਾਲ ਆਪਣੇ ਆਪ ਨੂੰ ਸ਼ਿਕਾਰਿਆ, ਪਾਤਸ਼ਾਹ ਕਹਿੰਦੇ ਉਹ ਫਿਰ ਨਿਰੰਕਾਰ ਨੇ ਆਪਣੇ ਨਾਲ ਉਹਨਾਂ ਜੀਵ ਆਤਮਾ ਨੂੰ ਮਿਲਾ ਲਿਆ ਹੈ। ਮਰਨਾ ਮਨੁ ਵਿਸਾਰਿਆ ਮਾਇਆ ਮੋਹ ਗਵਾਰ, ਜਿਹੜੇ ਮਨ ਨੂੰ ਦੁਆਗਣੇ ਆ, ਦੁਆਗਣਾ ਹੀ ਨਹੀਂ ਉਹ ਨਹੀਂ ਮਾਇਆ ਦਾ ਜਿਹੜਾ ਮੋਹ ਇਹਨੂੰ ਗਾੜੇ, ਹਾਂਜੀ, ਗਵਾਰ ਮੈਨੇ ਗਾੜੇ ਹਨੇਰੇ 'ਚ ਰਹਿ ਕੇ ਮਰਨਾ ਮਨ ਜੋ ਭੁਲਾ ਦਿੱਤਾ, ਇੰਨੀ ਅਗਿਆਨੀ ਹੈ ਮੌਤ ਨੂੰ ਭੁਲਾਈ ਬੈਠੇ ਹੈ। ਹੈਂ, ਉਹ ਕਹਿੰਦੇ ਪਾਣੀ ਹਾਂਡੇ ਤੋਂ ਫਿਰ ਬੜ ਬੜੇ ਮਹਲ ਸਾਰ ਕੇ ਲਿਆਉਂਦੇ, ਆਪਾਂ ਤਾਂ ਹੁਣ ਜਾਣਾ ਹੀ ਨਹੀਂ। ਮਕਾਨਾਂ ਦੀ ਉਮਰ ਹੈਗੀ ਹੈ, ਬੰਦੇ ਦੀ ਉਮਰ ਹੈ, ਹਾਂ, ਤੁਹਾਡੇ ਗੁਆਂਢ ਕਿੱਡੀ ਕੋਠੀ 85 ਲੱਖ ਕਰੋੜ ਰੁਪਇਆ ਲਾਇਆ, ਜੋ ਵਿਚਾਰੇ ਨੂੰ ਰਹਿਣ ਦਾ ਹੁਕਮ ਹੀ ਨਹੀਂ ਹੋਇਆ। ਮਨ ਮਰ ਮਰ ਜੰਮੇ ਪੀ ਮਰਾਇਆ ਜੰਮਦਰ ਹੋਏ ਗੁਆ, ਮਨਮੁਖ ਮਾਂ ਦੇ ਪੇਟ 'ਚ ਮਰ ਮਰ ਕੇ ਜੰਮਦੇ, ਔਰ ਜਦੋਂ ਮਰਦੇ ਆ ਤੇ ਜੰਮਾਂ ਦੇ ਦਰ 'ਤੇ ਜਾ ਕੇ ਖੁਆਰ ਖਰਾਬ ਹੁੰਦੇ ਆ। ਆਪ ਮਲਾਏ ਨੇ ਸੇ ਮਿਲਿਆ ਗੁਰਸ਼ਬਦ ਵਿਚਾਰ, ਸਤਿਗੁਰ ਸੱਚੇ ਸ਼ਬਦ ਵਿਚਾਰ ਦੁਆਰਾ ਜਿਹਨਾਂ ਨੇ ਮਿਹਰ ਕੀਤੀ ਮਹਾਰਾਜ ਨੇ ਆਪਣੇ ਨਾਲ ਮਿਲਾ ਲਿਆ, ਉਹੀ ਪਰਮਾਤਮਾ ਨੂੰ ਮਿਲੇ ਆ। ਨਹੀਂ ਤਾਂ ਬਾਕੀ ਘੜੀ ਯੰਤਰ ਦੀ ਨਿਆਈ ਭਟਕਦੇ ਫਿਰਦੇ ਆ। ਨਾਨਕ ਨਾਮ ਸਮਾਣੇ ਮੁੱਖ ਉਜਲੇ ਅਤੇ ਸੱਚਾ ਰਵਾ, ਪਾਤਸ਼ਾਹ ਕਹਿੰਦੇ ਜਿਹੜੇ ਨਾਮੀ ਦੇ ਨਾਮ ਪਰਮਾਤਮਾ ਦੇ ਸਿਮਰਨ ਵਿੱਚ ਨਾਮ ਜਪ ਕੇ ਉਹ ਸਮਾ ਗਿਆ ਆ, ਕਹਿੰਦੇ ਕਿ ਪਾਤਸ਼ਾਹ ਨੇ ਉਹਨਾਂ ਦੇ ਸਾਰੇ ਘਰ ਵੀ ਸਵਾਰੇ, ਉਹ ਸੱਚੇ ਦਰਬਾਰ 'ਚ ਉਹਨਾਂ ਦੇ ਮੁਖੜੇ ਉੱਜਲ ਪਵਿੱਤਰ ਹੋ ਜਾਂਦੇ। ਇੱਥੇ ਤੁਸੀਂ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਜਿਹੜੀਆਂ ਉਹ ਸੰਪੂਰਨ ਹੋ ਗਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਰਕਾਰ ਨਾਲ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਸਰਦਾਰਨੀ ਦਾਸਾਂ ਨੇ ਆਖਿਆ, ਸਰਤਾਜ ਜੀ ਹੋ, ਆਪ ਮੈਦਾਨੀ ਜੰਗ ਵੱਲ ਜਾ ਰਹੇ, ਆਪ ਨੂੰ ਪਤਾ ਹੈ ਕਿ ਖਾਲਸਾ ਦਰਬਾਰ ਦੀਆਂ ਫੌਜਾਂ ਅੱਗੇ میدان جنگ میں چار بار ہار چکی ہیں. کی آپ نے یقین ہے کہ اس بار تھوڑی کمانڈ تھلے لڑی گئی یہ لڑائی سفل ہوئے گی؟ سردار شام سنگھ نے مسکرا کے آخیا دسا مرد کدے اس گیڑ وچ نہیں پیندے کہ لڑائی ہاری جائے گی کہ لڑائی جیتی جائے گی. مینو اس کا کوئی سروکار نہیں. مینو تا اس گل کا یقین ہے کہ وفادار سپاہیاں قوم تے سنکٹ بنے تے پھر بھی جان تو گریز نہیں کرنا چاہیے. میں جاواں گا پوری شکتی نال میں دشمن کا مقابلہ کراں گا تے پھر جو انکار نو پاوے. سردار جی نے کیا سردار جی منہ چھوٹا تے گل وڈی ہے. مینو نہیں لگتا کہ آپ جتاں گے. میرا دماغ یہ گل کہیں گا کہ اساں ہارنا ہے کیونکہ اجے بھی شکتی ڈوگریاں کول ہے, اجے بھی مصرا کول برہمنا کول ہے, اجے بھی تیج سنگھ کول ہے تے وہ پتا نہیں کدوں غداری کر جائے. تو تھوڑی سمرتھا میں ویکھدی ہاں بڑی تھوڑی ہے. تھوڑے من وچ انکھی دل ہے, تھوڑی چھاتی وچ دھڑکدے دل وچ سکھی دا درد ہے, لیکن جو کچھ میدان جنگ وچ چاہیے جذبہ تے ہے. تسی کٹ مرو گے شہید ہو جاؤ گے تاں خالصہ راج دی بیڑی نوں تے کنارا نہیں ملے گا. سردار شام سنگھ نے کہا کہ سردارنی میں پوچھنا چاہوں گا ہاں کہ آخر تو کی کیوں نہیں. سردارنی داسا نے کہا میرے سرتاج جی ہو مینو یہ دس جاؤ کہ جی اس اپاگی نو یہی خبر ملے کہ تیرا سرتاج سبراواں دے پڑ وچ شہید ہو گیا پھر مینو کی حکم ہے؟ سردار شام سنگھ نے اپنی تلوار میں آنے چوں باہر کر دی. کمر کٹے وچ لگی ہوئی شری صاحب سکھ کے بعد تے خالی نیان سردارنی داسا نے دے کے آخیا اے میری انتم نشانی. جی تینو پتا لگے کہ اسی رن تتے لئی شہادت دے دیتی ہے یہ میان نو میرا شریر سمجھنا تے جو بھی تہن چنگا لگے وہ کر لینا, میں تمہیں کوئی ہدایت کر کے نہیں جانا. اس بعد سردار شام سنگھ کوڑے تے ہوئے سوار رن تتے لئی پہنچے. سبرانی پنڈ میں جدوں گئے ارلے کنڈے اتنے سب تو پہلے انہوں نے 67 توپاں کا معائنہ کیا تے سردار نے کہا جی قسمت نے ساڈا ساتھ دیتا اے دور مارو توپاں دریا دے اچے کنڈے اتنے بیڑیاں ہوئی انہوں نے گولے کے دشمن کے نشانے سے پے کوئی وجہ نہیں انگریز جیت سکے کوئی وجہ نہیں اسی ہار گئے. اس طرح حالات شری دے کے توپیاں سردار شام سنگھ رن تتے پہنچا. اس نے جا کے ویکیا سکھان نے کچا قلعہ فتح گڑھ کا جس کا نام رکھا گیا وہ سار لیا. وہی سجی بائی سے سردار اتر سنگھ کالیا والا اتے بیٹھا ہوا ہے. کھبے بنے سردار رنجوت سنگھ مجیٹا ہے تے درمیان وچ تیج سنگھ آپ کھلوتا ہے. انہوں پتا لگا کہ سردار شام سنگھ اتاری آپ رن تتے وچ پہنچے نے سواگت واسطے جا کہہ لو بے ایمان سردار شام سنگھ کا دل ٹون واسطے انہوں نے کول گیا. جا کے فتح گر آئی سردار صاحب نے چڑھتی کلا میں اتر دیتا تے پھر پوچھا تیج سنگھ جنگ دی کی سچویشن ہوئے گی؟ تے تیج سنگھ نے کہا سردار شام سنگھ جی تسی آئے ہو جی سب کے پر بڑی دیر ہو چکی ہے. میں میرا وچار یہ ہے تیج سنگھ نے کیا کہ آپ جیت نہیں سکتے. ہوں تسی اندازہ لگاؤ کہ جس فوج کا سینپتی یہ پہلے ڈھار کے بیٹھا ہوئے تو اسی جیت نہیں سکنا انہوں جیت ملو گی کیویں؟ جڑے جرنیل ہیں دنیا دے وہ تو ہارا وچوں بھی جتنا لب لے دے اپنے سر کا صدقہ. تے جڑے یہو جے بندے ہوتے ہیں وہ جانے ہی اس کام واسطے ہیں کہ قوم نو غلام بناونا ہے. جدو تیجا سنگھ نے گل کہی سردار شام سنگھ نے کہا میں نہ گنتی منتی پہن والا نہیں. تیجا سنگھ لڑائی ہوئے گی اس لڑائی کا کی سٹا نکلے گا یہ نرنکار کے ہاتھ میں. پر یہ میں تمہیں دس دینا کہ سردار شام سنگھ کنڈ نہیں بکھائے گا رن تتے جو واپس نہیں آئے. جی میں اس لڑائی میں جتنا سکیا تو میں زندہ داری نہیں پہنچا. یہ ضرور میں تمہیں دسا. تیج سنگھ نے کہا جی اتنا ہی جذبہ ہے تو اس کا ثبوت دیو. انہیں کیا منگ کی چاہنا ہے؟ اس نے کہا چلو فوجی کیمپ میں جتنے گرو گرنتھ صاحب کا پرکاش ہے تھی جا کے سو کھاؤ گرو گرنتھ صاحب کی کہ تھی رن تتے واپس نہیں آو. تھی پٹھ نہیں وکھاؤ گے ਸਰਦਾਰ

ਉਸ ਵੇਲੇ ਮੇਜਰ ਨਿਕਲਸਨ ਨੂੰ ਆਪਣਾ ਦੋਸਤ ਪਠਾਨ ਨੂਰਦੀਨ ਨੂੰ ਫਤਿਹਗੜ੍ਹ ਸਭਾਵਾਂ ਸਿੱਖਾਂ ਦੇ ਕਿਲ੍ਹੇ ਦਾ ਮੋਰਚਾ ਦਾ ਨਕਸ਼ਾ ਇਹ ਵਾਪਸ ਭੇਜ ਦਿੱਤਾ, ਅੰਗਰੇਜ਼ਾਂ ਨੂੰ ਦੱਸ ਦਿੱਤਾ ਵੀ ਸਿੱਖਾਂ ਦਾ ਨਕਸ਼ਾ ਇਸ ਕਿਸਮ ਦਾ ਹੈ। ਕਿੱਥੇ ਕਿੱਥੇ ਸਾਡੀਆਂ ਤੋਪਾਂ ਨੇ, ਕਿੱਥੇ ਕਿੱਥੇ ਸਾਡੇ ਘੋੜ ਚੜ੍ਹੇ ਨੇ, ਕਿੱਥੇ ਅਸਾਂ ਜੰਬੂਰ ਕੇ ਵੀੜੇ ਨੇ, ਕਿਹੜਾ ਹਿੱਸਾ ਸਾਡਾ ਕਮਜ਼ੋਰ ਹੈ, ਕਿਹੜਾ ਸਰਦਾਰ ਉਸ ਫਲੈਂਕ 'ਤੇ ਲੜ ਰਹੇ ਹੈ ਜਾਂ ਲੜਾਈ ਲੜੇਗਾ, ਇਹ ਸਾਰੀ ਰਿਪੋਰਟ ਨਿਕਲ ਸਾਨੂੰ ਭੇਜ ਦਿੱਤੀ ਇਸ ਬੇਈਮਾਨ ਤੇਜਾ ਸਿੰਘ ਨੇ। ਅਤੇ ਹੁਣ ਜਿਸ ਕੌਮ ਦਾ ਪ੍ਰਧਾਨ ਸੈਨਾਪਤੀ ਆਪਣੀ ਫੌਜ ਨੂੰ ਮੈਦਾਨੇ ਜੰਗ ਵਿੱਚ ਲੜਾਉਣ ਤੋਂ ਪਹਿਲਾਂ ਉਹਦੀ ਸਾਰੀ ਕਮਜ਼ੋਰੀ ਅਤੇ ਉਹਦਾ ਨਕਸ਼ਾ ਆਪਣੇ ਵਿਰੋਧੀਆਂ ਨੂੰ ਭੇਜ ਦੇਵੇ, ਦੱਸੋ ਉਹ ਕੌਮ ਕਿਵੇਂ ਜਿੱਤੇਗੀ, ਉਹ ਫੌਜ ਕਿਵੇਂ ਜਿੱਤੇਗੀ, ਨਹੀਂ ਸੀ ਜਿੱਤ ਸਕਦੀ। ਨਿਕਲਸਨ ਦੇ ਕੋਲ ਜਿਸ ਵੇਲੇ ਇਹ ਨਕਸ਼ਾ ਸਭਰਾਵਾਂ ਦਾ ਪਹੁੰਚ ਗਿਆ, ਉਸਨੇ ਸਮਝਿਆ ਕਿ ਤੇਜਾ ਸਿੰਘ ਜੋ ਸਾਡੇ ਨਾਲ ਵਾਅਦਾ ਕੀਤਾ ਹੈ ਪੂਰਾ ਕਰੇਗਾ। ਸਤਿਕਾਰਯੋਗ ਖਾਲਸਾ ਜੀ, ਮੈਦਾਨੇ ਜੰਗ ਵਿੱਚ 7 ਫਰਵਰੀ 1846 ਈਸਵੀ ਨੂੰ ਅੰਗਰੇਜ਼ਾਂ ਨੂੰ ਅੰਬਾਲੇ ਤੋਂ ਬੜੀ ਵੱਡੀ ਫੌਜ ਦੀ ਮਦਦ ਮਿਲ ਗਈ। ਕੁਝ ਦਿਨ ਅਜਿਹੇ ਸਨ ਸਿੱਖਾਂ ਕੋਲ, ਜੇ ਉਸ ਵੇਲੇ ਕਿਸੇ ਤੇਜਾ ਸਿੰਘ ਉਹ ਦਿਨ ਸਾਇਆ ਨਾ ਕਰਦਾ, ਸਾਡਾ ਇਤਿਹਾਸ ਕਿਸੇ ਹੋਰ ਅੱਖਰ ਵਿੱਚ ਲਿਖਿਆ ਹੁੰਦਾ, ਅੱਜ ਵਰਗੀ ਗੱਲ ਨਾ ਹੁੰਦੀ। ਤੇਜਾ ਸਿੰਘ ਬੈਠਾ ਰਿਹਾ ਜਾ ਕੇ ਦਰਿਆ ਸਤਲੁਜ ਦੇ ਕੰਢੇ। ਫਿਰੋਜ਼ਪੁਰ ਦੀ ਛਾਉਣੀ ਵਿੱਚ ਅੰਗਰੇਜ਼ੀ ਫੌਜ ਕੇਵਲ 7,000 ਦੀ ਗਿਣਤੀ, ਇਹਨਾਂ ਦਾ ਕਮਾਂਡਰ ਸੀ ਲਿਟਲਰ। ਇਸ ਫੌਜ ਦੇ ਕੋਲ ਬੇਅੰਤ ਸਮਾਨ ਜੰਗ, ਜੇ ਕਿਤੇ ਤੇਜਾ ਸਿੰਘ ਦੀ ਫੌਜ ਤੇਜਾ ਸਿੰਘ ਦੇ ਹੁਕਮ ਨਾਲ ਫਿਰੋਜ਼ਪੁਰ ਉੱਤੇ ਹਮਲਾ ਕਰਦੀ, ਅੰਗਰੇਜ਼ ਅੱਧਾ ਘੰਟਾ ਵੀ ਸਿੱਖਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਇਹ ਸਮਾਨੇ ਜੰਗ ਸਿੱਖਾਂ ਦੇ ਹੱਥਾਂ ਦਾ, 7,000 ਫੌਜ ਸਿੱਖਾਂ ਦੀ ਤਲਵਾਰ ਦੀ ਭੇਟਾ ਹੋ ਜਾਂਦੀ। ਦੂਸਰੇ ਬੰਨੇ ਜੇ ਕਿਤੇ ਰਣਜੋਤ ਸਿੰਘ ਮਜੀਠਾ ਜਿਹੜਾ ਫਲੌਰ ਦੇ ਕਿਲ੍ਹੇ ਵਿੱਚ ਬੈਠਾ ਹੋਇਆ ਸੀ ਫੌਜ ਲੈ ਕੇ, ਜੇ ਉਹ ਖਾਲੀ ਪੈ ਲੁਧਿਆਣੇ ਉੱਤੇ ਕਬਜ਼ਾ ਕਰ ਲੈਂਦਾ, ਇੱਥੇ ਵੀ ਅੰਗਰੇਜ਼ੀ ਫੌਜ ਉਂਗਲਾਂ 'ਤੇ ਗਿਣ ਜੋਗੀ ਸੀ। ਇੱਧਰੋਂ ਤੇਜ ਸਿੰਘ ਫਿਰੋਜ਼ਪੁਰ ਜਿੱਤ ਕੇ ਅੱਗੇ ਵੱਧਦਾ, ਇੱਧਰੋਂ ਰਣਜੋਤ ਸਿੰਘ ਮਜੀਠਾ ਲੁਧਿਆਣਾ ਫਤਿਹ ਕਰਕੇ ਅੰਬਾਲੇ ਵੱਲੋਂ ਦੋਵੇਂ ਫੌਜਾਂ ਵੱਧਦੀਆਂ ਔਰ ਆਪਸ ਵਿੱਚ ਮਿਲ ਜਾਂਦੀਆਂ। ਉਦੋਂ ਅੰਬਾਲੇ ਤੋਂ ਲੈ ਕੇ ਦਰਿਆ ਸਤਲੁਜ ਦੇ ਕੰਢੇ ਤੱਕ ਅੰਗਰੇਜ਼ਾਂ ਦੀ ਕੋਈ ਛਾਉਣੀ ਨਹੀਂ, ਕੋਈ ਫੌਜ ਨਹੀਂ ਸੀ, ਕੋਈ ਲਖੀਰਾ ਨਹੀਂ ਸੀ ਜਿਹੜਾ ਉਹਨਾਂ ਦੇ ਕਬਜ਼ੇ ਵਿੱਚ ਸੀ। ਹਾਂ, ਉਹਨਾਂ ਨੇ ਕੁਝ ਰਾਸ਼ਨ ਇਕੱਠਾ ਕੀਤਾ ਹੋਇਆ ਸੀ, ਕੁਝ ਅਸਲਾ ਵੀ ਇਕੱਠਾ ਕੀਤਾ ਹੋਇਆ ਸੀ। ਜੇ ਇਹ ਦੋਵੇਂ ਬੇਈਮਾਨ ਨਾ ਹੁੰਦੇ, ਲਾਲ ਸਿੰਘ ਤੇਜ ਸਿੰਘ ਔਰ ਰਣਜੋਤ ਸਿੰਘ ਮਜੀਠਾ ਜੇ ਅੱਗੇ ਵਧੇ, ਜਿਵੇਂ ਲਾਲਵੇ ਦਾ ਅਜੀਤ ਸਿੰਘ ਸਿੱਖ ਫੌਜਾਂ ਨਾਲ ਆ ਮਿਲਿਆ ਸੀ, ਇਹ ਅੰਗਰੇਜ਼ਾਂ ਦਾ ਜ਼ਖੀਰਾ ਲੁੱਟ ਲੈਂਦੇ, ਉਹਨਾਂ ਦੇ ਹਥਿਆਰ ਖੋਹ ਲੈਂਦੇ ਔਰ ਅੰਬਾਲੇ ਤੱਕ ਪੂਰਾ ਪੰਜਾਬ ਖਾਲੀ ਪਿਆ ਸੀ, ਅਤੇ ਫਿਰ ਦੁਨੀਆ ਦੀ ਕੋਈ ਸ਼ਕਤੀ ਅੰਗਰੇਜ਼ਾਂ ਨੂੰ ਹਾਰਨ ਤੋਂ ਨਹੀਂ ਸੀ ਬਚਾ ਸਕਦੀ। ਪਰ ਅਫਸੋਸ, ਸਾਡੇ ਮੱਥੇ ਦੀ ਤਕਦੀਰ ਫੁਲਕ ਚੁੱਕੀ ਹੈ। ਸਰਦਾਰ ਸ਼ਾਮ ਸਿੰਘ ਨੇ ਵੇਖਿਆ ਮੈਦਾਨੇ ਜੰਗ 10 ਫਰਵਰੀ 1847 ਈਸਵੀ ਦਾ ਦਿਨ ਚੜਿਆ, ਜਿਹੜੀ 7 ਫਰਵਰੀ ਨੂੰ ਅੰਗਰੇਜ਼ਾਂ ਨੂੰ ਮਦਦ ਮਿਲ ਗਈ, 8 ਫਰਵਰੀ ਨੂੰ ਵੱਡੀਆਂ ਤੋਪਾਂ ਅੰਗਰੇਜ਼ਾਂ ਕੋਲ ਬੰਬੇ ਤੋਂ ਪਹੁੰਚ ਗਈਆਂ ਜਿਹਨਾਂ ਨੂੰ ਹਾਥੀ ਖਿੱਚਦੇ ਸਨ, 9 ਤਰੀਕ ਨੂੰ ਲਾਰਡ ਰਫ ਨੇ ਔਰ ਲਾਰਡ ਹਾਰਡਿੰਗ ਨੇ ਸਭਰਾਵਾਂ ਦੇ ਮੈਦਾਨੇ ਜੰਗ ਵਿੱਚ ਮੋਰਚਾਬੰਦੀ ਕਰ ਲਈ। ਉਹਨਾਂ ਨੇ ਖੰਡਕਾਂ ਫੁੱਟ ਲਈਆਂ, ਮੋਰਚੇ ਬਣਾ ਲਏ। 10 ਫਰਵਰੀ 1847 ਈਸਵੀ ਦਾ ਅਜੇ ਚੜ੍ਹਦੇ ਬੰਨੇ ਸੂਰਜ ਉਦੇ ਹੀ ਹੋਇਆ ਸੀ ਜਾਂ ਅੰਗਰੇਜ਼ਾਂ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਜੰਗ ਦਾ, ਤੋਪਾਂ ਨੂੰ ਅੱਗ ਵਿਖਾਈ ਗਈ। ਅੰਗਰੇਜ਼ਾਂ ਨੇ ਪਹਿਲ ਕੀਤੀ, ਪਹਿਲੀ ਛਲਕ ਅੰਗਰੇਜ਼ਾਂ ਦੀਆਂ ਤੋਪਾਂ ਦੇ ਗੋਲੇ ਸਿੱਖ ਬੈਟਰੀਆਂ 'ਤੇ ਆ ਕੇ ਪਏ। ਉਹਦੇ ਜਵਾਬ ਵਿੱਚ ਇਹਨਾਂ 67 ਤੋਪਾਂ ਨੇ ਜਵਾਬ ਦਿੱਤਾ, ਅੰਗਰੇਜ਼ਾਂ ਦੇ ਪੈਰ ਉੱਖੜ ਗਏ, ਹਲਚਲ ਮੱਚ ਗਈ, ਬੁਰਾ ਹਾਲ ਹੋਇਆ। ਜਦੋਂ ਇਹ ਸਭ ਕੁਝ ਵੇਖਿਆ ਕਿ ਤੇਜ ਸਿੰਘ ਇਹ ਬਰਦਾਸ਼ਤ ਨਾ ਕਰ ਸਕਿਆ ਕਿ ਸਿੱਖ ਪਹਿਲੇ ਹਮਲੇ ਵਿੱਚ ਹੀ ਅੰਗਰੇਜ਼ਾਂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕਰ ਲੈਣ, ਖਾਲਸਾ ਜੀ ਉਹ ਬਿਲਾ ਵਜ੍ਹਾ ਮੈਦਾਨੇ ਜੰਗ ਵਿੱਚੋਂ ਦੌੜਨ ਵਾਸਤੇ ਤਿਆਰ ਹੋ ਗਿਆ। ਅਫਸੋਸ, ਜੇ ਸਰਦਾਰ ਸ਼ਾਮ ਸਿੰਘ ਅਟਾਰੀ ਕੋਲ ਫੌਜ ਵਧੇਰੇ ਹੁੰਦੀ, ਜਿਹੜਾ ਪੁਲ ਸਿੱਖਾਂ ਨੇ ਬੇਕਿਲ ਦਾ ਬਣਾਇਆ ਹੋਇਆ ਸੀ ਦਰਿਆ ਸਤਲੁਜ ਦੇ ਕੰਢੇ ਉੱਤੇ, ਜਿਹਦਾ ਪਿਛਲਾ ਪਾਸਾ ਪਿੰਡ ਸਭਰਾਵਾਂ ਵਿੱਚ ਅਗਲਾ ਪਾਸਾ ਫਤਿਹਗੜ੍ਹ ਸਭਰਾਵਾਂ ਵਾਲੇ ਬਣੇ ਸੀ, ਜੇ ਇਸ ਬੇੜੀਆਂ ਦੇ ਪੁਲ ਦੀ ਰਾਖੀ ਸਿੱਖ ਫੌਜ ਕਰਦੀ ਹੁੰਦੀ ਤਾਂ ਤੇਜਾ ਸਿੰਘ ਇਹ ਪੁਲ ਨਾ ਤੋੜ ਸਕਦਾ। ਇਹ ਪੁਲ ਟੁੱਟ ਜਾਣ ਦੀ ਵਜ੍ਹਾ ਨਾਲ ਹੀ ਖਾਲਸਾ ਫੌਜਾਂ ਦਾ ਲੱਖ

0: ਸਰਦਾਰ ਸ਼ਾਮ ਸਿੰਘ ਦਾ ਮੈਦਾਨੇ ਜੰਗ ਵਿੱਚ ਆਉਣਾ, ਝੱਠੇ ਹੋਏ ਦਿਲਾਂ ਨੂੰ ਸਹਾਰਾ ਦੇ ਗਏ। ਜਿਹੜੇ ਸਿੱਖ ਸਿਪਾਹੀ ਸੋਚ ਰਹੇ ਸਨ ਕਿ ਅਸੀਂ ਹਾਰ ਰਹੇ ਹਾਂ, ਸਰਦਾਰ ਸ਼ਾਮ ਸਿੰਘ ਨੂੰ ਘੋੜੇ ਤੇ ਚੜਿਆ, ਸੂਤੀ ਹੋਈ ਤਲਵਾਰ ਲੈ ਕੇ ਅੰਗਰੇਜ਼ਾਂ ਦੇ ਆਹੂ ਲਾਉਂਦਿਆਂ ਵੇਖਿਆ ਕਿ ਕਿਸਮ ਦੇ ਮੁਰਦਿਆਂ ਵਿੱਚ ਵੀ ਜਾਨ ਆ ਗਈ। ਲੜਦਾ ਹੋਇਆ ਸਰਦਾਰ ਸ਼ਾਮ ਸਿੰਘ ਅੱਗੇ ਵਧ ਰਿਹਾ ਸੀ ਤੇ ਅੰਗਰੇਜ਼ਾਂ ਦਾ ਕਦਮ ਪਿੱਛੇ ਹਟ ਰਿਹਾ। 10 ਫਰਵਰੀ ਦਾ ਦੁਪਹਿਰਾ ਆ ਗਿਆ, ਦੋਵੇਂ ਧਿਰਾਂ ਬਰਾਬਰ ਤੁੰਡੀਆਂ ਖੜੀਆਂ ਸਨ। ਸਰਦਾਰ ਸ਼ਾਮ ਸਿੰਘ ਦਾ ਅੱਗੇ ਵਧਣਾ, ਸਿੱਖ ਫੌਜਾਂ ਦੇ ਪੈਰ ਜੰਮ ਜਾਣਾ, ਇਹ ਤੇਜਾ ਸਿੰਘ ਬਰਦਾਸ਼ਤ ਨਾ ਕਰ ਸਕਿਆ। ਉਸਨੇ ਆਖਿਆ ਜੋ ਕੁਝ ਮੈਂ ਸੋਚਿਆ ਸੀ ਇਹ ਤਾਂ ਗਲਤ ਹੋ ਗਿਆ। ਤੇ ਅੰਗਰੇਜ਼ ਵੀ ਆਪੋ ਵਿੱਚ ਸਲਾਹ ਕਰਨ ਲੱਗ ਪਏ। ਲਾਰਡ ਡਫ ਨੇ ਲਾਰਡ ਹਾਰਡਿੰਗ ਨੂੰ ਪੁੱਛਿਆ ਕਿ ਤੇਜਾ ਸਿੰਘ ਆਪਣਾ ਵਾਅਦਾ ਪੂਰਾ ਨਹੀਂ ਕਰ ਰਿਹਾ। ਉਹਨੇ ਸਾਨੂੰ ਕਿਹਾ ਸੀ ਜਦੋਂ ਸਿੱਖ ਜਿੱਤਦੇ ਹੋਣਗੇ, ਜਦੋਂ ਖਾਲਸਾ ਫੌਜਾਂ ਦਾ ਕਦਮਾ ਅਗਾਂਹ ਤੁਰ ਰਿਹਾ ਹੋਵੇਗਾ, ਮੈਂ ਉਦੋਂ ਖਾਲਸਾ ਫੌਜਾਂ ਦਾ ਸਾਥ ਛੱਡ ਕੇ ਪਿੰਡ ਵਿੱਚੋਂ ਨਿਕਲ ਜਾਵਾਂ। ਹੁਣ ਤਾਂ ਹਾਲਤ ਇਹ ਹੈ ਕਿ ਸਿੱਖ ਸਾਡੇ ਮੋਰਚਿਆਂ ਤੱਕ ਪਹੁੰਚ ਗਏ ਨੇ, ਪਰ ਅਜੇ ਤੱਕ ਤੇਜਾ ਸਿੰਘ ਮੈਦਾਨ ਵਿੱਚੋਂ ਪਿੱਛੇ ਨਹੀਂ ਹਟਿਆ। ਅਜੇ ਉਹਦੀਆਂ ਫੌਜਾਂ ਬੰਦ ਸਕੂਲ ਮੈਦਾਨੇ ਜੰਗ ਵਿੱਚ ਜੱਟੀਆਂ ਹੋਈਆਂ ਨੇ। ਖਾਲਸਾ ਜੀ, ਹਕੀਕਤ ਇਹ ਹੈ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਜਿਹੜੇ ਡੋਗਰੇ ਭੱਜ ਜਾਣਾ ਚਾਹੁੰਦੇ ਸਨ ਸਰਦਾਰ ਨੂੰ ਵੇਖ ਕੇ, ਉਹਨਾਂ ਵਿੱਚ ਵੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਖਾਲਸੇ ਦਾ ਸਾਥ ਛੱਡ ਕੇ ਸਭਰਾਵਾਂ ਦੇ ਮੈਦਾਨੇ ਜੰਗ ਵਿੱਚੋਂ ਪਸਪਾ ਹੋ ਜਾਣ। ਆਖਿਰਕਾਰ ਉਹ ਸਮਾਂ ਆਇਆ ਜਦੋਂ ਅੰਗਰੇਜ਼ ਅੱਗੇ ਵਧਿਆ ਤੇ ਸਰਦਾਰ ਤੇਜਾ ਸਿੰਘ ਬੇਈਮਾਨ ਹੋ ਗਿਆ। ਇਸ ਬ੍ਰਾਹਮਣ ਦੇ ਪੁੱਤ ਨੇ ਉਹ ਕੁਝ ਕੀਤਾ ਜੋ ਬ੍ਰਾਹਮਣ ਦਾ ਖੂਨ ਕਰਦਾ ਚਲਾ ਆਇਆ। ਸਾਡੇ ਨਾਲ ਜੋ ਕੁਝ ਅੱਜ ਵਾਪਰ ਰਿਹਾ, ਮੈਂ ਕਿਸੇ ਜਾਤ ਦੇ, ਕਿਸੇ ਕੌਮ ਦੇ, ਕਿਸੇ ਧਰਮ ਦੇ ਖਿਲਾਫ ਨਹੀਂ ਹਾਂ। ਗੱਲ ਸਪਸ਼ਟ ਕਰ ਦੇਣੀ ਚਾਹੁੰਦਾ, ਮੇਰੇ ਮਨ ਵਿੱਚ ਕੋਈ ਤਸਬ ਨਹੀਂ। ਪਰ ਜੋ ਇਤਿਹਾਸ ਦੀ ਹਕੀਕਤ ਹੈ, ਪੰਥ ਦਾ ਢਾਡੀ ਹੋਣ ਦੇ ਨਾਤੇ ਨੂੰ ਕਹਿਣ ਤੋਂ ਸੰਕੋਚ ਨਹੀਂ ਕਰ ਸਕਦਾ। ਜਿੰਨਾ ਨੁਕਸਾਨ ਕੀਤਾ ਹੈ ਸਿੱਖਾਂ ਦਾ ਬ੍ਰਾਹਮਣੀ ਸੋਚ ਨੇ ਕੀਤਾ। ਕੁਝ ਲੋਕ ਗਲਤ ਸੋਚਦੇ ਨੇ। ਮੈਂ ਆਪ ਨੂੰ ਅਰਜ਼ ਕਰਨੀ ਚਾਹੁੰਦਾ ਹਾਂ ਕਿ ਸਾਡੀ ਲੜਾਈ ਬ੍ਰਾਹਮਣੀ ਸੋਚ ਦੇ ਖਿਲਾਫ ਗੁਰੂ ਨਾਨਕ ਨੇ ਸ਼ੁਰੂ ਕੀਤੀ। ਸਾਡੀ ਜੰਗ ਤਾਂ ਉਸ ਦਿਨ ਇਸ ਸੋਚ ਦੇ ਖਿਲਾਫ ਲੜੀ ਜਿਸ ਦਿਨ ਮਹਿਤਾ ਕਲਿਆਣ ਰਾਏ ਦੇ ਵਿਹੜੇ ਵਿੱਚ ਬੈਠ ਕੇ ਭਰੀ ਬੇਦੀਆਂ ਦੀ ਸਭਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਖਿਆ, ਪੰਡਿਤ ਮੈਂ ਜਨੇਊ ਨਹੀਂ ਪਾਉਂ, ਮੈਂ ਬ੍ਰਾਹਮਣ ਨਹੀਂ ਹਾਂ, ਮੈਂ ਖੱਤਰੀ ਹਾਂ, ਅਤੇ ਤੂੰ ਕੀ ਸਮਝਦਾ ਕਿ ਮਨੂ ਸਿਮਰਤੀ ਦੇ ਸਾਰੇ ਕਾਨੂੰਨ ਮੇਰੇ 'ਤੇ ਲਾਗੂ ਹੋਣਗੇ? ਗੁਰੂ ਸਾਹਿਬ ਨੇ ਕਿਹਾ, ਤੂੰ ਜਿੱਦ ਕਰਦਾ ਜਨੇਊ ਪਾਉਣ ਨੂੰ, ਇੱਕ ਸ਼ਰਤ 'ਤੇ ਮੈਂ ਪਵਾ ਲੈਂਦਾ, ਜੇ ਤੇਰੇ ਕੋਲ ਸੱਤ ਦਾ ਕੋਈ ਜਨੇਊ ਹੈ, ਜੇ ਤੇਰੇ ਕੋਲ ਕੋਈ ਅਖਲਾਕ ਦਾ ਜਨੇਊ ਹੈ, ਜੇ ਉਹਦੀਆਂ ਗੰਢਾਂ ਸੱਤ ਸੰਤੋਖ ਦੀਆਂ ਦਿੱਤੀਆਂ ਹੋਈਆਂ ਨੇ, ਜੇ ਉਹਦਾ ਰੂਹ ਜਿਹੜਾ ਉਹ ਸੱਚਾਈ ਵਿੱਚੋਂ ਬਣਿਆ, ਅਤੇ ਉਹ ਜਨੇਊ ਜਿਹਨੂੰ ਗਲ ਪਾਇਆ ਨਾ ਮੈਲ ਲੱਗੇ, ਨਾ ਇਹ ਟੁੱਟੇ, ਨਾ ਇਹ ਸੜੇ, ਜਿਹੜਾ ਇਸ ਦੁਨੀਆ ਵਿੱਚ ਨਹੀਂ ਅਗਲੀ ਦੁਨੀਆ ਵਿੱਚ ਵੀ ਮੇਰਾ ਸਾਥ ਦੇਵੇ, ਮੈਂ ਉਹ ਜਨੇਊ ਪਾਉਣ ਵਾਸਤੇ ਤਿਆਰ ਹਾਂ, ਕੋਈ ਇਨਕਾਰ ਨਹੀਂ। ਅਤੇ ਪੰਡਿਤ ਨੇ ਆਖਿਆ, ਇਹੋ ਜਿਹਾ ਜਨੇਊ ਨਾ ਅੱਜ ਤੱਕ ਤਿਆਰ ਹੋਇਆ ਨਾਨਕ, ਨਾ ਅੱਜ ਤੱਕ ਕਦੇ ਇਸ ਬਾਰੇ ਸੁਣਿਆ, ਤੂੰ ਹੀ ਕਹਿ ਰਿਹਾ ਐਸਾ ਜਨੇਊ ਮੇਰੇ ਕੋਲ ਨਹੀਂ। ਅਤੇ ਹਜ਼ੂਰ ਨੇ ਕਿਹਾ, ਫਿਰ ਟੱਕਰਾ ਨਾ ਮਾਰ, ਨਾਨਕ ਪਾਉਣ ਵਾਸਤੇ ਤਿਆਰ ਨਹੀਂ ਹੈ ਜਨੇਊ। ਤੋ ਸਾਡੀ ਲੜਾਈ ਤਾਂ ਸੋਚ ਦੀ, ਵਿਚਾਰਾਂ ਦੀ ਉਦੋਂ ਹੀ ਸ਼ੁਰੂ ਹੋ ਗਈ ਹੈ ਜਦੋਂ ਗੁਰਦੇਵ ਪਿਤਾ ਗੁਰੂ ਨਾਨਕ ਦੇਵ ਜੀ ਨੇ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਖਿਆ, ਮੈਂ ਫੋਕਟ ਕਰਮਾਂ ਨੂੰ ਕਦੇ ਨਹੀਂ ਪ੍ਰਵਾਨ ਕਰਾਂਗਾ, ਐਸਾ ਮੈਂ ਧਰਮ ਚਲਾਵਾਂਗਾ ਪੰਡਿਤ ਜਿਹੜਾ ਨਰੋਲ ਸੱਚਾਈ ਅਤੇ ਅਖਲਾਕੀ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਵਾਲਾ ਹੋਵੇਗਾ, ਮੈਂ ਕਿਸੇ ਹਾਲਤ ਵਿੱਚ ਵੀ ਇਸ ਕਰਮਕਾਂਡ ਨੂੰ ਪ੍ਰਵਾਨ ਨਹੀਂ ਕਰਦਾ। ਇਹੀ ਗੱਲ ਉਹਨਾਂ ਨੇ ਪਿੱਤਰ ਪੂਜਣ ਵਾਲਿਆਂ ਨੂੰ ਕਹੀ, ਇਹੀ ਗੱਲ ਗੰਗਾ ਦੇ ਕੰਢੇ 'ਤੇ ਪੰਡਿਤਾਂ ਨੂੰ ਸਤਿਗੁਰੂ ਨੇ ਕਹੀ, ਜਦੋਂ ਪਿੱਤਰਾਂ ਨੂੰ ਪਾਣੀ ਦੇ ਰਹੇ ਸਨ। ਤੁਸੀਂ ਜਾਣਦੇ ਹੋ ਆਸਾ ਦੀ ਵਾਰ ਵਿੱਚ ਇਸ ਗੱਲ ਨੂੰ ਬੜੇ ਸਪਸ਼ਟ ਤੌਰ 'ਤੇ ਗੁਰੂ ਨਾਨਕ ਦੇਵ ਜੀ ਨੇ ਖੋਲ੍ਹ ਕੇ ਲਿਖਿਆ ਹੈ। ਅਤੇ ਆਸਾ ਦੀ ਵਾਰ ਐਵੇਂ ਵਾਰ ਸਮਝ ਕੇ ਨਾ ਸੁਣਿਆ ਕਰੋ, ਉਹ ਸਾਡਾ ਇਤਿਹਾਸ ਹੈ, ਉਹਦੇ 'ਚ ਅਖਲਾਕੀ ਕਦਰਾਂ ਕੀਮਤਾਂ ਨੇ, ਉਹਦੇ ਵਿੱਚ ਸਿੱਖੀ ਦੇ ਜੀਵਨ ਨੂੰ ਦ੍ਰਿਸ਼ਟਾਂਤ ਰਾਹੀਂ ਪੇਸ਼ ਕੀਤਾ ਗੁਰੂ ਨਾਨਕ ਨੇ। ਔਰ ਸਿੱਖਾ ਆਸਾ ਦੀ ਵਾਰ ਦੀ ਹਰ ਤੁਕ ਨੂੰ ਗੌਰ ਨਾਲ ਸੁਣਿਆ ਕਰ ਤੇ ਵਿਚਾਰਿਆ ਕਰ, ਤੈਨੂੰ ਪਤਾ ਲੱਗੇ ਸਿੱਖੀ ਕੀ ਹੈ। ਜਿੱਥੇ ਸੱਚ ਗੱਲ ਕਹਿੰਦਿਆਂ ਬੁਰਾ ਨਾ ਮਨਾਇਆ ਤੇ ਉਹ ਮੈਂ ਕਹਿ ਕੇ ਹੀ ਹੱਟਣਾ, ਉਹ ਇਹ ਹੈ ਕਿ ਅਸੀਂ ਨਾਮ ਭਰੀਫ ਸਿੱਖ ਰਹਿ ਗਏ, ਨਾਂ ਦੇ ਸਿੱਖ ਹਾਂ ਅਸੀਂ, ਅੱਧੇ ਹਿੰਦੂਆਂ ਤੇ ਅੱਧੇ ਸਿੱਖਾਂ, ਜਾਂ ਇਉਂ ਕਹਿ ਲਓ ਨਾ ਅਸੀਂ ਹਿੰਦੂਆਂ ਨਾ ਅਸੀਂ ਸਿੱਖਾਂ, ਇਉਂ ਕਹਿ ਲਓ ਅਸੀਂ ਕਰਮਕਾਂਡੀ ਹੋ ਗਏ ਤੇ ਕਰਮਕਾਂਡ ਦੇ ਵਿਰੁੱਧ ਰਹੇ ਨੇ ਗੁਰੂ ਪਾਤਸ਼ਾਹ ਸਾਰੇ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੋਕਰ ਕਰਨ ਨੂੰ ਪ੍ਰਵਾਨ ਨਹੀਂ ਕਰਦੀ, ਸਾਡੇ ਵਿਆਹ ਉਸ ਤਰ੍ਹਾਂ ਦੇ, ਸਾਡੀਆਂ ਰਸਮਾਂ ਉਦਾਂ ਦੀਆਂ, ਸਾਡੇ ਸਗਨ ਸਗਨ ਹੋ ਜਾਏ, ਇਹ ਸਾਰਾ ਕੁਛ ਅਸੀਂ ਬ੍ਰਾਹਮਣ ਕੋਲੋਂ ਲਿਆ, ਸਾਡੇ ਖੂਨ ਚੋਂ ਨਿਕਲਦਾ ਨਹੀਂ। ਔਰ ਸਾਡੀ ਇਹ ਇੱਛਾ ਇਹ ਹੈ ਕਿ ਅਸੀਂ ਇਸ ਜਾਲ ਵਿੱਚੋਂ ਬਾਹਰ ਨਿਕਲੀਏ, ਉਹਨਾਂ ਚਿਰ ਤੱਕ ਸਿੱਖੀ ਦੀ ਹਿਫਾਜ਼ਤ ਨਹੀਂ ਹੋ ਸਕਦੀ। ਮੇਰਾ ਨਿਸ਼ਚਾ ਜਿਸ ਦਿਨ ਸਿੱਖ ਨਿਰੋਲ ਸਿੱਖ ਹੋਇਆ, ਦੁਨੀਆਂ ਦੀ ਕੋਈ ਸ਼ਕਤੀ ਨੂੰ ਦਬਾ ਨਹੀਂ ਸਕੇ। ਅਸੀਂ ਫਸਦੇ ਹਾਂ ਜਾਣ ਬੁੱਝ ਕੇ, ਹਿੰਦੂ ਸਿੱਖ ਭਾਈ ਭਾਈ ਦੇ ਨਾਰੇ ਅਸੀਂ ਰੋਜ਼ ਸੁਣਦੇ ਹਾਂ, ਕੌਣ ਭਰਾ ਹੈ ਕੌਣ ਨਹੀਂ ਹੈ। ਮੈਨੂੰ ਇੱਕ ਜ਼ਿਲ੍ਹਾ ਹੈ ਮੇਰੇ ਆਪਣੇ ਹਿੰਦੂ ਵੀਰਾਂ ਉੱਤੇ, ਉਹ ਯਾਰ ਉਹ ਪਹਿਲਾਂ ਪੰਜਾਬ ਵਿੱਚ ਹੋਵੇ ਹਿੰਦੂ ਮੇਰਾ ਵੀਰ, ਮਾਂ ਦੇ ਦੁੱਧ ਨਾਲ ਉਹ ਬੋਲੀ ਸਿੱਖੇ ਪੰਜਾਬੀ, ਉਹਦੇ ਵੈਣ ਪੰਜਾਬੀ ਵਿੱਚ, ਉਹਦੇ ਘਰ ਵਿਆਹ ਹੋਵੇ ਤੇ ਗੀਤ ਪੰਜਾਬੀ ਵਿੱਚ, ਤੇ ਜਦੋਂ ਵਾਰੀ ਆ ਜਾਏ ਕਿ ਆਪਣੀ ਬੋਲੀ ਲਿਖਾਓ, ਦੁੱਖ ਨਹੀਂ ਆਉਂਦਾ ਸੁਣ ਕੇ ਕਿ ਪੰਜਾਬ ਦੀ ਧਰਤੀ ਨਾਲ ਅਨਿਆ ਨਹੀਂ ਹੈ, ਇਹ ਧੱਕਾ ਨਹੀਂ ਹੈ ਕਿ ਇਸ ਸਰਜ਼ਮੀਨ ਚੋਂ ਪੈਦਾ ਹੋ ਕੇ ਕੋਈ ਬੰਦਾ ਆਪਣੀ ਮਾਂ ਬੋਲੀ ਤੋਂ ਇਨਕਾਰ ਕਰ ਦੇਵੇ, ਇਹਦਾ ਇੱਦਾਂ ਕਦੇ ਦੁਨੀਆਂ 'ਚ ਨਹੀਂ ਹੋਇਆ। ਮੈਂ ਇਤਿਹਾਸ ਪੜ੍ਹਿਆ ਹੈ, ਅੰਗਰੇਜ਼ਾਂ ਦਾ ਪੜ੍ਹਿਆ ਹੈ, ਇਰਾਨ ਦੀ ਤਾਰੀਖ ਪੜ੍ਹੀ ਹੈ, ਅਫਗਾਨੀਆਂ ਦਾ ਇਤਿਹਾਸ ਪੜ੍ਹਿਆ ਹੈ, ਯਹੂਦੀਆਂ ਨੂੰ ਪੜ੍ਹਿਆ ਹੈ, ਈਸਾਈਆਂ ਨੂੰ ਪੜ੍ਹਿਆ ਹੈ, ਬਈ ਮੈਂ ਕਿਸੇ ਦੁਨੀਆ ਦੇ ਖਿੱਤੇ ਉੱਤੇ ਇਹੋ ਜਿਹੀ ਮਿਸਾਲ ਨਹੀਂ ਦੇਖੀ ਬਈ ਉਸ ਦੇਸ਼ ਦੇ ਰਹਿਣ ਵਾਲੇ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਜਾਣ। ਗੱਲ ਕਿੱਥੇ ਆਈ ਹੈ, ਮੈਂ ਕੈਨੇਡਾ ਪਿੱਛੇ 20 ਸਾਲਾਂ ਤੋਂ ਰਹਿ ਰਿਹਾ ਹਾਂ, ਦੁਨੀਆ ਦਾ ਕੋਈ ਅਜਿਹਾ ਦੇਸ਼ ਨਹੀਂ ਜਿਹਦੇ ਬੰਦੇ ਕੈਨੇਡਾ ਵਿੱਚ ਨਾ ਵੱਸਦੇ ਹੋਣ। ਈਰਾਨ ਦੇ, ਇਰਾਕ ਦੇ, ਜਰਮਨੀ ਦੇ, ਫਰਾਂਸ ਦੇ, ਸਵਿਟਜ਼ਰਲੈਂਡ ਦੇ, ਅਮਰੀਕਾ ਦੇ, ਹਿੰਦੁਸਤਾਨ ਦੇ, ਪੰਜਾਬ ਦੇ, ਗਰਦੇ ਕੇ ਦੁਨੀਆ ਦਾ ਕੋਈ ਦੇਸ਼ ਨਹੀਂ ਜਿੱਥੋਂ ਦੀਆਂ ਕੌਮਾਂ ਕੈਨੇਡਾ ਵਿੱਚ ਆਬਾਦ ਨੇ। ਔਰ ਮੈਂ ਜਪਾਨੀਆਂ ਨੂੰ ਵੇਖਦਾ ਹਾਂ, ਚੀਨ ਵਿੱਚੋਂ ਆਏ ਲੋਕਾਂ ਨੂੰ ਵੇਖਦਾ ਹਾਂ, ਉਹ ਜਦੋਂ ਗੱਲ ਕਰਦੇ ਹਨ ਆਪਣੀ ਮਾਤਰੀ ਬੋਲੀ ਵਿੱਚ ਕਰਦੇ ਹਨ। ਚੀਨ ਚੀਨੇ ਨਾਲ ਗੱਲ ਕਰੇਗਾ, ਇੱਕ ਚੀਨਾ ਦੂਜੇ ਚੀਨੇ ਨਾਲ ਕਦੇ ਅੰਗਰੇਜ਼ੀ ਨਹੀਂ ਬੋਲੇ, ਉਹ ਕਿਸੇ ਗੋਰੇ ਨਾਲ ਤੇ ਅੰਗਰੇਜ਼ੀ ਬੋਲੇਗਾ, ਲੇਕਿਨ ਜਦੋਂ ਦੋ ਚੀਨੇ ਮਿਲਣਗੇ ਤੇ ਉਹ ਕਦੇ ਅੰਗਰੇਜ਼ੀ ਨਹੀਂ ਬੋਲਣਗੇ, ਜੇ ਦੋ ਜਪਾਨੀ ਮਿਲਣਗੇ ਉਹ ਕਦੇ ਅੰਗਰੇਜ਼ੀ ਨਹੀਂ ਬੋਲਣਗੇ, ਜੇ ਦੋ ਪਾਕਿਸਤਾਨੀ ਮਿਲਣਗੇ ਉਹ ਵੀ ਉਰਦੂ ਵਿੱਚ ਗੱਲ ਕਰਦੇ ਨੇ ਜਾਂ ਪੰਜਾਬੀ ਵਿੱਚ ਗੱਲ ਕਰਦੇ ਨੇ। ਤੇ ਜੇ ਸਾਡਾ ਹਾਲ ਪੁੱਛਣਾ ਚਾਹੁੰਦੇ ਹੋ ਤੇ ਨਾ ਹੀ ਪੁੱਛੋ, ਚੰਗੀ ਗੱਲ। ਜਿਹਨੇ ਕਦੇ ਸਕੂਲ ਦੇ ਪਿੱਛੋਂ ਦੀ ਡੰਗਰ ਲੈ ਕੇ ਵੀ ਨਹੀਂ ਲੰਘਿਆ ਹੁੰਦਾ, ਉਹ ਵੀ ਕੋਸ਼ਿਸ਼ ਕਰਦਾ ਤੇ ਸਾਰਾ ਜ਼ੋਰ ਲੱਗ ਜਾਏ ਮੈਂ ਅੰਗਰੇਜ਼ੀ ਬੋਲਾਂ। ਉਹ ਜਿਹੜੀ ਕੌਮ ਆਪਣੀ ਜ਼ਬਾਨ ਤੋਂ ਮੁਨਕਰ ਹੋ ਜਾਏ, ਇਹਨੂੰ ਅਸੀਂ ਕਹਿੰਦੇ ਹਾਂ ਮਾਂ ਬੋਲੀ। ਤੇ ਜਿਹੜਾ ਮਾਂ ਬੋਲੀ ਤੋਂ ਮੁਨਕਰ ਹੁੰਦਾ, ਮਾਂ ਦੇ ਦੁੱਧ ਤੋਂ ਮੁਨਕਰ ਹੁੰਦਾ, ਉਸ ਧਰਤੀ ਤੋਂ ਮੁਨਕਰ ਹੁੰਦਾ ਜਿੱਥੇ ਉਹਨੇ ਜਨਮ ਲਿਆ। 1961 ਦੀ ਮਰਦਮਸ਼ੁਮਾਰੀ ਪੜ੍ਹ ਕੇ ਵੇਖੋ। ਮੈਂ ਉਲਾਮਾ ਦਿੰਦਾ ਆਪਣੇ ਦੋ ਵੀਰਾਂ ਨੂੰ ਕਿ ਤੁਸੀਂ ਇੱਕ ਨੇ ਵੀ ਨਹੀਂ ਹਿੱਕਦਾ ਕਿ ਆਖਿਆ ਅਸੀਂ ਪੰਜਾਬ ਦੇ ਜੰਮ ਪਾਲਾ, ਸਾਡੀ ਬੋਲੀ ਪੰਜਾਬੀ, ਪੰਜਾਬੀ ਸੂਬੇ ਨਾਲ ਧੱਕੇ ਹੋਏ 1961 ਦੀ ਮਰਦਮਸ਼ੁਮਾਰੀ ਦੇ ਨਾਲ। ਤਾਂ ਖੈਰ ਮੈਂ ਜ਼ਿਕਰ ਕਰਾਂ ਕਿ ਜਦੋਂ ਕੋਈ ਕੌਮ ਆਪਣੇ ਮੁੱਢਲੇ ਅਸੂਲ ਜਿਹਨਾਂ ਨਾਲ ਉਹ ਜਿਉਂਦੀ ਰੱਖੀ ਗਈ, ਜਿਹਦੇ ਨਾਲ ਉਹਦਾ ਜਨਮ ਹੋਇਆ, ਜਿਹੜੇ ਉਹਦੇ ਸਿਧਾਂਤ ਨੇ, ਉਹਨਾਂ ਤੋਂ ਜਦੋਂ ਮੁਨਕਰ ਹੋ ਜਾਏ, ਲਿਬਾਸ ਛੱਡ ਜਾਏ, ਬੋਲੀ ਛੱਡ ਜਾਏ, ਉਹ ਖਤਮ ਹੋ। ਇੱਕ ਵਾਰ ਸਵਾਮੀ ਰਾਮ ਤੀਰਥ ਜਪਾਨ ਗਏ, ਰਾਜੇ ਨੇ ਉਹਨਾਂ ਨੂੰ ਸੱਦਾ ਦਿੱਤਾ ਉਹਨਾਂ ਦਾ ਮਹਿਲ ਵੇਖਣ ਵਾਸਤੇ। ਤੇ ਸਵਾਮੀ ਰਾਮ ਤੀਰਥ ਜਦੋਂ ਗਏ, ਜਪਾਨ ਦੇ ਰਾਜੇ ਨੇ, ਜਪਾਨ ਦੇ ਬਾਦਸ਼ਾਹ ਨੇ ਉਹਨਾਂ ਦਾ ਸਵਾਗਤ ਕੀਤਾ, ਕੁਝ ਪ੍ਰਸ਼ਾਦ ਪਾਣੀ ਛਕਾਇਆ, ਗੱਲਬਾਤ ਹੋਈ। ਤੇ ਫਿਰ ਪੁੱਛਦਾ ਹੈ ਆਪਣੇ ਬਾਗਬਾਨ ਨੂੰ ਕਿ ਸਵਾਮੀ ਜੀ ਨੂੰ ਤੁਸੀਂ ਬਾਗ ਵਿਖਾਇਆ ਜੋ ਮੇਰੇ ਮਹਿਲ ਵਿੱਚ ਹੈ? ਉਹਨੇ ਕਿਹਾ ਨਹੀਂ। اس نے کہا پھر سوامی جی جاؤ اس محل دے وچ ایک بڑا سندر باغ ہے ویکھ کے آؤ. سوامی جی جدوں اتنے پہنچے تو اس مالی نے ایک بوٹا گملے وچ لگا ہوا بکھایا وہ قد سی کو ڈیڑھ دو فٹ تے سوامی جی نو پوچھتا ہے وہ جاپانی مالی کہ سنت جی تسی اس بوٹے دی عمر دس سکدے اس دی عمر کتنی ہے؟ سوامی جی کہنے لگے کہ دو چار سال ہوئے گی اس وقت لگنی نہیں. وہ ہس کے کہنے لگا مہاراج تسی ادھیاتم وادی ہو تسی رب بارے جانتے ہو گے دھرم بارے جانتے ہو گے لیکن پتہ چلیا کہ تمہیں بوٹیاں بارے وگیان نہیں آنا. یہ جڑا بوٹا تسی ویکھ رہے ہو سال کا نہیں دو کا نہیں یہ تو 150 سال کا ہے.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
0: ਸਵਾਮੀ ਜੀ ਹੈਰਾਨ ਹੋ ਗਏ ਕਿ 150 ਸਾਲ ਦਾ ਬੂਟਾ ਉਹ ਵੀ ਬਿਆਰ ਦਾ ਜਿਹਨੇ 150-200 ਫੁੱਟ ਉੱਚਾ ਉੱਠ ਜਾਣਾ ਸੀ ਹੁਣ ਤੱਕ ਇਹ 150 ਫੁੱਟ ਦਾ 2 ਫੁੱਟ ਦਾ ਰਹਿ ਗਿਆ ਇਹ ਕਿਵੇਂ ਹੋ ਸਕਦਾ? ਤੇ ਉਸ ਮਾਲੀ ਨੇ ਉਹ ਗਮਲਾ ਚੁੱਕਿਆ ਉਹਦੇ ਵਿੱਚੋਂ ਬੂਟਾ ਖਿੱਚਿਆ ਉਹਦੇ ਨਾਲ ਜਿਹੜੀ ਮਿੱਟੀ ਲੱਗੀ ਹੋਈ ਸੀ ਉਹ ਥੱਲਿਓਂ ਵਿਖਾਈ. ਕਹਿਣ ਲੱਗੇ ਸਵਾਮੀ ਜੀ ਧਿਆਨ ਨਾਲ ਵੇਖੋ ਮੈਂ ਇੰਨੀਆਂ ਜੜ੍ਹਾਂ ਕੱਟਦਾ ਰਹਿੰਦਾ ਇਹਨੂੰ ਮੈਂ ਉੰਨੀ ਜ਼ਿੰਦਗੀ ਦਿੰਦਾ ਜਿਹਦੇ ਨਾਲ ਇਹ ਹਰਿਆ ਰਹੇ ਇਹਨੂੰ ਮੈਂ ਵਧਣ ਨਹੀਂ ਦਿੰਦਾ ਇਹਨੂੰ ਖੁਰਾਕ ਉੰਨੀ ਦਿੰਦਾ ਵੀ ਇਹ ਜਿਉਂਦਾ ਰਹੇ. ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਸਵਾਮੀ ਜੀ ਕੌਮਾਂ ਦੀ ਜ਼ਿੰਦਗੀ ਵੀ ਐਵੇਂ ਹੈ ਕੌਮਾਂ ਦੀ ਜ਼ਿੰਦਗੀ ਉਹਦੀ ਮਾਂ ਬੋਲੀ ਹੁੰਦੀ ਹੈ ਜੇ ਮਾਂ ਬੋਲੀ ਖੋਲੀ ਜਾਏ ਤਾਂ ਕੌਮ ਬੌਣੀ ਹੋ ਜਾਂਦੀ ਹੈ ਉਹਦਾ ਕੱਟ ਵਧੂ ਹਟ ਜਾਂਦਾ ਹੈ ਉਹਦਾ ਵਧਾ ਮੁੱਕ ਜਾਂਦਾ ਹੈ ਉਹ ਫੈਲਦੀ ਨਹੀਂ ਉਹ ਫੁੱਲਦੀ ਨਹੀਂ ਉਹ ਪ੍ਰਫੁੱਲਿਤ ਨਹੀਂ ਹੁੰਦੀ. ਜੇ ਅੱਜ ਮੈਂ ਦੇਖਦਾ ਆਪਣੇ ਦੇਸ਼ ਅੰਦਰ ਜਿੱਥੇ ਕਿੱਥੇ ਗਿਆ ਬੜੇ ਮਾਣ ਨਾਲ ਰਿਸ਼ਤੇਦਾਰ ਦੋਸਤ ਕਹਿੰਦੇ ਨੇ ਕਿ ਮੇਰਾ ਲੜਕਾ ਮੇਰੀ ਲੜਕੀ ਅੰਗਰੇਜ਼ੀ ਮੀਡੀਅਮ ਦੇ ਸਕੂਲ ਵਿੱਚ ਜਾਂਦਾ ਬੜੇ ਮਾਣ ਦੀ ਗੱਲ ਹੈ. ਮੈਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਾਂ ਜਿੰਨੀਆਂ ਬੋਲੀਆਂ ਵੱਧ ਤੋਂ ਵੱਧ ਬੰਦਾ ਸਿੱਖੇ ਉਨਾ ਵਿਦਵਾਨ ਹੁੰਦਾ ਹੈ ਉਨੀ ਉਹਨੂੰ ਸਮਝ ਹੁੰਦੀ ਹੈ ਉਨੀ ਉਹਦੀ ਅਕਲਬੱਧੀ ਫੁੱਲਦੀ ਹੈ. ਪੜ੍ਹਨੀਆਂ ਚਾਹੀਦੀਆਂ ਨੇ ਪਰ ਮਾਂ ਬੋਲੀ ਦੀ ਤਲਾਜਲੀ ਦੇ ਕੇ ਨਹੀਂ ਮਾਂ ਬੋਲੀ ਦੀ ਕੁਰਬਾਨੀ ਦੇ ਕੇ ਨਹੀਂ. ਸਿੱਖਾਂ ਦੇ ਘਰਾਂ 'ਚ ਉੱਥੇ ਕਨੇਡਾ ਜਾ ਕੇ ਵੇਖੋ ਕਈ ਸਾਡੇ ਹੋ ਜੇ ਪਰਿਵਾਰ ਨੇ ਜਿਹਨਾਂ ਦੇ ਨਾ ਪਿਓ ਨੂੰ ਅੰਗਰੇਜ਼ ਪੰਜਾਬੀ ਆਉਂਦੀ ਹੈ ਨਾ ਮਾਂ ਨੂੰ ਆਉਂਦੀ ਹੈ ਨਾ ਉਹਨਾਂ ਦੇ ਪੁੱਤ ਨੂੰ ਆਉਂਦੀ ਨਾ ਧੀ ਨੂੰ ਹਨ ਉਹ ਪੰਜਾਬੀ. ਲੇਕਿਨ ਐਸਾ ਦਿਮਾਗ ਖਰਾਬ ਹੋਇਆ ਕਿ ਉਹ ਆਪਣੀ ਬੋਲੀ ਨੂੰ ਤਲਾਜਲੀ ਦੇ ਚੁੱਕੇ. ਤੇ ਮੈਂ ਆਪਣੇ ਹਿੰਦੂ ਵੀਰਾਂ ਨੂੰ ਕਾਹਦਾ ਲਾਵਾਂ ਲਿਆ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਮ ਜਮ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਦੇ ਸਕੂਲਾਂ ਵਿੱਚ ਪਾਓ ਪਰ ਉਹਨਾਂ ਨੂੰ ਪੰਜਾਬੀ ਬਣੇ ਰਹਿਣ ਦਿਓ ਕਿਤੇ ਅੰਗਰੇਜ਼ ਬਣਾਉਣ ਦੀ ਕੋਸ਼ਿਸ਼ ਨਾ ਕਰੋ ਕਹੂਆ ਚਲਾ ਹੰਸਕੀ ਚਾਲ ਉਹ ਆਪਣੀ ਵੀ ਭੁੱਲ ਗਿਆ ਕਿੱਦਾਂ ਨਾ ਹੋਵੇ. ਤੋ ਮੈਂ ਜ਼ਿਕਰ ਕਰ ਰਿਹਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਅਤੇ ਜ਼ਿਕਰ ਕਰਿਆ ਸੀ ਮੈਦਾਨੇ ਜੰਗ ਦਾ. ਤੋ ਮੈਂ ਆਪ ਨੂੰ ਬੇਨਤੀ ਕਰ ਰਿਹਾ ਸਾਂ ਅਤੇ ਜਿਹੜੇ ਅਰਦਾਸੇ ਕਰਾਉਣ ਵਾਲੇ ਵੀਰ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਇਹ ਤੁਸੀਂ ਪੈਸੇ ਮੈਨੂੰ ਨਹੀਂ ਦੇ ਰਹੇ ਨਿਸ਼ਚੇ ਜਾਣੇ ਅਤੇ ਨਾ ਮੈਂ ਸਮਝਦਾ ਵੀ ਇਹ ਮੇਰੀ ਭੇਟਾ ਹੈ ਇਹ ਹੈ ਉਸ ਇਤਿਹਾਸ ਦੀ ਭੇਟਾ ਜਿਹੜਾ ਸਿੱਖਾਂ ਨੇ ਖੂਨ ਨਾਲ ਲਿਖੀ ਇਹ ਸ਼ਬਦ ਦੀ ਭੇਟ ਹੈ ਇਹ ਕੀਰਤਨ ਦੀ ਭੇਟ ਹੈ ਅਤੇ ਇਹ ਤੁਸੀਂ ਆਪਣੀ ਖੁਸ਼ੀ ਨਾਲ ਲਿਆ ਕੇ ਰੱਖ ਦਿਆ ਕਰੋ ਕਿ ਮੇਰੇ ਕੋਲੋਂ ਇਹ ਗੱਲ ਬੜੀ ਮੁਸ਼ਕਲ ਹੁੰਦੀ ਹੈ ਕਿ ਮੈਂ ਨਾਂ ਲੈ ਕੇ ਆਮ ਮੇਰੇ ਵੀਰ ਕਰ ਲੈਂਦੇ ਨੇ ਕਿਸੇ ਦਾ ਰੁਪਈਆ ਆਇਆ ਕਿਸੇ ਦਾ 10 ਆਏ ਕਿਸੇ ਦੇ 50 ਆਏ ਉਹ ਫਿਰ ਅੱਗਾ ਪਿੱਛਾ ਸਾਰਾ ਖੋਲਦਾ ਕਿ ਇਹ ਸਾਡੇ ਪਰਮ ਮਿੱਤਰ ਨੇ ਅਸੀਂ ਇਹਨਾਂ ਨੂੰ ਫਲਾਨੇ ਅੱਡੇ 'ਚ ਮਿਲੇ ਸੀ ਇਹਨਾਂ ਨੇ ਬੜੀ ਸਾਨੂੰ ਬਰਫੀ ਖੁਆਈ ਸੀ ਇਹ ਬੜੇ ਸਾਡੇ ਸੱਜਣ ਨੇ ਇਹੋ ਜਿਹੀਆਂ ਗੱਲਾਂ ਮੇਰੇ ਕੋਲੋਂ ਦੀ ਆਸ ਨਾ ਰੱਖਿਓ। ਮੱਥਾ ਟੇਕ ਰਹੇ ਕਿ ਆਸ ਨੂੰ ਟੇਕੋ, ਨਹੀਂ ਟੇਕਣਾ ਤੁਹਾਡੀ ਖੁਸ਼ੀ, ਪਰ ਮੈਨੂੰ ਇਸ ਗੱਲ ਲਈ ਮਜਬੂਰ ਨਾ ਕਰੋ ਕਿ ਮੈਨੂੰ ਲੋੜ ਪੜਾ ਕੇ 8 ਵਜੇ ਪਹਿਲੇ ਸਾਡੀ ਅਰਦਾਸ ਕਰ ਲਓ। ਤੁਸੀਂ ਕਿਸੇ ਦੇ ਨਾਂ 'ਤੇ ਪੈਸੇ ਦੇਣੇ ਤੁਹਾਡੀ ਮਰਜ਼ੀ, ਪਰ ਕਮ ਅਜ਼ ਕਮ ਇਹ ਮੇਰੇ ਕੋਲ ਆਸ ਨਾ ਰੱਖਿਓ। ਮੈਂ ਇੱਕ ਔਰੇ ਸ਼ਬਦ ਕਹਿ ਦਿੱਤੇ ਨੇ, ਮੈਨੂੰ ਨਹੀਂ ਸੀ ਕਹਿਣੇ ਚਾਹੀਦੇ, ਪਰ ਮਜਬੂਰ। ਖਾਲਸਾ ਜੀ, ਜਦੋਂ ਸਰਦਾਰ ਸ਼ਾਮ ਸਿੰਘ ਨੇ ਵੇਖਿਆ ਕਿ ਪਿੰਡ ਵਿੱਚੋਂ ਡੋਗਰੇ ਭੱਜਣ ਲੱਗੇ ਨੇ, ਉਸ ਵੇਲੇ ਸਰਦਾਰ ਸ਼ਾਮ ਸਿੰਘ ਨੇ ਖਿੱਚੀ ਸੇਗ, ਘੋੜੇ 'ਤੇ ਹੋ ਕੇ ਸਵਾਰ ਅਗਵਾਈ ਕਰਦਾ। ਉਧਰੋਂ ਪ੍ਰਧਾਨ ਸੈਨਾਪਤੀ ਅੰਗਰੇਜ਼ਾਂ ਦਾ ਲਾਰਡ ਡੱਫ ਆਪਣੇ ਚੋਣਵਾਂ ਦਸਤਾ ਲੈ ਕੇ ਮਲਕਾ ਦੀ 47ਵੀਂ, ਮਲਕਾ ਦੀ 19ਵੀਂ ਅਤੇ 53 ਨੰਬਰ ਪੈਡਲ ਪਲਟਨ, 4 ਪਲਟਨਾਂ ਲੈ ਕੇ ਡੱਫ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਅੱਗਾ ਰੋਕਣ ਵਾਸਤੇ ਮੈਦਾਨੇ ਜੰਗ ਵਿੱਚ ਅੱਗੇ ਵਧਿਆ।

ਕੌੜੀ ਪੰਥ ਦੇ ਮਹਾਨ ਢਾਡੀ ਗਿਆਨੀ ਸੋਹਣ ਸਿੰਘ ਭੁੱਪੇ ਵਾਲੀ ਨੇ ਲਿਖੀ। ਅੱਜ ਨਾ ਸੀਤਲ ਜੀ ਹਨ ਇਸ ਸੰਸਾਰ ਵਿੱਚ, ਨਾ ਭੁੱਪੇ ਵਾਲੀ ਆ ਗਿਆਨੀ ਸੋਹਣ ਸਿੰਘ ਹੈ, ਨਾ ਪਿਆਰਾ ਸਿੰਘ ਪੰਛੀ ਹੈ, ਨਾ ਗੁਰਚਰਨ ਸਿੰਘ ਗੋਲਵਾਲ ਹੈ, ਨਾ ਗੁਰਚਰਨ ਸਿੰਘ ਫਾਨੀ ਹੈ, ਨਾ ਸਾਡੇ ਪਾਸੇ ਹੈ ਸਵਰਨ ਸਿੰਘ ਆਜ਼ਾਦ। ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਸੀ, ਚੁਣ ਚੁਣ ਕੇ ਪੰਜਾਬ ਦੇ ਢਾਡੀਆਂ ਨੂੰ ਮੌਤ ਨੇ ਆਪਣੀ ਝੋਲੀ ਵਿੱਚ ਪਾ ਲਿਆ। ਲੇਕਿਨ ਕੋਈ ਯਾਦਾਂ ਬਾਕੀ ਹਨ ਜਿਹੜੀਆਂ ਸਾਜ ਦੀਆਂ ਤਰਬਾਂ ਵਾਂਗੂ ਦਿਲ 'ਤੇ ਰੜਕਦੀਆਂ ਹਨ, ਰਮਕਦੀਆਂ ਹਨ। ਉਹਨਾਂ ਨੂੰ ਸਤਿਕਾਰ ਨਾਲ ਆਪਣੇ ਦਿਲ ਵਿੱਚ ਵਸਾ ਕੇ ਉਹਨਾਂ ਕੌਮ ਦੇ ਮਹਾਨ ਢਾਡੀਆਂ ਨੂੰ ਮੈਂ ਉਹਨਾਂ ਦੀਆਂ ਵਾਰਾਂ ਸਟੇਜ 'ਤੇ ਗਾਉਂਦਾ ਹਾਂ। ਅਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਕਿਰਤ ਨੂੰ ਉਹਦੇ ਨਾਂ ਥੱਲੇ ਜ਼ਰੂਰ ਗਾਇਆ ਜਾਏ। ਸਾਡੇ ਕੋਲ ਅੱਜ ਹਰਸਾ ਸਿੰਘ ਚਾਕਰ ਨਹੀਂ, ਵਾਰਾਂ ਦੇ ਬਾਦਸ਼ਾਹ ਸਨ ਉਹ, ਉਹਨਾਂ ਦੀ ਵੀ ਬੜੀ ਯਾਦ ਆਉਂਦੀ ਹੈ, ਬੜੀਆਂ ਸੋਹਣੀਆਂ ਵਾਰਾਂ ਲਿਖੀਆਂ। ਇੱਕ ਤਾਂ ਤਲਵਾਰ ਦੀ ਸਿਫਤ ਕਰਦੇ ਕਰਦੇ, ਕਿਉਂਕਿ ਜੰਗ ਦੀ ਗੱਲ ਕਰ ਰਿਹਾ ਹਾਂ, ਉਹ ਕਹਿੰਦੇ ਨਿਕਲੀ ਜਦੋਂ ਮਿਆਨ 'ਚੋਂ ਉਹ ਸੂਰੇ ਖਾਣੀ, ਨਿਕਲੀ ਜਦੋਂ ਮਿਆਨ 'ਚੋਂ ਉਹ ਸੂਰੇ ਖਾਣੀ, ਥਰ ਥਰ ਕੰਬੀ ਅੱਜ ਤੇ ਬਿਜਲੀ ਪ੍ਰਭਾਣੀ, ਰੰਗ ਚਮਕ ਦਮਕ ਦਾ ਵੇਖ ਕੇ ਜਗ ਤੁਰੀ ਕਹਾਣੀ। ਕੋਈ ਆਖੇ ਯਾਦਵ ਮਾਰਨੀ ਦੁਰਭਾਸ਼ਾ ਬਾਣੀ, ਕੋਈ ਕਹਿ ਸੋਮਬਰ ਰਚਿਆ ਮੁਟਿਆਰ ਸਵਾਣੀ, ਕੋਈ ਆਖੇ ਰਾਧਾ ਨੱਚਦੀ ਨਾ ਜਾਏ ਪਛਾਣੀ, ਕੋਈ ਪੂਸ ਕਹੇ ਮਹਾਂਵੀਰ ਦੀ ਅੱਗ ਦਲ ਨੂੰ ਲਾਣੀ, ਦਰ ਘੁੰਮੇ ਬੈਠੀ ਸ਼ੇਰਨੀ ਬਣ ਗਈ ਜਰਵਾਣੀ, ਦਰ ਘੁੰਮੇ ਬੈਠੀ ਸ਼ੇਰਨੀ ਬਣ ਗਈ ਦਰਵਾਣੀ, ਪਈ ਅੱਖੀਆਂ ਵਾਲੇ ਚਾਕਰਾ ਰੱਖ ਨੀਅਤ ਕਾਣੀ। ਇਹ ਵਾਰਾਂ ਲਿਖਣ ਵਾਲੇ ਤੁਰ ਗਏ, ਸਾਡੇ ਬੜਾ ਘਾਟਾ ਪਿਆ। ਸਤਿਕਾਰਯੋਗ ਖਾਲਸਾ ਜੀ, ਹੁਣ ਮੈਂ ਆਪਣੇ ਮਜ਼ਮੂਨ ਦੇ ਅਖੀਰ 'ਤੇ ਚੱਲਣਾ ਚਾਹੁੰਦਾ। ਸਰਦਾਰ ਸ਼ਾਮ ਸਿੰਘ ਦਾ ਮੈਦਾਨੀ ਜੰਗ ਵਿੱਚ ਜਾਣਾ, ਯੋਧਿਆਂ ਦੇ ਪੈਰ ਜੰਮ ਜਾਣੇ ਤੇਜਾ ਸਿੰਘ ਕੋਲੋਂ ਬਰਦਾਸ਼ਤ ਨਾ ਹੋਏ। 3000 ਆਪਣੀ ਫੌਜ ਲੈ ਕੇ ਉਹ ਮਰਨ ਤੱਤੇ ਵਿੱਚੋਂ ਪਿੱਛੇ ਦੌੜ ਪਿਆ ਅਤੇ ਜਾਂਦਾ ਹੋਇਆ ਬੇੜੀਆਂ ਦਾ ਪੁਲ ਤੋੜ ਗਿਆ। ਉੱਧਰ ਟੋਕੀਆਂ ਨੇ ਆਪਣਾ ਫਾਇਰ ਬੰਦ ਕਰ ਦਿੱਤਾ। ਸਰਦਾਰ ਸ਼ਾਮ ਸਿੰਘ ਕੋਲ ਇੱਕ ਦੌੜ ਕੇ ਸਰਦਾਰ ਨੇ ਇਹ ਗੱਲ ਦੱਸੀ, ਸਰਦਾਰ ਜੀ ਸਾਡਾ ਤੋਪਖਾਨਾ ਨਕਾਰਾ ਹੋ ਗਿਆ। ਸਰਦਾਰ ਸ਼ਾਮ ਸਿੰਘ ਨੇ ਹੈਰਾਨਗੀ ਨਾਲ ਪੁੱਛਿਆ, ਕੀ ਵਜ੍ਹਾ? ਕਹਿੰਦੇ ਜੀ ਪੇਟੀਆਂ ਖੋਲੀਆਂ ਨੇ, ਬਰੂਦ ਨਹੀਂ, ਉਹਦੀ ਥਾਂ 'ਤੇ ਗੱਦਾਰਾਂ ਨੇ ਸਰੋਂ ਭੇਜ ਦਿੱਤੀ। ਜਦੋਂ ਕਿਸੇ ਕੌਮ ਦਾ ਬਰੂਦ ਸਰੋਂ ਬਣ ਜਾਏ, ਉਹਦੀ ਜਿੱਤ ਦੀ ਕੋਈ ਉਮੀਦ ਬਾਕੀ ਨਹੀਂ ਰਹੀ। ਸਰਦਾਰ ਸ਼ਾਮ ਸਿੰਘ ਨੇ ਵੇਖਿਆ ਕਿ ਹੁਣ ਹੋਰ ਕੋਈ ਚਾਰਾ ਨਹੀਂ ਰਿਹਾ, ਤੋਪਾਂ ਕਵਰਿੰਗ ਫਾਇਰ ਨਹੀਂ ਦੇ ਰਹੀਆਂ, ਜੰਬੂਰ ਕੇ ਬਰੂਦ ਖੋਲੋਂ ਖਤਮ ਹੋ ਗਏ ਨੇ। ਉਸ ਵੇਲੇ ਸਦਾ ਦੀ ਸੰਗਤ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਬਖਸ਼ੀ ਹੋਈ, ਸ੍ਰੀ ਸਾਹਿਬ ਲੈ ਕੇ ਸਰਦਾਰ ਸ਼ਾਮ ਸਿੰਘ ਮੈਦਾਨੀ ਜੰਗ ਵਿੱਚ ਵਧਿਆ। ਲੜਦਾ ਹੋਇਆ ਸਰਦਾਰ ਸ਼ਾਮ ਸਿੰਘ ਕਿਵੇਂ ਸ਼ਹੀਦ ਹੋਇਆ, ਆਪਣੀ ਕਲਮ ਤੋਂ ਲਿਖੀ ਹੋਈ ਵਾਰ ਹੈ, ਮੈਂ ਤੁਹਾਡੇ ਸਨਮੁਖ ਰੱਖਣੀ ਚਾਹੁੰਦਾ। ਸਰਦਾਰ ਸ਼ਾਮ ਸਿੰਘ ਦੀ ਸ਼ਹਾਦਤ ਦੀ ਵਾਰ ਪੜਨ ਕਰਨੀ।

Okay.

ما

ਮਾਰੀਆਂ ਤੇ ਕਰਦੇ ਨੇ

ele

ঠিক তারা

0: ਗੁਰਾਂ ਕੋਲ ਜਾ ਪਹੁੰਚੀ। ਬੇਨਤੀ ਕੀਤੀ ਪਾਤਸ਼ਾਹ, ਹੁਣ ਕੱਲ ਨੂੰ ਮੇਰੇ ਪਾਪੀ ਸਹੁਰੇ ਨੇ ਤੁਹਾਨੂੰ ਗਊ ਦੇ ਕੱਚੇ ਚਮੜੇ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ। ਪਾਤਸ਼ਾਹ, ਮੇਰਾ ਕੋਈ ਵਸ ਨਹੀਂ ਚੱਲਦਾ, ਮੈਂ ਬਹੁਤ ਦੁਖੀ ਹਾਂ। ਸਤਿਗੁਰੂ ਕਹਿੰਦੇ ਕਿ ਬੇਟਾ, ਤੂੰ ਚਿੰਤਾ ਨਾ ਕਰ, ਆਪਣੇ ਘਰ ਜਾ, ਆਰਾਮ ਕਰ, ਸਾਨੂੰ ਕੋਈ ਕਸ਼ਟ ਨਹੀਂ। ਤੇ ਗੁਰੂ ਪਿਆਰਿਓ, ਜਦੋਂ ਦੂਸਰਾ ਦਿਨ ਹੋਇਆ, ਚੰਦੂ ਨੇ ਸਤਿਗੁਰਾਂ ਕੋਲ ਜਾ ਕੇ ਆਖਿਆ ਵੀ ਅਜੇ ਵੀ ਮੰਨ ਜਾਓ, ਜੇ ਨਾ ਮੰਨੇ ਤਾਂ ਤੁਹਾਨੂੰ ਗਊ ਦੇ ਕੱਚੇ ਚਮੜੇ ਵਿੱਚ ਮੜਾ ਕੇ ਧੁੱਪ ਵਿੱਚ ਬਿਠਾ ਦੇਣਾ, ਜਿਉਂ ਜਿਉਂ ਚਮੜਾ ਸੁੱਕੇਗਾ ਤਿਉਂ ਤਿਉਂ ਤੁਹਾਡੇ ਪ੍ਰਾਣ ਨਿਕਲ ਜਾਣਗੇ, ਤੇ ਉਸ ਤੋਂ ਬਾਅਦ ਮੈਂ ਤੁਹਾਡਾ ਘਰ ਬਾਰ ਲੁੱਟ ਲੈਣਾ, ਤੁਹਾਡੇ ਸਾਹਿਬਜ਼ਾਦੇ ਨੂੰ ਸ਼ਹੀਦ ਕਰ ਦੇਣਾ, ਤੁਹਾਡੀ ਵੰਸ਼ ਨਾਸ਼ ਕਰ ਦੇਣੀ ਹੈ। ਅਜੇ ਵੀ ਸਮਾਂ, ਨਹੀਂ ਤਾਂ ਮੇਰੀ ਲੜਕੀ ਦਾ ਨਾਤਾ ਮੰਨ ਜਾਵੋ। ਤੇ ਗੁਰੂ ਪਿਆਰਿਓ, ਚੰਦੂ ਦੀ ਗੱਲ ਸੁਣ ਕੇ ਪਾਤਸ਼ਾਹ ਕਹਿਣ ਲੱਗੇ ਵੀ ਚੰਦੂ, ਅੱਜ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ, ਸਾਡੇ ਨਾਲ 5 ਸਿੱਖ ਭੇਜ ਦਿਓ, ਉਹ ਇਸ਼ਨਾਨ ਕਰਵਾ ਕੇ ਸਾਨੂੰ ਵਾਪਸ ਲੈ ਆਉਣਗੇ। ਚੰਦੂ ਨੇ ਸਮਝਿਆ ਬਈ ਹੁਣ ਇਹ ਜਦ ਰਾਵੀ ਵਿੱਚ ਇਸ਼ਨਾਨ ਕਰਨਗੇ, ਸੜੇ ਹੋਏ ਸਰੀਰ ਉੱਤੇ ਪਾਣੀ ਪਵੇਗਾ ਨਾ, ਬੜੇ ਦੁਖੀ ਹੋਣਗੇ। ਬੜੀ ਚੰਗੀ ਗੱਲ ਹੈ, ਇਹਨਾਂ ਨੇ ਆਪਣੀ ਮੌਤ ਆਪ ਹੀ ਸਹੇੜ ਲਈ ਹੈ। ਚੰਦੂ ਨੇ ਵਿਚਾਰ ਕਰਕੇ 5 ਸਿੱਖਾਂ ਨੂੰ, 10 ਸਿਪਾਹੀਆਂ ਨੂੰ ਸਤਿਗੁਰਾਂ ਨਾਲ ਭੇਜਿਆ, ਤੇ ਸਤਿਗੁਰੂ ਪਾਤਸ਼ਾਹ ਸਿੱਖਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਹੌਲੀ ਹੌਲੀ ਰਾਵੀ ਦਰਿਆ ਤੇ ਪਹੁੰਚੇ। ਭਾਈ ਲੰਗਾਹੇ ਨੇ ਸਤਿਗੁਰਾਂ ਨੂੰ ਬੜੇ ਪ੍ਰੇਮ ਨਾਲ, ਸ਼ਾਂਤੀ ਨਾਲ ਇਸ਼ਨਾਨ ਕਰਵਾ ਕੇ ਬਾਹਰ ਕਿਨਾਰੇ ਤੇ ਬਿਠਾਇਆ। ਸਤਿਗੁਰੂ ਜੀ ਚਾਦਰੇ ਦੀ ਬੁੱਕਲ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸੀਸ ਨਵਾਇਆ। ਸਿੱਖਾਂ ਨੂੰ ਆਖਿਆ ਕਿ ਸਿੱਖੋ, ਹੁਣ ਅਸੀਂ ਪਰਲੋਕ ਗਮਨ ਕਰਨਾ ਚਾਹੁੰਦੇ ਹਾਂ, ਤੁਸੀਂ ਵਾਪਸ ਅੰਮ੍ਰਿਤਸਰ ਚਲੇ ਜਾਣਾ। ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਨੂੰ ਧੀਰਜ ਦੇਣੀ, ਸਾਰਿਆਂ ਨੂੰ ਕਹਿਣਾ ਵੀ ਸੋਗ ਨਹੀਂ ਕਰਨਾ। ਗੁਰੂ ਅਮਰਦਾਸ ਜੀ ਦੇ ਸਪੁੱਤਰਾਂ ਦਾ, ਬਾਬਾ ਬੁੱਢਾ ਜੀ ਦਾ, ਸਿਆਣੇ ਸਿੱਖਾਂ ਦਾ ਸਨਮਾਨ ਕਰਨਾ। ਤੇ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਜੇਠਾ, ਪੈੜਾ, ਪ੍ਰਾਣਾ ਸਾਰੇ ਸਿੱਖਾਂ ਨੂੰ ਆਖ ਦਿੱਤਾ ਬਈ ਹੁਣ ਅਸੀਂ ਆਪਣਾ ਸਰੀਰ ਤਿਆਗ ਦੇਣਾ, ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ, ਸਾਡੇ ਸਰੀਰ ਨੂੰ ਜਲ ਪ੍ਰਵਾਹ ਹੀ ਕਰ ਦੇਣਾ। ਤੇ ਗੁਰੂ ਪਿਆਰਿਓ, ਸਤਿਗੁਰੂ ਸਭ ਕੁਝ ਸਮਝਾ ਕੇ ਕੁਸ਼ਾਂ ਦੇ ਆਸਣ ਉੱਤੇ ਲੇਟ ਗਏ, ਉੱਪਰ ਚਾਦਰਾ ਲੈ ਲਿਆ ਤੇ ਸ਼ਹੀਦੀ ਪਾ ਗਏ। ਜਦੋਂ ਸਤਿਗੁਰਾਂ ਦੀ ਸ਼ਹੀਦੀ ਦਾ ਲਾਹੌਰ ਸ਼ਹਿਰ ਵਿੱਚ ਪਤਾ ਲੱਗਿਆ, ਸਾਰੀ ਹਾਹਾਕਾਰ ਮੱਚ ਉੱਠੀ, ਸਾਰਾ ਲਾਹੌਰ ਸ਼ਹਿਰ ਕੰਬ ਕੇ ਰਹਿ ਗਿਆ।
1: ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ, ਉਦੋਂ ਕੰਬਿਆ ਲਾਹੌਰ ਸ਼ਹਿਰ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰਿਓ ਜਦੋਂ ਚੰਦੂ ਨੇ ਲਾਗੀਆਂ ਨੂੰ ਆਖਿਆ ਵੀ ਤੁਸੀਂ ਮੇਰੀ ਲੜਕੀ ਜੋ ਕਿ ਇੱਕ ਚੁਬਾਰੇ ਦੀ ਇੱਟ ਦੇ ਸਮਾਨ ਹੈ ਉਹਨੂੰ ਇੱਕ ਫਕੀਰ ਦੇ ਮੋਰੀ ਸਮਾਨ ਲੜਕੇ ਨੂੰ ਰਿਸ਼ਤਾ ਕਰੇ ਆਏ ਹੋ ਇਹ ਤੁਸੀਂ ਚੰਗਾ ਨਹੀਂ ਕੀਤਾ ਪਰ ਕਿਉਂਕਿ ਤੁਹਾਨੂੰ ਮੈਂ ਭੇਜਿਆ ਸੀ ਇਸ ਵਾਸਤੇ ਹੁਣ ਇਉਂ ਕਰੋ ਬਈ ਸ਼ਗਨ ਲੈ ਜਾਓ ਤੇ ਮਰਿਆਦਾ ਪੂਰੀ ਕਰੇ ਆਓ ਜਦੋਂ ਚੰਦੂ ਦੀ ਇਸ ਗੱਲ ਦਾ ਗੁਰੂ ਪਿਆਰਿਓ ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਤਾਂ ਸੰਗਤ ਨੇ ਸਤਿਗੁਰਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਚਿੱਠੀ ਲਿਖੀ ਕਿ ਸਤਿਗੁਰੂ ਉਹ ਚੰਦੂ ਬੜਾ ਹੰਕਾਰੀ ਹੈ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਆਖ ਰਿਹਾ ਕਿ ਪਾਤਸ਼ਾਹ ਸੰਗਤ ਵੱਲੋਂ ਬੇਨਤੀ ਹੈ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਤੁਸੀਂ ਨਹੀਂ ਲੈਣਾ ਜਦੋਂ ਸੰਗਤ ਦੀ ਚਿੱਠੀ ਪਹੁੰਚੀ ਤਾਂ ਗੁਰੂ ਪਿਆਰਿਓ ਉਧਰੋਂ ਚੰਦੂ ਦੇ ਲਾਗੀ ਆ ਗਏ ਸ਼ਗਨ ਕਰਨ ਵਾਸਤੇ ਪਰ ਸਤਿਗੁਰੂ ਕਹਿੰਦੇ ਬਈ ਜਾਓ ਸਾਨੂੰ ਇਹ ਰਿਸ਼ਤਾ ਪਰਵਾਹ ਨਹੀਂ ਅਸੀਂ ਕਿਸੇ ਆਪਣੇ ਵਰਗੇ ਨਾਲ ਹੀ ਰਿਸ਼ਤਾ ਕਰਾਂਗੇ ਚੰਦੂ ਦੇ ਲਾਗੀਆਂ ਨੇ ਬੜੀਆਂ ਮਿੰਨਤਾਂ ਕੀਤੀਆਂ ਸਾਡੀ ਪੈਜ ਰੱਖੋ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਜਦੋਂ ਲਾਗੀਆਂ ਨੇ ਚੰਦੂ ਨੂੰ ਜਾ ਕੇ ਦੱਸਿਆ ਵੀ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਰਿਸ਼ਤਾ ਲੈਣ ਤੋਂ ਚੰਦੂ ਨੂੰ ਬੜਾ ਗੁੱਸਾ ਆਇਆ ਬਦਲਾ ਲੈਣ ਦਾ ਉਹਨੇ ਪ੍ਰਣ ਕਰ ਲਿਆ ਤੇ ਗੁਰੂ ਪਿਆਰਿਓ ਹਰ ਰੋਜ਼ ਉਹ ਬਾਦਸ਼ਾਹ ਜਹਾਂਗੀਰ ਦੇ ਕੋਲ ਸਤਿਗੁਰਾਂ ਦੀ ਨਿੰਦਿਆ ਚੁਗਲੀ ਕਰਿਆ ਕਰੇ ਤੇ ਇੱਕ ਦਿਨ ਜਹਾਂਗੀਰ ਨੇ ਵਜ਼ੀਰ ਖਾਂ ਨੂੰ ਆਖ ਹੀ ਦਿੱਤਾ ਕਿ ਵਜ਼ੀਰ ਖਾਂ ਜਾ ਤੂੰ ਆਪ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਮੇਰੇ ਕੋਲ ਲੈ ਕੇ ਆ ਜਦੋਂ ਵਜ਼ੀਰ ਖਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਪਹੁੰਚਿਆ ਤੇ ਵਜ਼ੀਰ ਖਾਂ ਕਹਿੰਦਾ ਕਿ ਪਾਤਸ਼ਾਹ ਕਈ ਦਿਨਾਂ ਤੋਂ ਚੰਦੂ ਬਾਦਸ਼ਾਹ ਦੇ ਕੋਲ ਤੁਹਾਡੀ ਚੁਗਲੀ ਕਰ ਰਿਹਾ ਬਾਦਸ਼ਾਹ ਨੇ ਮੈਨੂੰ ਭੇਜਿਆ ਕਿ ਆਪ ਜੀ ਮੇਰੇ ਨਾਲ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ ਤੇ ਗੁਰੂ ਪਿਆਰਿਓ ਵਜ਼ੀਰ ਖਾਂ ਦੀ ਗੱਲ ਸੁਣ ਕੇ ਪੰਚਮ ਸਤਿਗੁਰੂ ਪੰਜ ਸਿੱਖਾਂ ਨੂੰ ਨਾਲ ਲੈ ਕੇ ਵਜ਼ੀਰ ਖਾਂ ਦੇ ਨਾਲ ਬਾਦਸ਼ਾਹ ਦੀ ਕਚਹਿਰੀ ਵਿੱਚ ਪਹੁੰਚ ਗਏ ਬਾਦਸ਼ਾਹ ਨੇ ਪਹਿਲਾਂ ਤਾਂ ਬੜਾ ਸਤਿਕਾਰ ਕੀਤਾ ਗੱਲਾਂ ਬਾਤਾਂ ਕੀਤੀਆਂ ਪੁੱਛਿਆ ਕਿ ਹਿੰਦੂ ਤੇ ਮੁਸਲਮਾਨ ਦੋਵੇਂ ਆਪਣੇ ਧਰਮ ਨੂੰ ਵੱਡਾ ਆਸ ਕੇ ਲੜਦੇ ਨੇ ਕਿ ਰਾਮ ਜਾਂ ਅੱਲਾ ਦਾ ਨਾਮ ਵੱਡਾ ਹੈ ਕਿ ਪਾਤਸ਼ਾਹ ਕਿਰਪਾ ਕਰਕੇ ਇਹ ਮੇਰਾ ਸੰਸਾ ਨਿਵਿਰਤ ਕਰੋ ਸਤਿਗੁਰਾਂ ਨੇ ਉਹਦਾ ਸੰਸਾ ਨਿਵਿਰਤ ਕੀਤਾ ਤੇ ਗੁਰੂ ਪਿਆਰਿਓ ਪਾਤਸ਼ਾਹ ਨੇ ਇਹ ਬਾਣੀ ਉਚਾਰੀ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਹੇ ਕਉ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਤੇ ਗੁਰੂ ਪਿਆਰਿਓ ਉਹਦਾ ਸੰਸਾ ਨਿਵਿਰਤ ਕਰ ਦਿੱਤਾ ਗੱਲਾਂ ਕਰਦੇ ਕਰਦੇ ਸ਼ਾਮ ਦਾ ਸਮਾਂ ਹੋਇਆ ਹਨੇਰਾ ਹੋ ਗਿਆ ਤੇ ਜਹਾਂਗੀਰ ਨੇ ਦਰਬਾਰ ਸਮਾਪਤ ਕਰ ਦਿੱਤਾ ਗੁਰੂ ਜੀ ਉੱਠ ਕੇ ਬਾਹਰ ਆਏ ਤਾਂ ਚੰਦੂ ਨੇ ਜਹਾਂਗੀਰ ਨੂੰ ਆਖਿਆ ਜੇ ਪਾਤਸ਼ਾਹ ਆਗਿਆ ਦਿਓ
ਤਾਂ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਵਾਂ, ਇਹਨਾਂ ਦੀ ਅੰਨ ਪਾਣੀ ਨਾਲ ਸੇਵਾ ਕਰਾਂ, ਤੁਹਾਡੇ ਵੱਲੋਂ ਸਮਝਾਵਾਂ। ਤਾਂ ਗੁਰੂ ਪਿਆਰਿਓ, ਬਾਦਸ਼ਾਹ ਨੇ ਆਖ ਦਿੱਤਾ ਵੀ ਠੀਕ ਹੈ, ਚੰਦੂ ਆਪਣੇ ਘਰ ਲੈ ਗਏ, ਪੰਜਾਂ ਸਿੱਖਾਂ ਸਮੇਤ ਸਤਿਗੁਰਾਂ ਨੂੰ ਡਿਉੜੀ ਵਿੱਚ ਕੈਦ ਕਰ ਦਿੱਤਾ। ਤੇ ਗੁਰੂ ਪਿਆਰਿਓ, ਚੰਦੂ ਕਹਿਣ ਲੱਗਿਆ ਘਰ ਜਾ ਕੇ ਸਤਿਗੁਰਾਂ ਨੂੰ ਕਿ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਮੋੜਿਆ ਹੈ ਨਾ, ਮੈਂ ਵੀ ਪ੍ਰਣ ਕੀਤਾ ਹੋਇਆ ਸੀ ਮੈਂ ਬਦਲਾ ਲੈਣਾ ਹੈ। ਤੇ ਗੁਰੂ ਪਿਆਰਿਓ, ਜਦੋਂ ਦੂਸਰਾ ਦਿਨ ਹੋਇਆ ਹੈ ਨਾ, ਤਾਂ ਚੰਦੂ ਕਹਿੰਦਾ ਵੀ ਅਜੇ ਵੀ ਮੰਨ ਜਾਓ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ। ਸਤਿਗੁਰੂ ਨਹੀਂ ਮੰਨੇ, ਕਿਉਂ ਮੰਨਦੇ, ਸੰਗਤ ਨੇ ਹੁਕਮ ਘੱਲਿਆ ਸੀ ਕਿ ਰਿਸ਼ਤਾ ਨਹੀਂ ਲੈਣਾ। ਤਾਂ ਦੂਸਰੇ ਦਿਨ ਇੱਕ ਉਬਲਦੀ ਦੇਗ ਵਿੱਚ ਪਾਣੀ ਵਿੱਚ ਸਤਿਗੁਰਾਂ ਨੂੰ ਬਿਠਾ ਦਿੱਤਾ ਤੇ ਉਬਲਦੀ ਦੇਗ ਵਿੱਚ ਬੈਠਾ ਵੇਖ ਕੇ ਭਾਈ ਪ੍ਰਾਣਾ ਜਿਹੜਾ ਸਤਿਗੁਰਾਂ ਦਾ ਸਿੱਖ ਸੀ ਦੌੜ ਕੇ ਆਇਆ, ਸਾਰੇ ਸਿੱਖਾਂ ਵਿੱਚ ਹਾਹਾਕਾਰ ਮੱਚ ਗਈ। ਜਦੋਂ ਸਿੱਖ ਸਤਿਗੁਰਾਂ ਨੂੰ ਦੇਗ ਵਿੱਚੋਂ ਕੱਢਣ ਵਾਸਤੇ ਉੱਠੇ ਤਾਂ ਗੁਰੂ ਪਿਆਰਿਓ, ਚੰਦੂ ਦੇ ਆਦਮੀਆਂ ਨੇ ਡੰਡੇ ਮਾਰ ਮਾਰ ਕੇ ਉਹਨਾਂ ਨੂੰ ਪਿੱਛੇ ਕਰ ਦਿੱਤਾ। ਸਤਿਗੁਰੂ ਕਹਿੰਦੇ ਕਿ ਸਿੱਖੋ, ਤੁਸੀਂ ਸਾਡੇ ਪਾਸ ਨਾ ਆਓ, ਇਸ ਦੁਸ਼ਟ ਦੀ ਜੜ ਖਾਰੇ ਪਾਣੀ ਵਿੱਚ ਪੈ ਰਹੀ ਹੈ, ਤੁਸੀਂ ਨਾ ਮਾਰ ਖਾਓ, ਅਸਾਂ ਤਾਂ ਆਪਣਾ ਸਰੀਰ ਤਿਆਗ ਦੇਣਾ। ਤੇ ਗੁਰੂ ਪਿਆਰਿਓ, ਇੰਨੇ ਤਸੀਹੇ ਦੇ ਰਿਹਾ, ਜਦੋਂ ਸਤਿਗੁਰੂ ਨਾ ਮੰਨੇ, ਜਦੋਂ ਤੀਸਰਾ ਦਿਨ ਹੋਇਆ ਨਾ, ਸਤਿਗੁਰਾਂ ਨੂੰ ਫਿਰ ਡਰਾ ਰਿਹਾ ਵੀ ਅਜੇ ਵੀ ਮੰਨ ਜਾਓ। ਸਤਿਗੁਰੂ ਕਹਿੰਦੇ ਵੀ ਨਹੀਂ। ਤੇ ਗੁਰੂ ਪਿਆਰਿਓ, ਚੰਦੂ ਨੇ ਫਿਰ ਕੀ ਕੀਤਾ, ਇੱਕ ਤੱਤੀ ਲੋਹ ਕਰਵਾ ਕੇ ਸਤਿਗੁਰਾਂ ਨੂੰ ਉਹਦੇ ਉੱਤੇ ਬਿਠਾ ਦਿੱਤਾ। ਸਤਿਗੁਰਾਂ ਦੇ ਸਰੀਰ ਦਾ ਮਾਸ ਫੜ ਰਿਹਾ, ਪਰ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਲੋਹ ਤੇ ਬੈਠੇ, ਆਸਰੇ ਨੇ ਕਿਹੇ ਨਿਰੰਕਾਰ, ਤੇਰਾ ਭਾਣਾ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਉਚਾਰ ਰਹੇ ਨੇ। ਤਪੀ ਤਵੀ ਤੇ ਬੈਠੇ ਨੇ ਸਤਿਗੁਰੂ।

ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਲੋਹ ਉੱਤੇ ਬਿਠਾਉਣ ਦਾ ਹੁਕਮ ਕਰ ਦਿੱਤਾ ਹੈ ਨਾ ਚੰਦੂ ਨੇ, ਇੱਕ ਪਾਸੇ ਚੰਦੂ ਹੁਕਮ ਦੇ ਰਿਹਾ ਹੈ, ਪੱਠੀ ਬਲੀ ਹੋਈ ਹੈ ਤੇ ਗੁਰੂ ਪਿਆਰਿਓ ਤੱਤੀ ਲੋਹ ਉਹਦੇ ਉੱਤੇ ਪਈ ਹੈ ਤੇ ਤੱਤੀ ਲੋਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੀ ਹੈ ਕਿ ਪਾਤਸ਼ਾਹ ਮੇਰੀ ਤਾਂ ਇਹ ਬੇਨਤੀ ਹੈ ਕਿਉਂਕਿ ਮੈਂ ਤਾਂ ਹੁਕਮ ਦੀ ਬੱਝੀ ਹੋਈ ਹੈ, ਜਦੋਂ ਮੇਰੇ ਥੱਲੇ ਅੱਗ ਬਲਦੀ ਹੈ ਤੇ ਪਾਤਸ਼ਾਹ ਮੈਂ ਲਾਲੋ ਲਾਲ ਹੋ ਜਾਂਦੀ ਹੈ, ਮੇਰੀ ਇਹ ਬੇਨਤੀ ਹੈ ਵੀ ਤੁਸੀਂ ਕਿਰਪਾ ਕਰੋ, ਇਹ ਤਾਂ ਜ਼ਾਲਮ ਹੈ ਦੁਸ਼ਟ ਹੈ, ਇਹਦੀ ਤੁਸੀਂ ਗੱਲ ਮੰਨ ਲਵੋ ਤੇ ਪਾਤਸ਼ਾਹ ਇਹਦੀ ਲੜਕੀ ਦਾ ਰਿਸ਼ਤਾ ਲੈਣਾ ਮੰਨ ਲਵੋ, ਕਿਉਂਕਿ ਜੇ ਤੁਸੀਂ ਮੇਰੇ ਉੱਤੇ ਬੈਠੇ ਤਾਂ ਸਤਿਗੁਰੂ ਤੁਹਾਡਾ ਸਾਰਾ ਸਰੀਰ ਸੜ ਜਾਣਾ ਹੈ, ਤੁਹਾਡੇ ਤੋਂ ਇਹ ਸੇਕ ਝੱਲਿਆ ਨਹੀਂ ਜਾਣਾ ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਤੱਤੀ ਤਵੀ ਨੂੰ ਕਹਿ ਰਹੇ ਨੇ, ਤਵੀਏ ਇਹਦੇ ਵਿੱਚ ਤੇਰਾ ਤਾਂ ਕੋਈ ਦੋਸ਼ ਨਹੀਂ ਨਾ, ਇਹਦੇ ਵਿੱਚ ਤੇਰਾ ਕੋਈ ਦੋਸ਼ ਨਹੀਂ, ਕਿਉਂਕਿ ਇਹ ਜ਼ਾਲਮ ਨੇ ਦੁਸ਼ਟ ਨੇ, ਇਹਨਾਂ ਨੂੰ ਕੋਈ ਹੋਸ਼ ਨਹੀਂ। ਕਹਿੰਦੇ ਤਵੀਏ ਤੂੰ ਵੇਖੀ ਭਾਵੇਂ ਆ ਮੇਰੇ ਸਰੀਰ ਦਾ ਸਾਰਾ ਮਾਸ ਸੜ ਜਾਣਾ ਹੈ ਨਾ, ਇਹਨੇ ਮੇਰੇ ਸਿਰ ਦੇ ਉੱਤੇ ਮੇਰੇ ਉੱਪਰ ਰੇਤਾ ਵੀ ਪਵਾਉਣਾ ਹੈ ਗਰਮ ਗਰਮ, ਪਰ ਜਦੋਂ ਮੈਂ ਚੌਂਕੜਾ ਮਾਰ ਲੈਣਾ ਹੈ ਨਾ, ਜਦੋਂ ਮੈਂ ਉਸ ਨਿਰੰਕਾਰ ਦੀ ਬਾਣੀ ਪੜ੍ਹਨੀ ਹੈ ਤਾਂ ਜਿਹੜਾ ਰੇਤਾ ਪੈਣਾ ਨਾ ਉਹਦੇ ਵੀ ਫੁੱਲ ਬਣ ਜਾਣੇ ਨੇ, ਭਾਵੇਂ ਤੂੰ ਗਰਮ ਹੈ ਤੂੰ ਲਾਲ ਹੋ ਜਾਣਾ ਪਰ ਤੈਨੂੰ ਵੀ ਮੈਂ ਠਾਰ ਦੇਣਾ। ਇਹ ਤਾਂ ਸਾਰਾ ਦੁਨਿਆਵੀ ਦਿਖਾਵਾ ਵੀ ਸਰੀਰ ਸੜ ਜਾਣਾ ਤੇ ਗੁਰੂ ਪਿਆਰਿਓ ਵਾਕਿਆ ਹੀ ਸਤਿਗੁਰਾਂ ਦਾ ਭਾਵੇਂ ਸਰੀਰ ਸੜ ਗਿਆ ਸੀ, ਤੱਤੀ ਲੋਹ ਤੇ ਬੈਠਿਆ ਪਰ ਸਤਿਗੁਰਾਂ ਨੇ ਸੀ ਨਹੀਂ ਸੀ ਉਚਾਰੀ, ਭਾਵੇਂ ਸਤਿਗੁਰਾਂ ਦੇ ਉੱਤੇ ਗਰਮ ਰੇਤਾ ਕਰਕੇ ਉਹ ਚੰਦੂ ਪਾਪੀ ਨੇ ਪਵਾਇਆ ਸੀ ਪਰ ਸਤਿਗੁਰਾਂ ਨੇ ਕਦੀ ਸੀ ਨਹੀਂ ਸੀ ਉਚਾਰੀ, ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸੀ। ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕੀ ਨਹੀਂ ਸੀ ਕਰ ਸਕਦੇ, ਪਰ ਗੁਰੂ ਪਿਆਰਿਓ ਸਤਿਗੁਰਾਂ ਨੂੰ ਪਤਾ ਸੀ ਵੀ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਨਾ ਉਹ ਉਹਨਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ, ਕਿਉਂਕਿ ਸਤਿਗੁਰਾਂ ਨੇ ਤਾਂ ਉਚਾਰਿਆ ਬਾਣੀ ਵਿੱਚ ਆਖਿਆ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਈ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਕੀ ਨਹੀਂ ਸੀ ਕਰ ਸਕਦੇ ਸਤਿਗੁਰੂ। ਪਾਤਸ਼ਾਹ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦੇ ਸਨ, ਸਤਿਗੁਰੂ ਚਾਹੁੰਦੇ ਤਾਂ ਚੰਦੂ ਨੂੰ ਉਹਦੇ ਪਰਿਵਾਰ ਸਮੇਤ ਖੜੇ ਖੜੋਤਿਆਂ ਖਤਮ ਕਰ ਸਕਦੇ ਸਨ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਿਆ ਮਿੱਠਾ ਕਰਕੇ ਮੰਨਿਆ। ਤੇ ਗੁਰੂ ਪਿਆਰਿਓ ਅੱਜ ਆ ਤੱਤੀ ਤਵੀ ਸਤਿਗੁਰਾਂ ਨੂੰ ਸਵਾਲ ਜਵਾਬ ਕਰ ਰਹੀ ਹੈ ਤੇ ਸਤਿਗੁਰੂ ਉਹਦੇ ਹਰ ਇੱਕ ਸਵਾਲ ਦਾ ਜਵਾਬ ਦੇ ਰਹੇ ਨੇ, ਉਹ ਕਹਿ ਰਹੀ ਹੈ ਵੀ ਮੈਂ ਬੜੀ ਦੇਹ ਵਾਸਤਾ। ਤੇ ਗੁਰੂ ਪਿਆਰਿਓ ਸਤਿਗੁਰੂ ਉਹਨੂੰ ਸਮਝਾ ਰਹੇ ਨੇ ਤੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਨੇ ਸ਼ਹੀਦੀ ਦੇ ਦਿੱਤੀ ਨਾ ਤਾਂ ਜਿਹੜੇ ਪੰਜੇ ਸਿੱਖ ਸਨ ਨਾ ਗੁਰੂ ਪਿਆਰਿਓ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਬਾਬਾ ਬੁੱਢਾ ਜੀ ਨੂੰ ਸਾਰਾ ਹਾਲ ਦੱਸਿਆ
बाबा बुद्धा जी सारिया नू कह रहे ने, क्योंकि सारे बड़े सोग विच बैठे सन। बाबा जी कह रहे ने भई शांति नाल बैठ जाओ, सतगुरा दी बाणी दा सिमरन करो। धन गुरु अर्जन देव पातशाह लोक भलाई दे बेअंत काम करके अपने घर बैकुंठ धाम नू गए ने। ओ शहीदां दे सरताज बन के बैकुंठ धाम नू गए ने। आपां नू धन गुरु ग्रंथ साहिब पातशाह दी पवित्र बीड़ दे के गए ने। ते गुरु प्यारे बाबा जी कह रहे ने भी कोई सोग नहीं करना, सोग ता उन्हां अभागियां दा करीदा है जेड़े जगत विच अपनी उम्र गवा के चले जांदे ने। कभी भी कोई गरीबा लोड़वंदा दुखियां दी सेवा नहीं करदे, सिमर नहीं करदे, सत्संग नहीं करदे, अपना जीवन गवा देंदे ने। उन्हां प्रति शोक करना चाहिदा है जेड़े मर मर के बहुतियां जूनां विच भटकदे ने, पापां दा फल नरक भोगदे ने। ते गुरु प्यारियो बाबा बुढ़ा जी ने सबना नू धीरज दे के शांत करके बिठाया। ते गुरु प्यारियो अज ए गुरु उपमा तुहाडे दासरियां वल्लों जो तुहाडे चरणां विच अर्पण कीती जा रही है, ए तत्ती तवी दे अते धन गुरु अर्जन देव पातशाह दे वाकई सवाल जवाब हुए सन, जो इस तरह हन।

ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤਹਿ ਕਤੰਚ ਪ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕਟੰਬਿਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕ੍ਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਅੰ ਅਚੁੱਤ ਤਨਹਿ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵਹਿ ਤ੍ਰਿਗ ਸਨੇਹੰ ਬੰਤਾ ਬਲਾਸ ਸੁਤਹਿ ਤ੍ਰਿਗ ਸਨੇਹੰ ਗਿਰਹਾਰਥ ਕਹਿ ਸਾਧ ਸੰਗ ਸਨੇਹੇ ਸਤਿਅੰ ਸੁਖਿਅੰ ਬਸੰਤ ਨਾਨਕਹਿ ਮਿਥਿਅੰਤ ਦੇਹੰ ਖਿਣੰਤ ਬਰਨੰ ਬਰਦੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤਯ ਭਵਨੰ ਗਨੰਤ ਸੁਵਾਸਾ ਭੈਆਨ ਧਰਮੰ ਪਤੰਤ ਮੋਹ ਕੂਪ ਦੁਰਲਭਿਐ ਦੇਹੰ ਤਤ ਆਸ੍ਰਿਅੰ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣਹਿ ਨਮੰ ਤਾਂ ਦੁਆਰੰ ਪੀਤ ਰਹਿਤੰ ਬਾਏ ਰੂਪੰ ਅਸਥੰਭਨਹਿ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਤ੍ਰਿੰ ਦੁਰਲੱਭ ਦੇ ਉਦਰੰਤ ਸਾਧ ਸਰਨ ਨਾਨਕ ਹਰ ਹਰ ਹਰ ਹਰ ਹਰ ਹਰੇਜ ਪੰਤ ਸੁਭੰਤ ਤਵੰ ਅਚੁੱਤ ਗੁਣਗਿਅੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੰ ਊਚੈ ਸਰਬਗ ਅਪਾਰਾ ਪ੍ਰਿਤਯੈ ਪ੍ਰਿਯੰ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਮਿਰਗੀ ਪੇਖੰਤ ਬਦਕ ਪ੍ਰਿਹਾਰੇਣ ਲਖਿਐ ਆਵਦਹਿ ਅਹੋ ਜਸਿਐ ਰਖੇਣ ਗੋਪਾਲਹਿ ਨਾਨਕ ਰੋਮ ਨਾ ਛੇਦਿਅਤੇ ਬਹੁ ਜਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਹਿ ਬਿਕਮਥਾਨ ਬਸੰਤ ਉਚਹਿ ਨਹਿ ਸਿਮਰੰਤ ਮਰਨੰ ਕਦਾਂਚਹਿ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵੈ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰ ਥਾਨਿਅੰ ਦ੍ਰਿਸ਼ਟ ਤਵੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਪ੍ਰਿਯੰ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸਿਅਰ ਨਖਿਅਤਰ ਗਗਨੰ ਕਟੰਤ ਬਸਦਾ ਗਿਰ ਤਰ ਸੇ ਖੰਡੰ ਕਟੰਤ ਲਲਨਾ ਸੁਤ ਭਰਾਤ ਹੀਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁੱਤ ਅਸਤ੍ਰਿੰਗ ਨਾਨਕ ਸਾਧ ਜਨ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਬਿਖ ਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜਿਹੇ ਸੋ ਪ੍ਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਿਹੰ ਰਚੰਤ ਬਨਤਾ ਬਨੋਦ ਸਾਹੰ ਜੌਵਨ ਬਹਿ ਕ੍ਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸੋਭੰਤ ਬਸਤਰਾ ਹਿਤਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਹੋ ਭਗਵਾਨੇ ਨਮਹਿ ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ ਊਚੰ ਤਾਂ ਨੀਚੰ ਨਾਨਾ ਸੋ ਮੂਚੰ ਰਾਜੰ ਤਾਂ ਮਾਨੰ ਅਭਮਾਨੰ ਤਾਂ ਹੀਨੰ ਪਰਵਿਤ ਮਾਰਗੰ ਵਰਤੰਤ ਬਨਾਸਨੰ ਗੋਬਿੰਦ ਭਜਨ ਸਾਧ ਸੰਗੇਨ ਅਸਤ੍ਰਿੰ ਨਾਨਕ ਭਗਵੰਤ ਭਜਨਾਸਨੰ ਕਿਰਪੰਤ ਹਰਿਅੰ।

ਲਿਖਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭਯੰਗੰ ਮੰਤਰੰ ਗਾਰੜੀ ਨਿਵਾਰੰ ਵਿਆਦ ਉਪਾਰਨ ਸੰਤੰ ਨਾਨਕ ਲਬਦ ਕਰਮਣ ਹੈ ਜਥ ਕਥ ਰਮਣੰ ਸਰਣੰ ਸਰਬਤਰ ਜੀਅਣ ਹੈ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸਨ ਹੈ ਚਰਨਾਰ ਬਿੰਦ ਮਨ ਭਿਦਿਅੰ ਸਿਧਿਹੰ ਸਰਬ ਕੁਸਲਨ ਹੈ ਗਾਥਾ ਗਾਵੰਤ ਨਾਨਕ ਪਭਿਹੰ ਪਰਾਪੂਰਬਣ ਹੈ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਨ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਅਤੇ ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰਧਾਰੰ ਕੁਲਹਿ ਸਮੂਹ ਸਗਲ ਉਧਾਰੰ ਵਡਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ ਲਭਦਿਹੰ ਸਾਧ ਸੰਗੇਣ ਨਾਨਕ ਵਡਭਾਗੀ ਭੇਤ ਅੰਤ ਦਰਸਨ ਹੈ ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਦ੍ਰਿੜੰਤਰਨ ਹੈ ਲਭਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਿਆਣ ਹੈ ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨੰ ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ ਹੈ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ ਹੁਨਹੇ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹੇ ਹੋ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਣ ਨ ਜਾਏ ਮੁਖ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਹਰਪੀ ਸਭ ਸ਼ਿੰਗਾਰ ਇਹੋ ਜੀਓ ਸਭ ਦੇਵਾਂ ਆਸ ਆਸੀ ਤੇਜ ਸੋ ਕੰਤ ਵਛਾਈਐ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਭੈ ਕਿਸ ਸਾਜਿਆ ਸੋਲਹ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕਿਸ ਪਾਈਐ ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ ਤਿਸ ਬਣਿਆ ਹਬ ਸ਼ਿੰਗਾਰ ਸਾਈ ਸੁਹਾਗਣੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾਂ ਇਤੀ ਆਸ ਕੇ ਆਸ ਪੁਰਾਈਐ ਸਤਿਗੁਰ ਭਏ ਦਿਆਲ ਤਾਂ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਿਗੁਰ ਭਏ ਦਿਆਲ ਤਾਂ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰਾ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੋਰੈ ਕੰਠ ਰਤਨ ਪੇਖ ਦੁਖ ਨਾਸਨਾ ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿੱਧ ਬਸ ਹੈ ਜਿਸ ਸਦਾ ਕਰ ਪਰ ਤ੍ਰਿਐ ਰਾਵਣ ਜਾਹੇ ਤੇਈ ਤਾਂ ਲਾਜੀ ਹੈ ਨਿਤ ਪ੍ਰਤ ਹਿਰਹਿ ਪਰ ਦਰਬ ਸਿਦਰ ਕੱਕ ਢਾਕੀ ਹੈ ਹਰ ਗੁਣ ਰਮਤ ਪਵਿੱਤਰ

ਸੰਦਾ ਸੰਗ ਇਕੱਠਾ ਹੋਇਆ ਔਖ ਦੇ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸ

ਆਈ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣੇ ਮਰਤ ਹਿਰਤ ਸੰਸਾਰ ਪ੍ਰੇਮ ਪਿਰਮ ਨਾ ਬੇਦਿਓ ਉਰਜਿਓ ਮਿਥ ਵਿਵਹਾਰ ਕਬ ਦਬ ਜਬ ਜਾਰੀ ਹੈ ਬਿਸਰਤ ਪ੍ਰੇਮ ਬਿਹਾਰ।

0: खंड खंड कर हार मगन भयो प्रिय प्रेम सिंह सूद ना सिमरत अंग प्रगट भयो सब लो मैं नानक अदम पतंग।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਮਨੁੱਖ ਦੀ ਬਰਤਰ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦੀ ਕੀਤੀ ਹੈ। ਇਸ ਦੀ ਦੁਨੀਆ ਕੁਛ ਬਾਹਰ ਪਈ ਹੈ, ਕੁਛ ਅੰਦਰ ਹੈ। ਜੈਸੇ ਸਰੀਰ ਦੀ ਅੰਦਰ ਦੀ ਪਵਨ ਦਾ ਬਾਹਰ ਦੀ ਪਵਨ ਨਾਲ ਸੰਬੰਧ ਜੁੜਿਆ ਹੈ, ਸਰੀਰ ਦੇ ਅੰਦਰ ਪਏ ਹੋਏ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਹੈ, ਸਰੀਰ ਦੀ ਮਿੱਟੀ ਦਾ ਬਾਹਰ ਦੀ ਮਿੱਟੀ ਨਾਲ ਜੁੜਿਆ ਹੋਇਆ ਸੰਬੰਧ ਹੈ। ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਇੱਕ ਸਵਾਸ ਅਸੀਂ ਬਾਹਰ ਕੱਢਦੇ ਹਾਂ, ਇੱਕ ਅੰਦਰ ਲੈ ਲੈਂਦੇ ਹਾਂ। ਜੇ ਸਿਰਫ ਅੰਦਰ ਲਈਏ ਅਤੇ ਕਹੀਏ ਬਾਹਰ ਨਹੀਂ ਕੱਢਣਾ, ਤਾਂ ਵੀ ਅਸੀਂ ਨਹੀਂ ਰਹਿ ਸਕਾਂਗੇ। ਔਰ ਜੇ ਬਾਹਰ ਹੀ ਸਵਾਸ ਕੱਢ ਦਈਏ ਅਤੇ ਫਿਰ ਅੰਦਰ ਨਾ ਲੈ ਜਾਈਏ, ਤਾਂ ਵੀ ਜੀਵਣਾ ਔਖਾ ਹੋਵੇਗਾ। ਇੱਥੋਂ ਹੀ ਅਧਿਆਤਮਵਾਦੀਆਂ ਨੇ ਇਹ ਤੱਤ ਕੱਢਿਆ ਕਿ ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਸਾਡੀ ਦੁਨੀਆ ਕੁਛ ਬਾਹਰ ਹੈ, ਕੁਛ ਅੰਦਰ ਹੈ। ਕੁਛ ਬਾਹਰ ਦੀ ਦੌਲਤ ਹੈ, ਕੁਛ ਅੰਦਰ ਦੀ ਦੌਲਤ ਹੈ। ਕੁਛ ਬਾਹਰ ਦਾ ਕੁਟੁੰਬ ਪਰਿਵਾਰ ਹੈ, ਕੁਛ ਅੰਦਰ ਦਾ ਕੁਟੁੰਬ ਪਰਿਵਾਰ ਹੈ। ਬਾਹਰ ਦਾ ਜੋ ਕੁਟੁੰਬ ਪਰਿਵਾਰ ਹੈ ਸਾਡਾ, ਉਸਦੀ ਤੇ ਸੂਝ ਬੂਝ ਸਾਨੂੰ ਪੂਰਨ ਰੂਪ ਵਿੱਚ ਹੈ, ਪਰ ਅੰਦਰ ਦਾ ਸਾਡਾ ਕੀ ਪਰਿਵਾਰ ਹੈ, ਇਸ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ। ਦੂਸਰੀ ਉਦਾਸੀ ਦਾ ਭਰਮਣ ਕਰਕੇ ਜਦ ਆਪ ਤੀਸਰੀ ਉਦਾਸੀ ਦੀ ਪੂਰਨ ਰੂਪ ਦੇ ਤਿਆਰੀ ਕਰਨ ਲੱਗੇ ਤਾਂ ਆਪ ਦੀ ਮਾਤਾ ਜਗਤ ਮਾਤਾ ਤ੍ਰਿਪਤਾ ਜੀ ਨੇ ਆਪ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਕੁਟੁੰਬ ਵਾਲੇ ਹੋ, ਪਰਿਵਾਰ ਵਾਲੇ ਹੋ, ਤੁਹਾਡੇ ਬੱਚੇ ਹੈਗੇ ਨੇ, ਤੁਹਾਡੀ ਪਤਨੀ ਵੀ ਹੈਗੀ ਹੈ, ਔਰ ਪਰਿਵਾਰ ਵਿੱਚ ਰਹਿਣਾ ਵੀ ਤੁਹਾਡਾ ਧਰਮ ਹੈ, ਮੁੱਖ ਧਰਮ ਹੈ। ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਮਾਤਾ ਪ੍ਰਤੀ ਜੋ ਬਚਨ ਉਚਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਕਾਇਦਾ ਦਰਜ ਨੇ, ਆਪ ਨੇ ਫਰਮਾਨ ਕੀਤਾ, ਮਾਤਾ ਮੈਂ ਜਿੱਧਰ ਵੀ ਜਾਂਦਾ ਆਪਣਾ ਪਰਿਵਾਰ ਨਾਲ ਲੈ ਕੇ ਜਾਂਦਾ, ਔਰ ਮੈਂ ਕਦੇ ਪਰਿਵਾਰ ਤੋਂ ਵਿਛੜਿਆ ਹੀ ਨਹੀਂ, ਪਰਿਵਾਰ ਮੇਰੇ ਨਾਲ ਹੁੰਦਾ ਜਿਸ ਪਾਸੇ ਵੀ ਮੈਂ ਜਾਵਾਂ। ਤ੍ਰਿਪਤਾ ਜੀ ਹੈਰਾਨ ਹੋ ਗਈਆਂ ਕਿ ਪਰਿਵਾਰ ਨਾਲ ਜਾਂਦਾ, ਅਸੀਂ ਸਾਰੇ ਇੱਥੇ ਹੀ ਆਉਂਦੇ, ਕੋਈ ਨਾਲ ਗਿਆ ਨਹੀਂ, ਮਰਦਾਨੇ ਅਤੇ ਬਾਲੇ ਤੋਂ ਬਿਨਾਂ ਪਰਿਵਾਰ ਦਾ ਕੋਈ ਫਰਦ ਨਾਲ ਨਹੀਂ। ਪਰ ਨਾਨਕ ਜੀ ਕਹਿ ਰਹੇ ਨੇ ਪਰਿਵਾਰ ਮੇਰੇ ਨਾਲ ਹੈ, ਔਰ ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਇਹ ਤਾਂ ਸੁਦਾਈਆਂ ਵਾਲੀ ਗੱਲ ਹੋਈ। ਅਕਸਰ ਸੰਸਾਰ ਦੀ ਦ੍ਰਿਸ਼ਟੀ ਵਿੱਚ ਭਗਤ ਲੋਕ ਮਹਾਂਪੁਰਸ਼ ਪਾਗਲ ਹੀ ਕਹਿਲਾਏ ਗਏ, ਉਹਨਾਂ ਨੂੰ ਪਾਗਲ ਹੀ ਆਖਿਆ ਗਿਆ। ਕਾਰਨ ਉਹਨਾਂ ਦੇ ਵਿਚਾਰ, ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ, ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ। ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ, ਸਮਾਜ ਦਾ ਹਿੱਸਾ ਨਹੀਂ ਬਣਦੇ, ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ। ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ, ਕਰੀਬਨ ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ। अज तक का इतिहास यही कहता है। और गुरु नानक की बाणी ने तो साफ फैसला कुन गल कह दिती है कि भगतां ते संसारियां जोड़ कदे ना, भगत ते संसारी का जोड़ कदी जुड़िया ही नहीं, मेल कदी होया ही नहीं। जद गुरु नानक देव जी महाराज ने यह आख्या कि परिवार मेरे नाल जांदा है और मैं जिधर जाना परिवार अंग संग है, तो तृप्ता जी हस पई आखन लगे नानक जी तुसी वाकई सुदाइया की तरह गल करन लगे। जगत ते सुदाई कहिंदा ही सी भई तू सुदाई है, अज मैनू भी कहना पएगा ये बोल सुदाइया वाले ने, पागलों वाले ने, परिवार ते सारा इत्थे ही हुंदा है। तो साहिब श्री गुरु नानक देव जी महाराज कहन लगे मां यह तो सोचण सोचण की गल है, यह तो मनुख दे मनण मनण की गल है। मैं जो कह रहा बिल्कुल सही कह रहा, मैं जिधर जाना मेरा परिवार मेरे नाल जाता है। तो गुरु नानक देव जी महाराज की माता जी ने पूछ लिया ये दस जिहड़ा परिवार नाल जाता है उहदे च मां है पिता है। साहब कहन लगे हां जिहड़ा परिवार मेरे नाल जाता है उहदे च मां भी है। तो हुण ते हैरान होईआं ते खिड़खिड़ा के हस भी पईआं, पुत्र तू वाकई सुदाइयां वाली गल करदा, वाकई पगलियां वाली गल करदा, मैं ते कदी नाल नहीं गई, मैं ते इत्थे तलवंडी दे छी रही हां, पर तू कहना मेरे नाल है मां। फिर सोची पै के कहंदियां ने किधरे ऐसा ते नहीं तू मेरी याद नाल लै जाना है, ते यही आखना चाहता होवें ते मैं समझदी ना होवां। साहब कहन लगे हां कहना ते कुछ मैं ऐसा चाहना मां अजे भी तू नहीं समझी। कहंदे ने भगतां तो ब्रह्म ज्ञानियां तो चार तरह के जड़े मनुख ने वो कोई लाभ नहीं उठाते, एक ते मां बाप, दूसरे शरीक, तीसरे जिगरी दोस्त और चौथे दुश्मन, ये कोई लाभ नहीं उठाते। ये उन्हां दी गल नूं समझना भी नहीं चाहते और उन्हां तो लाभ भी नहीं उठाना चाहते। तो ममता दी मारी हुई तृप्ता ममता दी दृष्टि नाल गुरु नानक नूं वेखदी है और गुरु नानक इस दुनिया तो बहुत उच्चे अगां दी गल कर रहे हैं। मां मैं जिधर जाना परिवार मेरे नाल आउंदा, क्या उस परिवार विच मां भी है? हां मां भी है। तो तृप्ता जी ने पूछ लिया नानक जी दसो उस मां दा नां की है जो नाल जांदी है। तो सतगुर माता दा नाम दसदन, परिवार दे सारे फरदां दा नाम दसदन और ए शब्द गुरु ग्रंथ साहिब जी महाराज दे अंदर गौड़ी राग विच दूसरे नंबर ते आया है। सतगुर कहिंदे माता मत पिता संतोख है, सत भाई कर एहे विशेख। मेरी जो माता है वो शुभ मत है, चंगी मत है, ये कदम कदम ते मेरी रखिया कर दी है, मेरी हिफाजत कर दी है। असी उसनू यतीम कहंदे हां जिसकी मां मर जाए, पर गुरु नानक कहंदे नहीं उसनू यतीम ना आखो जिसकी मां मर जाती है, यतीम उसनू आखो जिसकी मत मर जाती है। जिसकी मां मर जाए वह जिंदा रहने के वसीले लभ लैंदा है, ठोकरों तो कई दफा बच भी सकता है, पर जिसकी मत मर जाए वह तो कदम कदम से ठोकर खाते। बुद्धिहीन मनुख कदम कदम से डोकर खाते। तो साहब कहते ने कि चंगी मत श्रेष्ठ मत उत्तम विचार उत्तम फिलसफा प्रभु चिंतन, ये जी चंगी मत है ये मेरी मां है और मेरे नाल है और हर कदम ते मेरी हिफाजत कर दी है, मेरी पालना कर दी है, मेरे ते ममता डुलांदी। तो ठीक है चंगी मत ते मां होई, पिता कौन है? संसार दे जितना सारा अनर्थ चल रहा है ये मत दे मरण नाल चलता है। जब मत मर जाए तो मनुख गुंडा हो जाता है, बदमाश हो जाता है, दुराचारी हो जाता है, चोर बन जाता है। दुनिया दे जिस जिस दी भी मत मर गई है उन्हां मनुखां दे कारण बड़ा अनर्थ है, जिन्हां दी मां मर गई है उन्हां दे कारण करके संसार नूं कोई हानि नहीं है, बल्कि वो ते विचारे दया दे पात्र ने। पर जिन्हां दी मत मर गई है वो ऐसे यतीम ने ਕਈ ਦਫ਼ਾ ਉਹ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਵਿੱਚ ਭਾਗੀ ਬਣ ਜਾਂਦੇ ਨੇ। ਤੋ ਮਾਤਾ ਮਤ ਪਿਤਾ ਸੰਤੋਖ, ਸਾਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ। ਲੋਭ ਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ, ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ, ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ। ਜੋ ਕੁਛ ਹੈ ਜੈਸਾ ਹੈ ਪ੍ਰਵਾਨ ਹੈ ਕਬੂਲ ਹੈ। ਲੋਭੀ ਦੀ ਮਾਨਸਿਕ ਦਸ਼ਾ ਕੀ ਹੈ? ਜੋ ਕੁਛ ਹੈ ਜੈਸਾ ਹੈ ਕਬੂਲ ਨਹੀਂ, ਜੈਸਾ ਪਰਿਵਾਰ ਹੈ, ਜੈਸਾ ਸੰਸਾਰ ਹੈ, ਜੈਸੇ ਮਾਂ ਬਾਪ ਨੇ, ਜੈਸੀ ਧਨ ਸੰਪਦਾ ਹੈ, ਜੈਸੀ ਮੇਰੀ ਪ੍ਰਾਲਬਦ ਹੈ, ਇਹ ਪ੍ਰਵਾਨ ਨਹੀਂ, ਇਹ ਕਬੂਲ ਨਹੀਂ। ਕਿ ਜਦ ਕਬੂਲ ਨਹੀਂ ਤਾਂ ਦੁਖੀ ਹੋਵੇਗਾ, ਬੇਚੈਨ ਹੋਵੇਗਾ। ਆਮ ਕਹਾਵਤ ਹੈ ਕਿ ਲੋਭੀ ਬੰਦਾ ਫੁੱਲਾਂ ਦੀ ਸੇਜ ਤੇ ਵੀ ਤੜਪਦਾ ਹੈ, ਸੰਤੋਖੀ ਬੰਦਾ ਅੰਗਾਰਿਆਂ ਤੇ ਬੈਠ ਕੇ ਵੀ ਮਸਤ ਰਹਿੰਦਾ। ਔਰ ਇਸ ਦੇ ਸਬੂਤ ਮਿਲੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਵੀ ਮੁਸਕਰਾਏ ਨੇ, ਪ੍ਰਭੂ ਦੇ ਗੀਤ ਗਾਏ ਨੇ। ਸੰਤੋਖੀ ਮਨੁੱਖ ਹਰ ਹਾਲਤ ਵਿੱਚ ਆਨੰਦ ਵਿੱਚ ਹੋਵੇਗਾ, ਔਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ, ਦੁਖੀ ਹੋਵੇਗਾ, ਪਰੇਸ਼ਾਨ ਹੋਵੇਗਾ। ਸਾਹਿਬ ਕਹਿੰਦੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇੱਕ ਗਾਥਾ ਚੇਤੇ ਆਈ ਹੈ। ਫਾਤਿਹ ਆਜ਼ਮ ਸਿਕੰਦਰ ਕਹਿੰਦੇ ਨੇ, ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ, ਤਾਂ ਜਿਸ ਵਕਤ ਦਰਿਆ ਸਿੰਧ ਅਬੂਰ ਕਰਨ ਲੱਗਾ, ਸਿੰਧ ਦੇ ਤੱਟ ਦੇ ਉੱਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਦੇ ਵਿੱਚ। ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ, ਆਖਰੀ ਟੁਕੜੀ ਦੇ ਵਿੱਚ ਸਿਕੰਦਰ ਆਪ ਸੀ। ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ। ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸ਼ਤਾਕ ਰਿਹਾ। ਨੇੜੇ ਚਲਾ ਗਿਆ, ਰੇਤ ਵਿੱਚ ਲੇਟਿਆ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ, ਪੁੱਛ ਬੈਠਾ, ਸਿਕੰਦਰ ਕਿੱਥੇ ਚਲਿਆ, ਕਿਹੜੇ ਪਾਸੇ ਗਮਨ ਕੀਤਾ? ਸਿਕੰਦਰ ਕਹਿਣ ਲੱਗਾ, ਫਕੀਰ ਸਾਈਂ, ਮੈਂ ਹਿੰਦੁਸਤਾਨ ਫਤਿਹ ਕਰਨ ਚੱਲਾ ਲੰਬੀ ਚੌੜੀ ਸੈਨਾ ਲੈ ਕੇ। ਤਾਂ ਉਹ ਫਕੀਰ ਕਹਿਣ ਲੱਗਾ, ਠੀਕ ਹੈ, ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਆਖਣ ਲੱਗਾ, ਫਿਰ ਮੈਂ ਹੱਥ ਦੇ ਉੱਤੇ ਹੱਥ ਧਰ ਕੇ ਥੋੜ੍ਹੀ ਬੈਠਣਾ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਕਹਿੰਦੇ ਨੇ, ਜਿਤਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ। ਸਮਾਧਾਨ ਸਹੀ ਨਾ ਹੋਵੇ ਤਾਂ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ। ਸਿਕੰਦਰ ਹੈਰਾਨ ਹੋਇਆ, ਸਵਾਲ ਤੇ ਆਪਣੀ ਥਾਂ ਤੇ ਖੜਾ, ਮੈਂ ਜੋ ਵੀ ਜਵਾਬ ਦੇਣਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ। ਉਸ ਫਕੀਰ ਨੇ ਕਿਹਾ, ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਤਾਂ ਸਿਕੰਦਰ ਕਹਿਣ ਲੱਗਾ, ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ, ਮੈਂ ਬੈਠੇ ਨਹੀਂ ਰਹਿਣਾ, ਮੈਂ ਸੁਸਤ ਆਦਮੀ ਨਹੀਂ ਹਾਂ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਠੀਕ ਹੈ, ਪਰ ਸਵਾਲ ਤੇ ਆਪਣੀ ਥਾਂ ਤੇ ਖੜਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ? ਗੁੱਸੇ ਚ ਆ ਕੇ ਸਿਕੰਦਰ ਕਹਿਣ ਲੱਗਾ, ਮੈਂ ਸਾਰੀ ਦੁਨੀਆਂ ਫਤਿਹ ਕਰਾਂਗਾ, ਜ਼ਮੀਨ ਦਾ ਇੱਕ ਇੰਚ ਖਿੱਤਾ ਵੀ ਨਹੀਂ ਰਹਿਣ ਦੇਵਾਂਗਾ ਜੋ ਮੇਰੇ ਕਬਜ਼ੇ ਵਿੱਚ ਨਾ ਹੋਵੇ, ਜੋ ਮੇਰੀ ਪਕੜ ਵਿੱਚ ਨਾ ਹੋਵੇ, ਮੈਂ ਸਾਰੀ ਦੁਨੀਆਂ ਫਤਿਹ ਕਰਾਂਗਾ। ਸਿਕੰਦਰ ਸੋਚਦਾ ਹੁਣ ਸਵਾਲ ਖਤਮ, ਪਰ ਨਹੀਂ, ਫਕੀਰ ਫਿਰ ਬੋਲਿਆ, ਅੱਛਾ ਸਿਕੰਦਰ ਇਹ ਦੱਸ, ਜਦ ਤੂੰ ਸਾਰੀ ਦੁਨੀਆਂ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਇਹ ਤੇ ਖਾਬੋ ਖਿਆਲ ਵਿੱਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ, ਕਿ ਇਸ ਤੋਂ ਅਗਾਂਹ ਵੀ ਕੋਈ ਜਵਾਬ ਦੇਣਾ ਪਏਗਾ। ਸਿਕੰਦਰ, ਜਦ ਤੂੰ ਸਾਰੀ ਦੁਨੀਆਂ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਤਾਂ ਫਿਰ ਸਿਕੰਦਰ ਕਹਿਣ ਲੱਗਾ, ਫਿਰ ਮੈਂ ਆਪਣੇ ਘਰ ਜਾਵਾਂਗਾ, ਆਰਾਮ ਕਰਾਂਗਾ, ਯੂਨਾਨ ਵਾਪਸ ਜਾਵਾਂਗਾ, ਆਰਾਮ ਕਰਾਂਗਾ। ਫਕੀਰ ਕਹਿਣ ਲੱਗਾ, ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਂਗਾ? ਤੇ ਅਸੀਂ ਆਰਾਮ ਕਰ ਰਹੇ ਹਾਂ, ਅਸੀਂ ਰੇਤ ਵਿੱਚ ਲੇਟੇ ਹਾਂ, ਅਸੀਂ ਆਰਾਮ ਕਰਦੇ ਪਏ ਹਾਂ, ਜੇ ਤੂੰ ਆਰਾਮ ਕਰਨਾ ਤੇ ਆ ਇੱਥੇ ਲੇਟ ਜਾ, ਅਸੀਂ ਆਰਾਮ ਦੇ ਚਾਂ, ਤੂੰ ਸਭ ਪੁਆੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਦੇ ਚਾਂ, ਇੱਥੇ ਤੂੰ ਸਵੈ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ। ਇਤਿਹਾਸ ਗਵਾਹ ਹੈ ਹਿੰਦੁਸਤਾਨ ਤੋਂ ਵਾਪਸ ਜਾਂਦਿਆਂ ਹੋਇਆਂ ਸਿਕੰਦਰ ਰਸਤੇ ਵਿੱਚ ਹੀ ਦਮ ਤੋੜ ਗਿਆ, ਉਹਨੂੰ ਆਰਾਮ ਨਸੀਬ ਨਾ ਹੋਇਆ। ਮਨੁੱਖ ਦੀ ਕਈ ਦਫ਼ਾ ਸਾਰੀ ਭੱਜ ਦੌੜ ਆਰਾਮ ਵਾਸਤੇ ਆਉਂਦੀ ਹੈ ਅਤੇ ਆਰਾਮ ਉਸੇ ਦਿਨ ਨਸੀਬ ਆਉਂਦਾ ਹੈ ਜਦ ਚਾਰ ਮਨੁੱਖ ਚੁੱਕ ਕੇ ਚਿਤਾ 'ਤੇ ਰੱਖ ਦਿੰਦੇ ਨੇ। ਇਸ ਤੋਂ ਪਹਿਲੇ ਆਰਾਮ ਕਿੱਥੇ? ਭੱਜ ਦੌੜ ਹੈ ਆਰਾਮ ਵਾਸਤੇ, ਪਰ ਭੱਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਹੈ, ਆਰਾਮ ਨਹੀਂ ਰਹਿ ਜਾਂਦਾ। ਪਰ ਜੇ ਮਨ ਵਿੱਚ ਸੰਤੋਖ ਹੋਵੇ ਤਾਂ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ, ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ। ਉਹਦੀ ਭੱਜ ਦੌੜ ਵਿੱਚ ਵੀ ਕੁਛ ਵਿਸ਼ਰਾਮ ਹੋਵੇਗਾ। ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੰਤੋਖ ਮੇਰਾ ਪਿਤਾ ਹੈ, ਮੈਂ ਜਿੱਥੇ ਵੀ ਜਾਂਦਾ ਇਹ ਮੈਨੂੰ ਵਿਸ਼ਰਾਮ ਵਿੱਚ ਰੱਖਦਾ, ਆਰਾਮ ਦਿੰਦਾ, ਸਕੂਨ ਦਿੰਦਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਤੇਖ। ਤੋ ਤ੍ਰਿਪਤਾ ਜੀ ਨੇ ਪੁੱਛਿਆ, ਨਾਨਕ ਜੀ ਇਹ ਤੇ ਗੱਲ ਸਮਝ ਵਿੱਚ ਆ ਗਈ ਕਿ ਜੋ ਮਤ ਹੈ, ਸ੍ਰੇਸ਼ਟ ਮਤ ਹੈ, ਇਹ ਤੁਹਾਡੀ ਮਾਂ ਹੈ, ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ। ਪਰ ਪਰਿਵਾਰ ਵਿੱਚ ਸਿਰਫ ਮਾਂ ਬਾਪ ਤੇ ਨਹੀਂ ਆਉਂਦੇ, ਪਤਨੀ ਵੀ ਹੁੰਦੀ ਹੈ। ਅਸੀਂ ਸੁਲੱਖਣੀ ਨਾਲ ਤੁਹਾਡਾ ਵਿਆਹ ਰਚਾਇਆ ਸੀ, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸ ਵਿੱਚ ਪਤਨੀ ਹੈ? ਕਿਆ ਉਸ ਵਿੱਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਵੇਂ ਸਤਸੁਰ ਭਏ, ਕਰਣੀ ਕਾਮਣ ਕਰਮਨ ਲੈ, ਕਰਣੀ ਭਗਤੀ ਉੱਚਾ ਇਖਲਾਕ ਆਚਰਨ। ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, ਅੱਠੇ ਪੈਰ ਮੇਰੇ ਨਾਲ ਰਹਿੰਦੀ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਾਹਿਬ ਕਹਿੰਦੇ ਨੇ, ਸਾਹਾ ਸਰਮ ਸੁਰਤ ਦੋਵੇਂ ਸਤਸੁਰ ਭਏ। ਸਰਮ ਮਿਹਨਤ, ਸੁਰਤ ਸਿਆਣਪ ਵਿਚਾਰ ਟਿਕਾਓ ਇਕਾਗਰਤਾ। ਮਿਹਨਤ ਰੂਪੀ ਸਹੁਰਾ ਤੇ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ, ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ, ਜਿੱਚਰ ਵਸੀ ਪਿਤਾ ਕੇ ਸਾਥ ਤਿੱਚਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਭਗਤੀ ਨੂੰ ਨਾਰ ਆਖਿਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਕਹਿੰਦੇ ਨੇ ਗਿਆਨ ਪੁਰਸ਼ ਹੈ, ਭਗਤੀ ਇਸਤਰੀ। ਗਿਆਨ ਦਾ ਜਨਮ ਤਰਕ ਤੋਂ ਹੈ, ਸੰਸਿਆ ਤੋਂ ਹੈ, ਭਗਤੀ ਦਾ ਜਨਮ ਸ਼ਰਧਾ ਤੋਂ ਹੈ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਹੁੰਦੀ ਹੈ, ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ। ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ, ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ। ਦੋਹਾਂ ਨੇ ਸੰਪੂਰਨ ਹੋਣਾ। ਭਾਰਤ ਦੇ ਰਿਸ਼ੀ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ, ਇਸਤਰੀ ਵੀ ਅਰਧ ਅੰਗ ਹੈ, ਦੋਵੇਂ ਅਰਧ ਅੰਗ ਨੇ। ਸਰੀਰ ਕਰਕੇ, ਆਕਾਰ ਕਰਕੇ ਤੇ ਇਹ ਅਰਧ ਅੰਗ ਹੈ, ਪਰ ਵਿਚਾਰ ਕਰਕੇ, ਸੂਖਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ। ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ, ਪੁਰਸ਼ ਅਧੂਰਾ ਹੀ ਰਹਿੰਦਾ। ਤਰਕ ਤੇ ਨਾਸਤਿਕਤਾ ਦੇ ਜਨਮਦਾਤੇ ਪੁਰਸ਼ ਨੇ, ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ, ਕਹਿੰਦੇ ਨੇ ਇਸਨਾਂ ਦੇ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇ, ਕਿਉਂਕਿ ਸ਼ਰਧਾ ਹੈ ਗਿਆਨ ਨਹੀਂ। ਪੁਰਸ਼ ਕੋਲ ਗਿਆਨ ਹੈ, ਸ਼ਰਧਾ ਨਹੀਂ, ਦੋਵੇਂ ਅਧੂਰੇ ਰਹਿ ਜਾਂਦੇ। ਗਿਆਨ ਅੱਖ ਹੈ, ਸ਼ਰਧਾ ਪੈਰ ਹੈ। ਹੁਣ ਚੱਲਣ ਵਾਸਤੇ ਪੈਰ ਹੋਵਣ, ਵੇਖਣ ਵਾਸਤੇ ਅੱਖ ਨਾ ਹੋਵੇ, ਮਨੁੱਖ ਭਟਕ ਜਾਏਗਾ। ਵੇਖਣ ਵਾਸਤੇ ਅੱਖ ਹੋਵੇ, ਚੱਲਣ ਵਾਸਤੇ ਪੈਰ ਨਾ ਹੋਵਣ, ਤਾਂ ਵੀ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਜਦ ਕਿਸੇ ਮਨੁੱਖ ਦੇ ਅੰਦਰ, ਚਾਹੇ ਉਹ ਇਸਤਰੀ ਹੈ ਤੇ ਚਾਹੇ ਉਹ ਪੁਰਸ਼ ਹੈ, ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ, ਦੋਹਾਂ ਦਾ ਅਵਤਰਣ ਹੋ ਜਾਏ, ਉਹ ਮਨੁੱਖ ਪੂਰਨ ਪੁਰਖ ਹੋ ਜਾਂਦਾ, ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ, ਉਹਦੇ ਅੰਦਰ ਭਗਤੀ ਵੀ ਹੈ, ਉਹਦੇ ਅੰਦਰ ਸ਼ਰਧਾ ਵੀ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ। ਸਰਮ ਸੁਰਤ ਦੋਵੇਂ ਸਤਸੁਰ ਭਏ, ਕਰਣੀ ਕਾਮਣ ਕਰਮਣ ਲੈ, मेहनत मुशक्कत ए मेरा सौर है भाव मैनू अपनी मेहनत ते भरोसा है मैनू अपनी मुशक्कत ते भरोसा है। गुरु नानक की दुनिया सुस्त नहीं है आप मुशक्कत नू बड़ी प्रधानता देंदे ने उदम करेंदिया जीव तू कमावदिया सुख भुंच ध्यावदिया तू प्रभु मिल नानक उतरी चिंत जिवें उदम करके ही धन कमाईदा है उदम करके ही धर्म कमाईदा है मुफ्त विच धन नहीं मिलता मुफ्त विच धर्म भी नहीं मिलता हो सकता है धन मुफ्त विच भी मिल जाए धर्म कतई मुफ्त विच नहीं मिलता कमाना पैंदा है लाजमी कमाना पैंदा है। असीं देखदे हां पिता दा कमाया होया धन पुत्र नूं मिल जांदा है कई दफा दादे दा कमाया होया धन पोतरे नूं मिल जांदा है पर धर्म ते स्वयं कमाना पैंदा है किसे दा कमाया होया नहीं मिल सकदा। इस वास्ते संसार विच धन वधदा जा रहा है धर्म घटदा जा रहा है क्योंकि धन ते दूसरे दा भी मिल सकदा है ते उहदा धन पुत्र नूं मिल गया दादे दा धन पोतरे नूं मिल गया धन दी लाटरी भी निकल आउंदी है धर्म दी लाटरी नहीं निकलदी धर्म ते स्वयं कमाना पैंदा है आप कमाना पैंदा है मेहनत करके कमाना पैंदा है और ए निजी संपदा खुद निजी हत्थां नाल संग्रह करनी पैंदी है। इस वास्ते संसार विच धन वधदा जा रहा है और दिन ब दिन धर्म घटदा जा रहा है इत्थे धर्म जो है प्यो पुत्र नूं नहीं दे सकदा और पुत्र भी पिता नूं नहीं दे सकदा धन ऐसा है कि पुत्र ने कमाया और पिता दी झोली च पा सकदा है और पिता ने कमाया और पुत्र दे हत्थां च दे सकदा है पर धर्म स्वयं कमाना पैंदा है प्यो पुत्र नूं नहीं दे सकदा पुत्र पिता नूं नहीं दे सकदा। इसका इतिहासक सबूत है गुरु रामदास जी महाराज की बड़ी कोशिश से कि मेरा जिहड़ा वड्डा पुत्र है पृथ्वी चंद ए भी नाम दा रसिया बने ए भी बाणी पढ़े ए भी परमात्मा नाल जुड़े पर नहीं वह झगड़दा ही रहा वह नास्तिक ही रहा वह कलेश पांदा रहा उहदे संबंध विच महाराज दे बोल भी ने काहे तूत जगरत हो संग बाप जिनके जने बडीरे तुम हो तिन सऊ जगरत पाप। वह लड़दा ही रहा झगड़दा रहा इच्छा हाय सौन दे बावजूद भी गुरु रामदास जी महाराज दी पृथ्वी चंद भगत ना बन सके संत ना बन सके धर्मी ना बन सके इथे पिता पुत्र दी झोली च नहीं पा सके। दूसरे पासे असी देखदे हां प्रहलाद दी बड़ी कोशिश थी कि जिहड़ा राम दा रस मेरे कोल है जो धर्म मेरे कोल है वह मेरे बापू कोल भी हो वह मेरे पिता कोल भी हो पर नहीं हरनाकश इस दौलत तो वांझा ही रह गया जो नाम दी दौलत प्रहलाद कोल सी वह हरनाकश कोल नहीं सी। चाहते सन प्रहलाद कि मेरे बापू कोल भी होवे पर गल नहीं बनी चाहते सन गुरु रामदास जी महाराज मेरे पुत्र कोल भी होवे पर गल ना बनी इत्थे एक दूजे नूं ये दौलत दित्ती नहीं जा सकती स्वयं कमानी पैंदी है आप कमानी पैंदी है। मनुख उसे दिन पूर्ण बनता है धार्मिक तौर पर उसे दिन धनवान बनता है जिस दिन इसके कोल ज्ञान भी होवे और श्रद्धा भी होवे अंदरों पूर्ण हो जाता है। तो साहिब कहिंदे ने मेहनत मुशक्कत ए मेरा सौर है सुरत मेरी सस है इन्हों दे संजोग तो एक लड़की का जन्म होया जिसका नाम है भक्ति साहब कहिंदे मेरी कामन है करनी कामन है कर मन लै। त्रिपता जी बोल उठे नानक जी सुलखणी दे नाल व्याह असी कराया सी भक्ति रूपी कामन नाल व्याह किसने कराया और कदों होया। गुरु नानक इस दे संबंध विच भी दसदे ने साहिब कहिंदे ने साहा संजोग व्याह विंजोग सतपुरशां दा जो संजोग होया जो सतसंग नसीब होए ये मेरी मंगनी होई सी सतपुरशां दी तौबत विच मैं बैठा तां भगती नाल रिश्ता जुड़िया सतसंग दा संजोग मेरी मंगनी होई सी ते जद विकारां दा वियोग हो गया दुराचार निकल गए दुष्कर्म ढह गए तां मेरा व्याह हो गया ये मेरा व्याह हो गया। दुष्कर्म दे खत्म होंदियां गलत विचारां दे खत्म होंदियां गलत कर्म दे मिटदियां ही भगती प्रगट हो गई भगती मैनू मिल गई साहा संजोग व्याह विजोग सतपुरशां दे संजोग नाल रिश्ता जुड़िया सी। गुलिस्तान विच इक बोल बड़ा कीमती है ईरान दे प्रसिद्ध संत शेख सादी दी ए महान रचना है गुलिस्तान। कहिंदे ने उह इक दिन बैठे सन हाथ धो रहे सन मिट्टी दे नाल कोल बैठे उन्हां दे शागिर्द पुछदे ने उस्ताद जी ਤੁਹਾਡੇ ਚਿਹਰੇ ਤੇ ਹਰ ਵਕਤ ਮਸਤੀ ਰਹਿੰਦੀ ਹੈ, ਰੌਣਕ ਰਹਿੰਦੀ ਹੈ, ਤੁਸੀਂ ਖੁਸ਼ ਰਹਿੰਦੇ ਹੋ, ਆਨੰਦ ਵਿੱਚ ਰਹਿੰਦੇ ਹੋ। ਜਦਕਿ ਅੱਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ, ਪਰ ਤੁਸੀਂ ਅੱਠੇ ਪੈਰ ਖੁਸ਼ ਰਹਿੰਦੇ ਹੋ, ਅੱਠੇ ਪੈਰ ਪ੍ਰਸੰਨ ਰਹਿੰਦੇ ਹੋ, ਅੱਠੇ ਪੈਰ ਖੇੜੇ ਤੇ ਮਸਤੀ ਵਿੱਚ ਰਹਿੰਦੇ ਹੋ। ਆਖਿਰ ਤੁਹਾਡੇ ਕੋਲ ਐਸੀ ਕੀ ਚੀਜ਼ ਹੈ, ਸਾਨੂੰ ਵੀ ਇਹ ਰਾਜ ਦੱਸੋ। ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਵਿੱਚ ਸੀ ਸੇਖ ਸਾਦੀ ਦੇ, ਉਸ ਮਿੱਟੀ ਨੂੰ ਆਪ ਸੁੰਘਣ ਲੱਗੇ, ਕਾਫੀ ਦੇਰ ਤੱਕ ਸੁੰਘਦੇ ਰਹੇ। ਸ਼ਾਗਿਰਦ ਕਹਿੰਦੇ ਰਹੇ, ਉਸਤਾਦ ਜੀ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਤਨੀ ਪ੍ਰਸੰਨਤਾ ਕਿਸ ਤਰ੍ਹਾਂ ਹੈ, ਇਤਨਾ ਖੇੜਾ ਕਿਸ ਤਰ੍ਹਾਂ ਹੈ। ਸੇਖ ਸਾਦੀ ਕਹਿਣ ਲੱਗੇ, ਤੁਹਾਡਾ ਸਵਾਲ ਮੈਂ ਮਿੱਟੀ ਤੇ ਕੀਤਾ, ਮਿੱਟੀ ਬੋਲੇਗੀ ਮੈਂ ਦੱਸਾਂਗਾ। ਹੈਰਾਨ ਨੇ ਵਿਦਿਆਰਥੀ, ਪਰ ਬੜੀ ਸੁੰਦਰ ਨਜ਼ਮ ਦੇ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਨੇ। ਗਿਲੇ ਖੁਸ਼ਬੂ ਦਰ ਹੁਮਾਮ ਰੋਜ਼ੇ ਰਸੀਦ ਅਜ ਦਸਤੇ ਮਹਿਬੂਬ ਬਦਸਤਮ। ਕਹਿੰਦਾ ਕਿ ਇੱਕ ਦਿਨ ਘਰ ਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੇਰੀ ਕਿ ਅਜ ਖੁਸ਼ਬੂ ਦਿਲਾਂ ਵੀ ਜ਼ੇ ਤੋ ਮਸਤਮ। ਸੇਖ ਸਾਦੀ ਸਾਹਿਬ ਕਹਿੰਦੇ ਮੈਂ ਬੋਲਿਆ ਉਸ ਮਿੱਟੀ ਨੂੰ, ਆਖਿਆ ਦੱਸ ਤੂੰ ਮੁਸ਼ਕੀ ਹੈ, ਅੰਬਰ ਹੈ, ਅੰਬੀਰੀ ਹੈ, ਆਇਆ ਕਿਹੜਾ ਸੈਂਟ ਹੈ, ਕਿਹੜਾ ਅਤਰ ਹੈ ਤੂੰ, ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ। ਐਂ ਤੇ ਤੂੰ ਮਿੱਟੀ ਮੁਸ਼ਕੀ ਅੰਬਰ ਅੰਬੀਰੀ ਗਜ਼ਨੀ ਕਾਬਲ ਦੇ ਚ ਜੋ ਅਤਰ ਵਰਤੇ ਜਾਂਦੇ ਨੇ ਉਹਨਾਂ ਦੇ ਨਾਮ ਪ੍ਰਾਚੀਨ ਸਮੇਂ ਤੋਂ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੀਰੀ ਕਿ ਅਜ ਖੁਸ਼ਬੂ ਦਿਲਾਂ ਵੀ ਜ਼ੇ ਤੋ ਮਸਤਮ। ਦਸਤੇ ਸਹੀ ਤੋ ਮੁਸ਼ਕੀ ਹੈ, ਅੰਬਰ ਹੈ, ਅੰਬੀਰੀ ਹੈ, ਕੌਣ ਹੈ, ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ। ਸ਼ੇਖ ਸਾਦੀ ਲਿਖਦੇ ਨੇ ਮਿੱਟੀ ਬੋਲੀ ਬਾਉ ਗੁਫਤਾ ਮਨ ਗਿਲੇ ਨਾ ਚੀਜ਼ ਬੂਦਮ ਵਲੇਕਿਨ ਮੁੱਦਤੇ ਬਾਗੁਲ ਨੀ ਸਸਤਮ। ਮਿੱਟੀ ਬੋਲੀ ਐ ਸ਼ੇਖ ਐ ਫਕੀਰ ਸਾਈਂ ਮੈਂ ਇੱਕ ਨਾ ਚੀਜ਼ ਮਿੱਟੀ ਹਾਂ। ਬਾਉ ਗੁਫਤਾ ਮਨ ਗਿਲੇ ਨਾ ਚੀਜ਼ ਬੂਦਮ ਗਿਲੇ ਮਿੱਟੀ ਮੈਂ ਇੱਕ ਨਾ ਚੀਜ਼ ਮਿੱਟੀ ਹਾਂ। ਵਲੇਕਿਨ ਮੁੱਦਤੇ ਬਾਗੁਲ ਨੀ ਸਸਤਮ ਪਰ ਮੈਂ ਇੱਕ ਖਾਸ ਸਮੇਂ ਤੱਕ ਫੁੱਲਾਂ ਦੇ ਕੋਲ ਰਹੀ ਹਾਂ, ਫੁੱਲਾਂ ਦੀ ਜੜ੍ਹਾਂ ਦੇ ਵਿੱਚ ਰਹੀ ਹਾਂ, ਫੁੱਲਾਂ ਦੀ ਸੰਗਤ ਕੀਤੀ ਹੈ। ਜਮਾਲੇ ਹਮ ਨਸ਼ੇ ਦਰਮਨ ਅਸਰ ਕਰਦ ਵਗਰਨਾ ਮਨ ਹਮਾ ਖਾਸਮ ਕੇ ਹਸਮ। ਫੁੱਲਾਂ ਦੀ ਸੰਗਤ ਕਰਕੇ, ਫੁੱਲਾਂ ਦੀ ਨੇੜ ਕਰਕੇ ਮੇਰੇ ਵਿੱਚ ਵੀ ਸੁਗੰਧੀ ਆ ਗਈ ਹੈ, ਮਹਿਕ ਆ ਗਈ ਹੈ, ਵਰਨਾ ਮੈਂ ਤੇ ਇੱਕ ਨਾ ਚੀਜ਼ ਮਿੱਟੀ ਹਾਂ। ਤੇ ਸ਼ੇਖ ਸਾਦੀ ਸਾਹਿਬ ਕਹਿਣ ਲੱਗੇ ਮੈਂ ਇੱਕ ਨਾ ਚੀਜ਼ ਮਿੱਟੀ ਦਾ ਪੁਤਲਾ, ਸੱਤ ਪੁਰਸ਼ਾਂ ਦੀ ਸੋਹਬਤ ਕਰਕੇ ਇਹ ਗੁਣਾਂ ਦੀ ਸੁਗੰਧੀ ਮੇਰੇ ਅੰਦਰ ਪੈਦਾ ਹੋਈ ਹੈ। ਇਹ ਜੋ ਮਹਿਕ ਹੈ ਇਹ ਮੇਰੀ ਆਪਣੀ ਨਹੀਂ, ਕਿਸੇ ਤੋਂ ਮਿਲੀ ਹੈ। ਇਹ ਜੋ ਚਮਕ ਦਮਕ ਮੇਰੇ ਕੋਲ ਹੈ ਇਹ ਮੇਰੀ ਆਪਣੀ ਨਹੀਂ, ਮੈਨੂੰ ਕਿਸੇ ਤੋਂ ਮਿਲੀ ਹੈ। ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੱਤ ਪੁਰਸ਼ਾਂ ਦੀ ਜੋ ਸੋਹਬਤ ਨਸੀਬ ਹੋਈ ਇਹ ਮੇਰੀ ਮੰਗਣੀ ਹੋਈ, ਔਰ ਸੰਸਾਰਿਕ ਵਿਕਾਰਾਂ ਦਾ ਜੋ ਤਿਆਗ ਹੋ ਗਿਆ ਇਹ ਮੇਰਾ ਵਿਆਹ ਹੋਇਆ। ਤੋ ਤ੍ਰਿਪਤਾ ਜੀ ਨੇ ਪੁੱਛ ਲਿਆ ਪੁੱਤਰ ਨਾਨਕ ਇਸ ਭਗਤੀ ਰੂਪੀ ਕਾਮਣ ਨੇ ਕਿਸੇ ਸੰਤਤ ਨੂੰ ਵੀ ਜਨਮ ਦਿੱਤਾ ਹੈ, ਤੁਹਾਡੀ ਕੋਈ ਔਲਾਦ ਵੀ ਹੈ, ਤੁਹਾਡਾ ਕੋਈ ਬੱਚਾ ਵੀ ਹੈ, ਕਿਉਂਕਿ ਪਰਿਵਾਰ ਬੱਚੇ ਤੋਂ ਬਿਨਾਂ ਵੀ ਤੇ ਅਧੂਰਾ ਹੈ। ਸਾਹਿਬ ਕਹਿੰਦੇ ਹਾਂ ਸੱਚ ਸੰਤਤ ਕਹੋ ਨਾਨਕ ਜੋਗ ਇਸ ਭਗਤੀ ਰੂਪੀ ਕਾਮਣ ਨੇ ਸੱਚ ਰੂਪੀ ਪੁੱਤਰ ਨੂੰ ਜਨਮ ਦਿੱਤਾ, ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ, ਈਸ਼ਵਰ ਨੂੰ ਜਨਮ ਦਿੱਤਾ। ਹੈਰਾਨ ਹੋਵੋ ਗਏ ਕਿ ਈਸ਼ਵਰ ਦੇ ਨਾਮ ਭਗਤ ਲੋਕ ਰੱਖਦੇ ਨੇ। ਹੁਣ ਮਾਂ ਬਾਪ ਬੱਚਿਆਂ ਦੇ

0: اس پروار دی تفصیل گرو نانک دا کہنا ہے جتھے ستسنگ ہوئے گا اتھے چنگی مت ہوئے گی، جتھے چنگی مت ہوئے گی اتھے سنتوکھ ہوئے گا، جتھے سنتوکھ ہوئے گا اتھے اپنی محنت تے بھروسہ ہوئے گا، جتھے اپنی محنت تے بھروسہ ہوئے گا پرالبت تے بھروسہ ہوئے گا اتھے سرت دے اکاگرتا ہوئے گی، جتھے سرت دے اکاگرتا ہوئے گی اتھے وکاراں دا تیاگ ہوئے گا، جتھے وکاراں دا تیاگ ہوئے گا اتھے بھگتی ہوئے گی، اور جتھے بھگتی ہوئے گی اتھے گیان ہوئے گا، اور جتھے گیان ہوئے گا اتھے پرماتما آپ ہوئے گا۔
1: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰੂ ਪ੍ਰਸਾਦ। ਮਨੁੱਖ ਦੀ ਸਿਰਜਣਾ ਦੇ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਸਿਆਣਪ ਪੂਰੀ ਬਖਸ਼ਿਸ਼ ਤੋਂ ਕੰਮ ਲਿਆ। ਮਨੁੱਖ ਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ, ਇੱਕ ਇੱਕ ਨਸ, ਇੱਕ ਇੱਕ ਰੋਮ ਔਰ ਇੱਕ ਇੱਕ ਇੰਦਰੇ ਦੀ ਆਪਣੀ ਖਾਸ ਮਹਾਨਤਾ। ਲੇਕਿਨ ਇਹਦੇ ਚੋਂ ਸਰੀਰ ਦੀ ਇਸ ਬਣਤਰ ਦੇ ਚੋਂ ਚਾਰ ਹਿੱਸੇ ਐਸੇ ਨੇ ਜਿਨ੍ਹਾਂ ਦੀ ਵਾਖਿਆ ਭਾਰਤ ਦੇ ਰਿਸ਼ੀ ਮੁਨੀਆਂ ਨੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ। ਪ੍ਰਥਮ ਸਿਰ, ਦੂਸਰਾ ਬਾਹਾਂ, ਤੀਸਰਾ ਪੇਟ ਔਰ ਚੌਥਾ ਚਰਨ ਪੈਰ। ਸਿਰ ਦੀ ਆਪਣੀ ਮਹਾਨਤਾ ਹੈ, ਹੱਥਾਂ ਦੀ ਆਪਣੀ ਗੱਲ ਹੈ, ਪੇਟ ਦੀ ਆਪਣੀ ਦੁਨੀਆ ਹੈ ਔਰ ਪੈਰਾਂ ਦੀ ਆਪਣੀ ਖਾਸ ਹੋਂਦ ਹੈ। ਇਹਨਾਂ ਚਾਰਾਂ ਕਰਕੇ ਹੀ ਸਾਡੇ ਦੇਸ਼ ਵਿੱਚ ਵਰਨ ਵੰਡ ਹੋਈ ਸੀ ਔਰ ਚਾਰ ਵਰਨ ਮੰਨ ਲਏ ਗਏ ਸਨ। ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ। ਵਿਆਖਿਆ ਇੰਝ ਕੀਤੀ ਗਈ ਕਿ ਜੋ ਬ੍ਰਾਹਮਣ ਹੈ ਉਹ ਸਿਰ ਹੈ, ਜੋ ਵੈਸ਼ ਹੈ ਉਹ ਪੇਟ ਹੈ, ਜੋ ਖੱਤਰੀ ਹੈ ਉਹ ਬਾਹਾਂ ਹੈ ਔਰ ਜੋ ਸ਼ੂਦਰ ਹੈ ਉਹ ਚਰਨ ਹੈ। ਇਹ ਵੰਡ ਕਿਸ ਆਧਾਰ ਤੇ ਕੀਤੀ ਗਈ? ਜ਼ਾਤ ਪਾਤ ਨੂੰ, ਕੁੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀ ਵੰਡ ਨਹੀਂ ਹੋਈ ਸੀ। ਇਹ ਵੰਡ ਹੋਈ ਸੀ ਰੁਚੀਆਂ ਕਰਕੇ। ਜਿਹੜਾ ਮਨੁੱਖ ਜ਼ਿਹਨੀ ਤੌਰ ਤੇ, ਦਿਮਾਗੀ ਤੌਰ ਤੇ ਜ਼ਿਆਦਾ ਸੋਚਦਾ ਸੀ, ਆਪਣੇ ਸਿਰ ਦਾ ਜ਼ਿਆਦਾ ਇਸਤੇਮਾਲ ਕਰਦਾ ਸੀ, ਹਰ ਵਕਤ ਸੋਚਾਂ ਵਿੱਚ ਗਲਤਾਨ ਰਹਿੰਦਾ ਸੀ, ਹਰ ਵਕਤ ਸੋਚ ਦੀ ਦੁਨੀਆਂ ਵਿੱਚ ਰਹਿੰਦਾ ਸੀ, ਸੋਚਣਾ ਜੀਵਨ ਬਾਰੇ, ਸੋਚਣਾ ਜਨਮ ਬਾਰੇ, ਸੋਚਣਾ ਮਰਨ ਬਾਰੇ, ਸੋਚਣਾ ਸੰਸਾਰ ਬਾਰੇ ਔਰ ਸੰਸਾਰ ਦੇ ਕਰਤੇ ਬਾਰੇ, ਅੱਠੇ ਪੈਰ ਜੋ ਸੋਚਾਂ ਵਿੱਚ ਲੀਨ ਰਿਹਾ, ਐਸੇ ਪੁਰਸ਼ ਨੂੰ ਸਾਡੇ ਦੇਸ਼ ਦੇ ਸਿਆਣੇ ਮਨੁੱਖਾਂ ਨੇ ਕਹਿ ਦਿੱਤਾ ਇਹ ਬ੍ਰਾਹਮਣ ਹੈ, ਇਹ ਬ੍ਰਹਮ ਦਾ ਚਿੰਤਨ ਕਰਦਾ, ਇਹ ਕਰਤਾਰ ਤੇ ਸੰਸਾਰ ਦਾ ਚਿੰਤਨ ਕਰਦਾ, ਇਹ ਹਰ ਵਕਤ ਬਹੁਤ ਗਹਿਰੇ ਚਿੰਤਨ ਵਿੱਚ ਡੁੱਬਿਆ ਰਹਿੰਦਾ। ਤੋ ਜਿਸ ਦੀ ਦੁਨੀਆਂ ਚਿੰਤਨ ਸੀ, ਜਿਸ ਦਾ ਸੰਸਾਰ ਚਿੰਤਨ ਤੇ ਖੜਾ ਸੀ, ਜੋ ਆਪਣੇ ਸਿਰ ਦਾ ਬਹੁਤਾ ਇਸਤੇਮਾਲ ਕਰਦਾ ਸੀ, ਆਖਿਰ ਬਾਅਦ ਵਿੱਚ ਫੈਸਲਾ ਇਹ ਕੀਤਾ ਗਿਆ ਇਹ ਸੰਸਾਰ ਦਾ ਸਿਰ ਹੈ, ਇਹ ਮਨੁੱਖੀ ਦੁਨੀਆਂ ਦਾ ਸਿਰ ਹੈ,

ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਧਾਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹੋ ਭਰ

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਉੱਦਮ ਪ੍ਰੇਰਨਾ ਦਾ ਸਦਕਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਵੇਲੇ ਸਵਾਸਾਂ ਨੂੰ ਸਮੇਂ ਨੂੰ ਸਫਲ ਕਰਨ ਦਾ ਸੁਭਾਗ ਪ੍ਰਾਪਤ ਹੋਇਆਵੇ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਸ਼ਬਦਾ ਅਵਤਾਰ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਸੇਵਾ ਸਿਮਰਨ ਦੇ ਮਹਾਨ ਕੁੰਭ ਚੱਲ ਰਹੇ ਹਨ। ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਗੁਰਬਾਣੀ ਦੀ ਵਿਚਾਰ ਬਖਸ਼ੀ ਹੈ। ਆਪ ਸੰਗਤਾਂ ਦੀ ਪ੍ਰੇਰਨਾ ਉਦਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭੱਟਾਂ ਦੇ ਸਵਈਆਂ ਦੀ ਵਿਚਾਰ ਗੁਰੂ ਜੀ ਨੇ ਬਖਸ਼ੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸਿਫਤ ਸਲਾਹ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸ੍ਰੀ ਰਾਮਸਰ ਸਾਹਿਬ ਵਿਖੇ ਜੋ ਸਾਨੂੰ ਉਪਦੇਸ਼ ਬਖਸ਼ਦੇ ਹਨ, ਗਿਆਨ ਸਰੂਪ ਗੁਰੂ ਜੀ ਦੀ ਮਹਿਮਾ ਪ੍ਰਾਪਤ ਹੋ ਰਹੀ ਹੈ। ਆਓ ਇਸ ਅੰਮ੍ਰਿਤ ਰੂਪੀ ਕਥਾ ਮਹਾਰਾਜ ਦੇ ਉਪਦੇਸ਼ ਨੂੰ ਸ਼ਰਧਾ ਦੇ ਨਾਲ ਸਰਵਣ ਕਰੀਏ।
1: ਤਤ ਵਿਚਾਰ ਜੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ।
0: ਮਥੁਰਾ ਭੱਟ ਜੀ ਬਚਨ ਕਰਦੇ ਨੇ, ਸੰਸਾਰ ਦੇ ਜੀਵੋ, ਇਹ ਜੋ ਬਚਨ ਗੁਰੂ ਅਰਜਨ ਪਾਤਸ਼ਾਹ ਦੀ ਮਹਿਮਾ ਦੇ ਹੋ ਰਹੇ ਨੇ, ਇਹ ਕਿਸੇ ਤੋਂ ਸੁਣ ਕੇ ਕਿਸੇ ਦੇ ਪੜ੍ਹ ਕੇ ਲਿਖੇ ਹੋਏ ਉਹ ਨਹੀਂ ਅਸੀਂ ਬੋਲ ਰਹੇ। ਇਹ ਸਾਰੇ ਵੇਦ ਪੁਰਾਣ ਸ਼ਾਸਤਰਾਂ ਦਾ ਤੱਤ ਸਾਰ ਹੈ। ਸਤਿਗੁਰਾਂ ਨੇ ਇੱਕ ਜਗ੍ਹਾ ਬਾਣੀ ਵਿੱਚ ਬਚਨ ਆਖਿਆ, ਭਾਈ ਸਭ ਨਾਦ ਵੇਦ ਗੁਰਬਾਣੀ, ਜੇ ਅਸੀਂ ਜੁੜੀਏ ਇਹਦੇ ਨਾਲ, ਇਹ ਆਗਮ ਨਿਗਮ ਸ਼ਾਸਤਰ ਨਾਦ ਵੇਦ ਸਭ ਗੁਰਬਾਣੀ ਵਿੱਚ ਪਏ ਨੇ ਭਾਈ, ਜੇ ਅਸੀਂ ਜੁੜੀਏ ਇਹਦੇ ਨਾਲ। ਉਹ ਮਥੁਰਾ ਭੱਟ ਜੀ ਕਹਿੰਦੇ ਨੇ ਜੋ ਅਸੀਂ ਬਚਨ ਕਰ ਰਹੇ ਹਾਂ ਇਹ ਤੱਤ ਵਿਚਾਰ ਹੈ, ਇਹਦੇ ਉੱਤੇ ਹੋਰ ਕੋਈ ਵਿਚਾਰ ਕਰਨ ਦੀ ਲੋੜ ਨਹੀਂ ਹੈ। ਉਹ ਅਸੀਂ ਬਚਨ ਸੰਸਾਰ ਨੂੰ ਕਹਿ ਰਹੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਤਾਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇਹ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਨੇ ਆਪਣਾ ਸਵੈ ਸਰੂਪ ਧਾਰਨ ਕਰਕੇ ਅਵਤਾਰ ਬਣ ਕੇ ਆਏ ਹਨ।

ਪਿਓ ਜਿਨ ਅਰਜਨ ਦੇਵ ਗੁਰੂ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ ਜੋ ਇਨ੍ਹਾਂ ਦੇ ਦੁਆਰਾ ਕੀਤੀ ਦਿੱਤੀ ਹੋਈ ਬਖਸ਼ਿਸ਼ ਗੁਰਬਾਣੀ ਨਾਮ ਉਪਦੇਸ਼ ਇਹ ਪੱਧਤ ਤੇ ਮਤ ਚੁੱਕੇ ਰਹੇ ਜੋ ਇਨ੍ਹਾਂ ਨੇ ਮਾਰਗ ਗੁਰਮਤ ਦਾ ਗੁਰਸਿੱਖੀ ਦਾ ਚਲਾਇਆ ਜੋ ਵੀ ਮਾਈ ਭਾਈ ਉਸ ਮਾਰਗ ਤੇ ਚੱਲਦੇ ਹਨ ਸਿਮਰਨ ਸੇਵਾ ਕਰਦੇ ਹਨ ਫਿਰ ਸੰਕਟ ਬਹੁਤ ਸੰਕਟ ਆਪ ਜੀ ਨੇ ਰਾਤ ਬਚਨ ਸਰਵਣ ਕੀਤੇ ਸੀ ਕਿਹੋ ਜਿਹੇ ਸੰਕਟ ਆਪਣੇ ਗੁਰਸਿੱਖਾਂ ਦੇ ਗੁਰੂ ਅਰਜਨ ਦੇਵ ਜੀ ਨੇ ਦੂਰ ਕੀਤੇ ਮੰਡੀ ਸਕੇਤ ਦੇ ਵਿੱਚ ਭਾਈ ਕਲਿਆਣਾ ਜੀ ਗਏ ਸੀ ਗੁਰੂ ਮਹਾਰਾਜ ਦੇ ਸਿੱਖ ਰਾਜੇ ਨੇ ਉਹਨਾਂ ਦੀ ਲੱਤ ਵੱਢਣ ਦਾ ਹੁਕਮ ਕਰਤਾ ਸੀ ਇਹਦੀਆਂ ਲੱਤਾਂ ਵੱਢ ਦੋ ਸਿੱਖ ਦੀਆਂ ਉਪਦੇਸ਼ ਕਰਨ ਭੇਜੇ ਸੀ ਮੰਡੀ ਸਕੇਤ ਕੁੱਲੂ ਤੋਂ ਉਰੇ ਕਿਉਂਕਿ ਸਾਚ ਕਹੇ ਤੇ ਛੋਹੋ ਆਵੇ ਨਿਗੁਰੇ ਕੀ ਮਤ ਹੈ ਮਹਾਰਾਜ ਦੀ ਬਾਣੀ ਕਹਿੰਦੀ ਨਿਗੁਰੇ ਨੂੰ ਇੱਕੋ ਅਕਲ ਹੁੰਦੀ ਹੈ ਮਤ ਜੇ ਕੋਈ ਸੱਚ ਬੋਲੂਗਾ ਉਹਨੂੰ ਬੁਰਾ ਲੱਗਣਾ ਇਹ ਨਿਗੁਰੇ ਦੀ ਭਾਈ ਮਤ ਹੈ ਉਹਦਾ ਸਿਧਾਂਤ ਉਹਦਾ ਰਸਤਾ ਹੀ ਇਹੀ ਹੁੰਦਾ ਜਿਹੜਾ ਗੁਰੂ ਤੋਂ ਬੇਮੁਖ ਹੋਵੇ ਉਹਨੂੰ ਸੱਚ ਕਦੇ ਚੰਗਾ ਨਹੀਂ ਲੱਗਦਾ ਹੁੰਦਾ ਪਰ ਗੁਰੂ ਅਰਜਨ ਪਾਤਸ਼ਾਹ ਦਾ ਧਿਆਨ ਕੀਤਾ ਮੰਡੀ ਵਿੱਚ ਭਾਈ ਕਲਿਆਣਾ ਜੀ ਨੇ ਜਦ ਉਹ ਲੱਤ ਵੱਢਣ ਲੱਗਿਆ ਰਾਜਾ ਬੇਹੋਸ਼ ਹੋ ਕੇ ਗਿਰ ਗਿਆ ਤਲਵਾਰ ਕਿਤੇ ਤੇ ਆਪ ਕਿਤੇ ਰੱਖਿਆ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਭਾਈ ਕਟਾਰੂ ਦੀ ਸਾਖੀ ਤੁਸੀਂ ਸਰਵਣ ਕੀਤੀ ਸੀ ਕਿੱਥੇ ਪਿਸ਼ੌਰ ਵਿੱਚ ਮਹਾਰਾਜ ਨੇ ਰੱਖਿਆ ਕੀਤੀ ਵੱਟੇ ਪੂਰੇ ਕੀਤੇ ਗੁਰਸਿੱਖ ਪਿਆਰਿਓ ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਉੱਠ ਧਾਵੇ ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਨੇ ਭੱਠੀ ਵਿੱਚ ਸੇਕ ਨਹੀਂ ਲੱਗਣ ਦਿੱਤਾ ਗੁਰਸਿੱਖ ਪਿਆਰਿਓ ਆਪਣੇ ਉੱਤੇ ਇਸ ਤਰ੍ਹਾਂ ਹੀ ਸਿੱਖ ਨੂੰ ਵਚਨ ਕਰ ਦਿੱਤਾ ਸੀ ਸੇਵਕ ਨੂੰ ਇਹਦੀਆਂ ਅੱਖਾਂ ਵਿੱਚ ਤੋੜ ਮਾਰੋ ਵੀ ਗੁਰੂ ਮਹਾਰਾਜ ਨੇ ਆਪਣੇ ਨੇਤਰਾਂ ਵਿੱਚ ਗੁਰਮੁਖ ਪਿਆਰਿਓ ਤਕਲੀਫ ਸਹਿ ਲਈ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਨਾ ਸਤਾਰਾ ਕਿੱਥੇ ਹੈ ਪੂਨੇ ਦੀ ਜੇਲ੍ਹ ਗੁਰਸਿੱਖ ਪਿਆਰਿਓ ਬੰਬਈ ਤੇ ਹਜ਼ੂਰ ਸਾਹਿਬ ਦੇ ਵਿਚਾਲੇ ਹੈ ਰੁਸਤਮ ਰਾਓ ਬਾਲਾ ਰਾਓ ਦੋ ਰਾਜੇ ਉੱਥੇ ਉਮਰ ਕੈਦ ਕੀਤੇ ਹੋਏ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਹਰ ਦੀ ਗੱਲ ਹੈ ਉੱਥੋਂ ਵੀ ਜਾ ਕੇ ਮਹਾਰਾਜ ਨੇ ਉਹਨਾਂ ਦੋਹਾਂ ਨੂੰ ਸਮੇਤ ਘੋੜੇ ਜਾ ਕੇ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਮਹਾਰਾਜ ਨੇ ਕਿਹਾ ਰਕਾਬਾਂ ਫੜ ਲਓ ਸਮੇਤ ਘੋੜੇ ਮਹਾਰਾਜ ਨੇ ਦੋਹਾਂ ਰਾਜਿਆਂ ਨੂੰ ਕੱਢਿਆ ਸੀ ਸੰਕਟ ਆਪਣੇ ਸੇਵਕਾਂ ਦੇ ਦੂਰ ਕਰਦੇ ਹਨ ਮਹਾਰਾਜ ਫਿਰ ਜੋਨ ਨਾ ਆਇਓ ਸਭ ਤੋਂ ਵੱਡਾ ਸੰਕਟ ਤਾਂ ਭਾਈ 84 ਲੱਖ ਜੂਨੀ ਦਾ ਜਨਮ ਮਰਨ ਹੈ ਇਹਨੂੰ ਬਾਣੀ ਨੇ ਹੀ ਮੰਨਿਆ ਸਭ ਤੋਂ ਵੱਡਾ ਦੁੱਖ ਹੈ ਜਿਹੜਾ ਜਨਮ ਮਰਨ ਵਿੱਚ ਦੁੱਖ ਸਵਾਇਆ ਜਨਮ ਮਰਨ ਦਾ ਜਿਹੜਾ ਦੁੱਖ ਹੈ ਇਹ ਸਭ ਤੋਂ ਵੱਡਾ ਦੁੱਖ ਹੈ ਗੁਰਸਿੱਖ ਪਿਆਰਿਓ ਪੁਰਾਣੇ ਗ੍ਰੰਥਾਂ ਵਿੱਚ ਤਾਂ ਲਿਖਿਆ ਜਿਹੜੇ ਬਿੱਛੂ ਹੁੰਦੇ ਨੇ ਕਿੰਨਾ ਜ਼ਹਿਰ ਹੁੰਦਾ ਬਿੱਛੂ ਵਿੱਚ ਗੁਰਸਿੱਖ ਪਿਆਰਿਓ ਇੰਨੀ ਜ਼ਹਿਰ ਹੁੰਦੀ ਹੈ ਬਿੱਛੂ ਵਿੱਚ ਇਹ ਪਾਣੀ ਵਿੱਚ ਰਹਿੰਦਾ ਤੇ ਪੱਥਰ ਦੇ ਹੇਠ ਬੈਠਾ ਹੁੰਦਾ ਪਾਣੀ ਦਾ ਜੀਵ ਹੈ ਬਿੱਛੂ ਤੇ ਇੱਥੇ ਜਿਹੜੇ ਆਪਣਾ ਉਹਨਾਂ ਦਾ ਫਿਰਦੇ ਹੁੰਦੇ ਸਕੋਰਪੀਅਨ ਜਿਹਨੂੰ ਤੁਸੀਂ ਠੂਹੇ ਕਹਿੰਦੇ ਬਿੱਛੂ ਨਹੀਂ ਹੁੰਦੇ ਠੂਹੇ ਹੀ ਹੁੰਦੇ ਇਹਨਾਂ ਦਾ ਨਾਮ ਬਾਣੀ ਵਿੱਚ ਮਹਾਰਾਜ ਨੇ ਜੁਦਾ ਲਿਖਿਆ ਮੰਤਰੀ ਹੋਏ ਅਠੂਹਿਆਂ ਕਿਉਂ ਨਾਗੀ ਲੱਗੇ ਜਾਏ ਉਹ ਵਚਨ ਵੀ ਕੀਤਾ ਬਾਣੀ ਵਿੱਚ ਕਿ ਜਿਹੜਾ ਠੂਹੇ ਦੀ ਜ਼ਹਿਰ ਉਤਾਰਨ ਵਾਲਾ ਮੰਤਰੀ ਹੋਵੇ ਮੰਤਰ ਪੜ੍ਹਨ ਵਾਲਾ ਉਹ ਸੱਪਾਂ ਦੀ ਜ਼ਹਿਰ ਕਿੱਥੇ ਉਤਾਰ ਸਕਦਾ ਐਸੇ ਵਚਨ ਬਾਣੀ ਵਿੱਚ ਉਹਨੇ ਮੰਤਰੀ ਹੋਏ ਅਠੂਹਿਆਂ ਉੱਥੇ ਸਕੋਰਪੀਨ ਠੂਹੇ ਦਾ ਜ਼ਿਕਰ ਹੈ ਬਾਣੀ ਵਿੱਚ ਕਿਉਂ ਨਾਗੀ ਉਹ ਸੱਪ ਲੜਿਆ ਹੋਵੇ ਤੇ ਜਿਹੜੇ ਠੂਹੇ ਦੀ ਉਹ ਜ਼ਹਿਰ ਤਾਰਦਾ ਉਹ ਸੱਪ ਦੀ ਜ਼ਹਿਰ ਕਿੱਥੇ ਤਾਰ ਦੂ ਭਾਈ ਇਹੀ ਜਿਹੇ ਹਾਲ ਸਾਡੇ ਲਾਣੇ ਦਾ ਸਾਡੇ ਵਾਸਤੇ ਬਚਨ ਨੇ ਅਸੀਂ ਤਾਂ ਜਿਹੜੇ ਪ੍ਰਚਾਰਕ ਜ਼ਰੂਰ ਫਿਰਦੇ ਹਾਂ ਨਾ ਸਾਡਾ ਲੈਣਾ ਇਹ ਠੂਹਿਆਂ ਦੀ ਉਹ ਜ਼ਹਿਰ ਤਾਰਨ ਜੋਗੇ ਹੋਣੇ ਥੋੜ੍ਹੇ ਬਹੁਤੇ ਗੱਲਾਂ ਬਾਤਾਂ ਹੀ ਸੁਣਾਉਣ ਜੋਗੇ ਤੁਹਾਨੂੰ ਤੇ ਇੱਥੇ ਤਾਂ ਵਿਕਾਰਾਂ ਜ਼ਹਿਰ ਰੂਪੀ ਮਾਇਆ ਸੱਪ ਹੈ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਤੇ ਇਹਦੀ ਜ਼ਹਿਰ ਤੱਕ ਸਾਡੀਆਂ ਗੱਲਾਂ ਨਹੀਂ ਜਾਂਦੀਆਂ ਅੱਜ ਕੋਲ ਸਤਨਾਮ ਟੂਹਿਆਂ ਦੀ ਜ਼ਹਿਰ ਨਾਲ ਤਾਰਨ ਵਾਲੇ ਤਾਂ ਬਥੇਰੇ ਹੁੰਦੇ ਹੈ ਬਾਈ ਇਸੇ ਨੂੰ ਇੱਕ ਜਗ੍ਹਾ ਹੋਰ ਵੀ ਬਾਣੀ ਨੇ ਲਿਖਿਆ ਖੂੰਡੀ ਦੀ ਖਿਡਾਰੀ ਫਸਲ ਸੇਤੀ ਜਿੱਤੋ ਲਾਸੇ ਖੂੰਡੀ ਦੀ ਖਿਡਾਰੀ ਗੁਰਸਿੱਖ ਪਿਆਰਿਓ ਉਹ ਤੂੰ ਖੇਲਣਾ ਤਾਂ ਜਾਣਦਾ ਖੂੰਡੀ ਦੀ ਖਿਡਾਰੀ ਤੇ ਘੋੜਿਆਂ ਤੇ ਚੜ੍ਹ ਕੇ ਤੂੰ ਘੋੜ ਸਵਾਰ ਬਣਨਾ ਚਾਹੁੰਦੇ ਖੂੰਡੀ ਦੀ ਖਿਡਾਰੀ ਖੇਡਣ ਵਾਲਾ ਕਿੱਥੇ ਭਾਈ ਉਹ ਐਸੀ ਅਵਸਥਾ ਹੈ ਸਾਡੀ ਹੁਣ ਮਹਾਰਾਜ ਬਚਨ ਕਰਦੇ ਨੇ ਸਭ ਤੋਂ ਵੱਡਾ ਦੁੱਖ 100 ਜਿਹੜਾ ਬਿੱਛੂ ਹੈ ਨਾ ਇਹ ਬਿੱਛੂ ਪੱਥਰ ਦੇ ਹੇਠ ਬੈਠਾ ਹੁੰਦਾ ਸਮੁੰਦਰ ਵਿੱਚ ਜਦ ਕਦੇ ਸਾਹ ਲੈਂਦਾ ਨਾ ਇਹਦੀ ਸਾਹ ਵਿੱਚ ਇੰਨੀ ਜ਼ਹਿਰ ਹੈ ਨਾ ਪ੍ਰੇਮੀਓ ਉਹ ਪੱਥਰ ਨੂੰ ਜਦ ਇਹਦੀ ਸਾਹ ਦੀ ਹਵਾ ਲੱਗਦੀ ਹੈ ਉਹ ਪੱਥਰ ਸਾਂਖੀਆ ਬਣ ਜਾਂਦਾ ਨੋਟ ਕਰ ਲਿਓ ਸਾਂਖੀਆ ਕਿੱਥੋਂ ਬਣਦਾ
ਸੰਖੀ ਆ ਜਿਹੜਾ ਬਹੁਤ ਵੱਡੀ ਪੋਇਜ਼ਨ ਹੈ, ਇੱਕ ਮਾਸਾ ਕਿਸੇ ਨੂੰ ਦੇ ਦਿਓ ਤੇ ਖਤਮ। ਉਹ ਬਿੱਛੂ ਦੇ ਅੰਦਰਲੀ ਜ਼ਹਿਰ ਦੀ ਹਵਾ ਲੱਗਣ ਕਰਕੇ ਹੀ ਪੱਥਰ ਦੇ ਲਓ, ਪਾੜ ਕੇ ਸੰਖੀਆ ਬਣ ਜਾਂਦਾ, ਇੰਨੀ ਜ਼ਹਿਰ ਆ ਉਹਦੇ ਵਿੱਚ ਬਿੱਛੂ 'ਚ। ਤੇ ਗੁਰਮੁਖ ਪਿਆਰੇ, ਉਹ 100 ਬਿੱਛੂ ਇੱਕ ਲਖਤ ਸਰੀਰ ਤੇ ਡੰਗ ਮਾਰੇ, ਉਨਾ ਦੁੱਖ ਜਨਮ ਤੇ ਮਰਨ ਦਾ ਲਿਖਿਆ, ਜਨਮ ਸਮੇਂ ਤੇ ਮੌਤ ਸਮੇਂ, ਉਹ ਸਭ ਤੋਂ ਵੱਡਾ ਦੁੱਖ। ਉਹ ਮਹਾਰਾਜ ਹੁਣ ਕਹਿ ਰਹੇ, ਜੋ ਗੁਰੂ ਅਰਜਨ ਪਾਤਸ਼ਾਹ ਦੇ ਚਰਨ ਵਿੱਚ ਆ ਜਾਣਗੇ, ਉਹਨਾਂ ਦਾ ਸੰਕਟ ਜੋਨ ਜੂਨੀਆਂ ਵਿੱਚ ਘੁੰਮਣ ਦਾ ਜਿਹੜਾ ਸੰਕਟ ਹੈ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ, ਜੰਮੀ ਜਾਣਾ ਮਰੀ ਜਾਣਾ ਗੁਰਸਿੱਖ ਪਿਆਰਿਓ, ਇਹ ਜਨਮ ਮਰਨ ਦਾ। ਕਦੇ ਤੁਹਾਨੂੰ ਸਮਾਂ ਮਿਲੇ ਕੁੱਲੂ ਨੂੰ ਸੈਰ ਸਪਾਟਾ ਕਰਨ ਜਾਂਦੇ ਹੋ ਤੁਸੀਂ, ਰਸਤੇ ਵਿੱਚ ਬਹੁਤ ਵੱਡਾ ਅਸਥਾਨ ਹੈ ਮਹਾਰਾਜ ਦਾ, ਫਿਰ ਵਾਲਸਰ ਸਾਹਿਬ ਜਿੱਥੇ 6 ਮਹੀਨੇ ਮਹਾਰਾਜ ਰਹੇ ਨੇ ਇੱਕੋ ਜਗ੍ਹਾ, ਉੱਪਰ ਹੈ ਚੋਟੀ ਦੇ ਉੱਤੇ ਪਹਾੜ ਦੇ ਉੱਤੇ, ਮੰਡੀ ਤੋਂ 25 ਕਿਲੋਮੀਟਰ ਪਹਾੜ ਦੇ ਉੱਤੇ ਹੈ। ਮਹਾਤਮਾ ਬੁੱਧ ਜੀ ਦਾ ਸਭ ਤੋਂ ਵੱਡਾ ਅਸਥਾਨ ਹਿਮਾਚਲ ਦੇ ਵਿੱਚ ਇਹ ਹੈ, ਫਿਰ ਵਾਲਸਰ ਸਾਹਿਬ, ਬੋਧੀ ਰਹਿੰਦੇ ਨੇ ਉੱਥੇ, ਤੇ ਉੱਥੇ ਗੁਰਸਿੱਖ ਪਿਆਰਿਓ ਕਦੇ ਜਾਓ ਦਰਸ਼ਨ ਕਰਿਓ। 24 ਘੰਟੇ ਨਿਰੰਤਰ, ਪਤਾ ਨਹੀਂ ਕਿੰਨੇ ਹਜ਼ਾਰ ਸਾਲ ਹੋ ਗਏ ਵੇਦਾਂ ਦਾ ਅਖੰਡ ਪਾਠ ਚੱਲ ਰਿਹਾ, ਕਦੇ ਲੜੀ ਟੁੱਟੀ ਹੋ ਨਹੀਂ, ਨਿਰੰਤਰ ਵੇਦਾਂ ਦਾ ਪਾਠ ਪ੍ਰਵਾਲਸਰ ਸਾਹਿਬ ਹੋ ਰਿਹਾ। ਇੰਨਾ ਪਵਿੱਤਰ ਅਸਥਾਨ ਹੈ ਉਹਦੀ ਜਿਹੜੀ ਪਹਾੜ ਸਰੋਵਰ ਹੈ ਨਾ, ਉੱਪਰ 5000 ਫੁੱਟ ਦੀ ਉਚਾਈ ਤੇ ਹੈ ਉਹ ਸੀ ਲੈਵਲ ਤੋਂ। ਅੰਗਰੇਜ਼ਾਂ ਨੇ ਵੀ ਜਾ ਕੇ ਮਿਣਤੀ ਕੀਤੀ, ਉਹਦਾ ਤਲਾ ਪਤਾ ਹੀ ਨਹੀਂ ਲੱਗਿਆ ਵੀ ਪਤਾਲ ਕਿੱਥੇ ਹੈ। ਗੁਰਸਿੱਖ ਪਿਆਰੇ, ਰਵਾਲਸਰ ਸਾਹਿਬ ਐਡਾ ਵੱਡਾ ਤੀਰਥ ਹੈ, ਉੱਥੇ 6 ਮਹੀਨੇ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਦਸਮ ਪਿਤਾ, ਉੱਥੇ ਹੀ 22 ਧਾਰ ਪਹਾੜੀਆਂ ਨਾਲ ਕਨਵੈਨਸ਼ਨ ਕੀਤੀ ਹੈ ਮਹਾਰਾਜ ਨੇ, ਗੁਪਤ ਮੀਟਿੰਗ, ਉੱਥੇ ਹੀ ਫਿਰ 22 ਧਾਰਿਆਂ ਨੇ ਸਾਜਿਸ਼ ਕੀਤੀ ਸੀ ਭੀਮ ਚੰਦ ਨੇ ਕਿ ਹੁਣ ਮਹਾਰਾਜ ਪਹਾੜਾਂ ਵਿੱਚ ਘਿਰੇ ਹੋਏ ਨੇ, ਇੱਥੇ ਗ੍ਰਿਫਤਾਰ ਕਰ ਲਓ, ਹੁਣ ਨੱਠਣ ਜੋਗੇ ਨਹੀਂ ਇਹ, ਇਹਨਾਂ ਨੂੰ ਔਰੰਗਜ਼ੇਬ ਦੇ ਸਪੁਰਦ ਕਰ ਦਿਓ, ਸਾਨੂੰ ਇਨਾਮ ਦਊਗਾ। ਔਰ ਵਾਲਸਰ ਸਾਹਿਬ ਜਗ੍ਹਾ ਭਾਈ, ਮੰਡੀ ਸਕੇਤ ਤੋਂ 25 ਮੀਲ ਉੱਪਰ ਹੈ, ਕੁੱਲੂ ਦੇ ਰਸਤੇ ਤੇ ਜਾਈਏ ਜੇ, ਉੱਥੇ ਮਹਾਰਾਜ ਨਾਲ ਸਾਜਿਸ਼ ਕੀਤੀ ਸੀ ਭੀਮ ਚੰਦ ਨੇ ਕਿ ਇੱਥੇ ਹੀ ਫੜ ਲਓ, ਪਰ ਮਹਾਰਾਜ ਦੇ ਨਾਲ ਨਿਰਵੈਰ ਸੰਘ ਦੇ ਵੈਰ ਰਚਾਏ, ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ, ਯਾਦ ਰੱਖਿਓ ਤੁਸੀਂ ਵੀ, ਮੈਂ ਵੀ ਵਿੱਚੇ, ਜੇ ਕਿਸੇ ਨਿਰਵੈਰ ਨਾਲ ਵੈਰ ਕਰਾਂਗੇ ਨਾ, ਫਿਰ ਇੰਗਲੈਂਡ ਦਾ ਪਾਪ ਨਹੀਂ ਮਿਲਣਾ, ਕਿਤੇ ਕਮੈਂਟਰੀ ਨਾਲੇ ਸਰ ਜੂਗਾ, ਅਮਰੀਕਾ ਕਨੇਡਾ ਦਾ ਵੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਜਿਹੜਾ ਨਿਰਵੈਰ ਨਾਲ ਵੈਰ ਕਰੂਗਾ ਨਾ, ਉਹਨੂੰ ਸਾਰੀ ਸ੍ਰਿਸ਼ਟੀ ਦਾ ਹੀ ਪਾਪ ਲੱਗ ਜਾਊਗਾ। ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ, ਮਹਾਰਾਜ ਕਹਿੰਦੇ ਨਿਰਵੈਰ ਦੇ ਨਾਲ ਵੈਰ ਕਰਨਾ। ਅਸੀਂ 24 ਘੰਟੇ ਈਰਖਾ ਦੁਆਇਸ ਗੱਲਾਂ ਉਹਨਾਂ ਦੀਆਂ ਕਰਦੇ ਹਾਂ ਜਿਹਨਾਂ ਦਾ ਕੋਈ ਮਤਲਬ ਹੀ ਨਹੀਂ ਸਾਨੂੰ। ਗੁਰਸਿੱਖ ਪਿਆਰਿਓ, ਐਡਾ ਵੱਡਾ ਭਾਰ ਹੈ, ਨਿਰਵੈਰ ਸੰਘ ਦੇ ਵੈਰ ਰਚਾਏ, ਸਭ ਪਾਪ ਜਗਤੇ ਕਾ ਤਿੰਨ ਸਿਰ ਲਿਆ। ਗੁਰੂ ਗੋਬਿੰਦ ਸਿੰਘ ਜੀ ਨਿਰਵੈਰ ਨਾਲ ਵੈਰ ਕੀਤਾ, 22 ਧਾਰੀਆਂ ਨੇ, ਉਹ ਭੀਮ ਚੰਦ ਮੁਖੀ ਸੀ ਤੇ ਕਿੱਥੇ ਫੜਨ ਦੀਆਂ ਤਿਆਰੀਆਂ ਕਰਦਾ ਸੀ, ਪੁੱਜਿਆ ਹੋਇਆ ਸੀ ਉੱਥੇ, ਪਿੱਛੋਂ ਜਦੇ ਘੋੜ ਸਵਾਰ ਆ ਗਿਆ ਕਿ ਤੇਰਾ ਇੱਕੋ ਪੁੱਤ ਅਜਮੇਰ ਚੰਦ ਹੈ, ਮਰਨ ਲੱਗਿਆ, ਛੇਤੀ ਬਿਮਾਰ ਹੋ ਗਿਆ। ਮਹਾਰਾਜ ਹੁਣ ਵੈਰ ਕਿੱਥੇ ਪੁੱਗੇ? ਗੁਰਸਿੱਖ ਪਿਆਰਿਓ, ਇੱਕੋ ਪੁੱਤ ਸੀ ਅਜਮੇਰ ਚੰਦ, ਉਹਦਾ ਭੀਮ ਚੰਦ, ਕਹਿੰਦੇ ਮਰਨ ਲੱਗਿਆ ਛੇਤੀ ਆ, ਫਿਰ ਅੱਖਾਂ ਖੁੱਲ ਗਈਆਂ, ਹੁਣ ਮੈਂ ਜਾ ਕੇ ਕੀ ਟੀਕਾ ਲਾਊਂਗਾ, ਬਚਾਉਣ ਵਾਲਾ ਤਾਂ ਗੁਰੂ ਗੋਬਿੰਦ ਸਿੰਘ ਇੱਥੇ ਹੀ ਹੈ। ਫਿਰ ਚਰਨਾਂ ਤੇ ਪਿਆ ਸੀ ਮਹਾਰਾਜ, ਗਲਤੀ ਹੋ ਗਈ। ਉਹ ਸਤਿਗੁਰ ਪਾਤਸ਼ਾਹ, ਉੱਥੇ ਬੋਧੀਆਂ ਦਾ ਸਭ ਤੋਂ ਵੱਡਾ ਮੰਦਰ ਹੈ, ਬਹੁਤ ਵੱਡਾ, ਨਿਰੰਤਰ ਦੇਖ ਲਓ, ਪਤਾ ਨਹੀਂ ਹਜ਼ਾਰਾਂ ਸਾਲ ਬੀਤ ਗਏ, ਨਿਰੰਤਰ ਅਖੰਡ ਪਾਠ ਚੱਲ ਰਿਹਾ ਵੇਦਾਂ ਦਾ, ਤੇ ਕਦੇ ਤੁਸੀਂ ਇੱਥੇ ਜਾਓ। ਹੋਰ ਇੱਕ ਦੇਖਣ ਵਾਲੀ ਗੱਲ ਹੈ, ਆਪਾਂ ਜੋਤਾਂ ਜਗਾਉਂਦੇ ਹਾਂ ਨਾ, ਜੋਤ ਜਗਦੀ ਹੈ, ਦੇਖੋ ਅਖੰਡ ਪਾਠ ਸਾਹਿਬ ਦੇ ਨਾਲ ਹੇਠ ਜੋਤ ਜਗਾਉਂਦੇ, ਕਈ ਖਾਲਸੇ ਹੋਈ ਡਾਂਗ ਤੱਕੀ ਫਿਰਦੇ, ਕਹਿੰਦੇ ਜੋਤ ਬਾਹਮਣਾਂ ਦੀ ਹੁੰਦੀ ਹੈ, ਦੇਖੋ ਉਹ ਘੀ ਨਾਲ ਜਗਦੀ ਹੈ, ਕੌਲੀ ਚ ਪਾਈ ਵੀ ਹੈ, ਲਸੰਸ ਬਾਹਮਣਾਂ ਨੂੰ ਦੇਤਾ, ਅੱਜ ਖੇ ਆਖੋ ਸਤਨਾਮ, ਹਾਂ ਕਿਤੇ ਬਿਜਲੀ ਵੀ ਬਾਹਮਣਾਂ ਦੀ ਨਾ, ਕਹਿ ਦੇਖੋ ਦੇਖੋ ਕਿਧਰ ਨੂੰ ਸਾਡੇ ਖਾਲਸੇ ਤੁਰੇ ਹੈ, ਵੀ ਜੋਤ ਦਾ ਬਾਹਮਣਾਂ ਦੇ ਨਾਲ ਕੀ ਮਤਲਬ ਹੈ ਬਈ, ਪਿਤਾ ਨੀ ਕਿਸੇ ਕਿਹਾ ਕੁਛ, ਇਹਨਾਂ ਨੇ ਬਾਹਮਣਾਂ ਨੂੰ ਦੇ ਦੇਣੇ। ਗੁਰਸਿੱਖ ਪਿਆਰਿਓ, ਇਹ ਜੋਤ 5 ਤਖਤਾਂ ਤੇ ਜਗਦੀ ਹੈ, ਜਾ ਕੇ ਦਰਸ਼ਨ ਕਰੋ, ਸੱਚਖੰਡ, ਪੜਨਾ ਸਾਹਿਬ, ਕੇਸਗੜ੍ਹ ਸਾਹਿਬ, ਅਕਾਲ ਤਖ਼ਤ ਸਾਹਿਬ, ਦਮਦਮਾ ਸਾਹਿਬ, ਜਿਹੜੀ ਤਖ਼ਤਾਂ ਤੇ ਮਰਜ਼ਾਦਾ ਚੱਲ ਰਹੀ ਹੈ, ਮੇਰੇ ਵਰਗੇ ਪਤਾ ਨਹੀਂ ਕਿੱਥੋਂ ਜੰਮਿਆ ਇਹ ਨੁਕਤਾਚੀਨੀ ਕਰਨ ਵਾਲੇ। ਗੁਰਸਿੱਖ ਪਿਆਰਿਓ, ਹਰਿਮੰਦਰ ਸਾਹਿਬ ਨਿਰੰਤਰ ਜੋਤ ਜਗ ਰਹੀ ਹੈ, ਉੱਥੇ ਇਹ ਜਿਹੜਾ ਬੋਧੀਆਂ ਦਾ ਮੰਦਰ ਹੈ ਰਵਾਲਸਰ, ਉੱਥੇ ਜੋਤ ਹੈ, ਉੱਥੇ ਦੇਖਿਓ ਕਦੇ ਜਾ ਕੇ, ਤੁਹਾਨੂੰ ਸਮਾਂ ਮਿਲੇ, ਉਹ ਜੋਤ ਹੈ ਨਾ, ਭਾਂਡਿਆਂ 'ਚ ਨਹੀਂ ਹੈ,
ਉਹ ਜੋਤ ਜਿਹੜਾ 200 ਲੀਟਰ ਦਾ ਡਰੰਮ ਹੁੰਦਾ ਹੈ ਨਾ ਮੋਬਲ ਦਾ, 200 ਲੀਟਰ ਦੇ ਢੋਲ ਹੁੰਦੇ ਨੇ ਜਿਹਨੂੰ ਆਪਾਂ ਢੋਲ ਕਹਿੰਦੇ ਹਾਂ, ਉਸ ਢੋਲ ਵਿੱਚ ਹੈ ਜੋਤ। ਤੇ ਉਹਦੀ ਜਿਹੜੀ ਬੱਤੀ ਹੈ ਬਾਂਹ ਵਰਗੀ ਮੋਟੀ ਹੈ, ਪਤਾ ਨਹੀਂ ਹਜ਼ਾਰਾਂ ਸਾਲ ਬੀਤ ਗਏ। ਦੇਖੋ ਸ਼ਰਧਾ ਦੀ ਗੱਲ, ਧਰਮ ਸ਼ਰਧਾ ਤੇ ਖੜਾ ਹੁੰਦਾ, ਨਾਲੇ ਪਹਾੜੀ ਗਰੀਬ ਇਲਾਕਾ ਹੈ, ਦੇਸੀ ਕੀ ਬਾਂਹ ਵਰਗੀ ਬੱਤੀ ਮੋਟੀ ਨਿਰੰਤਰ ਚੱਲ ਰਹੀ ਹੈ 200 ਲੀਟਰ ਦੇ ਡਰੰਮ ਵਿੱਚ, ਤੇ ਦੇਖ ਲਓ ਕਿੰਨਾ ਕੁ ਘੀ ਦਿਨ ਵਿੱਚ ਖਾਂਦੀ ਹੋਊ। ਪਰ ਸ਼ਰਧਾ ਵੇਖੋ, ਸ਼ਰਧਾ ਦੇ ਨਾਲ ਧਰਮ ਚੱਲਦੇ ਹੁੰਦੇ। ਇੱਥੇ ਜਿਹੜੀਆਂ ਗੱਲਾਂ ਹੁਣ ਸਾਡੇ ਧਰਮ ਵਿੱਚ ਹੋ ਰਹੀਆਂ ਨੇ, ਇਹਨਾਂ ਦਾ ਹੋਰ ਕੋਈ ਮਤਲਬ ਨਹੀਂ, ਕੋਈ ਝਗੜਾ ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਤੋੜਨ ਤੇ ਲੋਕਾਂ ਨੇ ਲੱਕ ਬੰਨਿਆ। ਬਸ ਸ਼ਰਧਾ ਤੋੜ ਦਿਓ ਆਪੇ ਜੀ, ਤਾਂ ਸ਼ਰਧਾ ਟੁੱਟ ਗਈ, ਆਪੇ ਪਰੇ ਹੋ ਜਾਓਗੇ ਤੁਸੀਂ, ਲੋੜ ਨਹੀਂ ਕਿਸੇ ਨੂੰ ਪਰੇ ਕਰਨ ਦੀ। ਉੱਥੇ ਰਵਾਲਸਰ ਸਾਹਿਬ ਗੁਰਸਿੱਖ ਪਿਆਰੇ ਹੋ, ਉੱਥੇ ਹੀ ਤੁਹਾਡੇ ਯਾਦ ਰੱਖਣ ਵਾਲੀ ਗੱਲ ਹੈ, ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 10 ਸਵਈਏ ਉਚਾਰੇ ਜੋ ਨਿਤਨੇਮ ਵਿੱਚ ਤੁਸੀਂ ਪੜ੍ਹਦੇ ਹੋ। ਸਰਾਬਕ ਸ਼ੁੱਧ ਸਮੂਹ ਸਿਧਾਨ ਕੇ ਇਹ ਜਿਹੜੀ ਬਾਣੀ ਹੈ ਰਵਾਲਸਰ ਸਾਹਿਬ ਉਚਾਰੀ ਹੈ ਮਹਾਰਾਜ। ਇੱਥੇ ਜਿਹੜਾ ਮੰਡੀ ਦਾ ਰਾਜਾ ਸੀ ਨਾ, ਇੱਕੋ ਇੱਕ 22 ਰਾਜਿਆਂ ਵਿੱਚੋਂ ਇੱਕੋ ਇੱਕ ਰਾਜਾ ਹਰੀ ਸੇਨ ਸੀ ਮੰਡੀ ਦਾ, ਜਿਹੜਾ ਮਹਾਰਾਜ ਦਾ ਸੇਵਕ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਬਾਕੀ ਸਭ ਵਿਰੁੱਧ ਹੋ ਗਏ ਸੀ। ਇਹਨੇ ਰਾਤੋ ਰਾਤ ਖਬਰ ਦੇ ਦਿੱਤੀ ਸੀ ਮਹਾਰਾਜ ਨੂੰ, ਕਹਿੰਦਾ ਸਤਿਗੁਰ ਪਾਤਸ਼ਾਹ ਜੀ ਇੱਥੇ ਨਾ ਆਇਓ, ਤੁਹਾਨੂੰ ਫੜਨਗੇ ਇਹ 22 ਧਾਰੀਆਂ ਤੋਂ ਵਿਰੁੱਧ। ਉਹ ਕਿਉਂ ਹੋਇਆ ਸੀ? ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਉਹ ਮੰਡੀ ਦਾ ਜਿਹੜਾ ਰਾਜਾ ਸੀ ਗੁਰਮੁਖ ਪਿਆਰਿਓ, ਬਹੁਤ ਬਿਮਾਰ ਹੋ ਗਿਆ ਸੀ ਜਦੋਂ ਪੰਜਵੇਂ ਪਾਤਸ਼ਾਹ ਗੱਦੀ ਤੇ ਬੈਠੇ ਸੀ, ਮੰਡੀ ਸਕੇਤ ਦਾ ਰਾਜਾ, ਕਿਤੋਂ ਰਾਜੀ ਨਾ ਹੋਵੇ। ਫਿਰ ਕੋਈ ਗੁਰਸਿੱਖ ਸੀ ਵਿੱਚ ਸੇਵਾਦਾਰ ਦਰਬਾਰ ਦੇ, ਉਹ ਕਹਿੰਦਾ ਰਾਜਾ ਹੋਰ ਜਗ੍ਹਾ ਤਸਾ ਫਿਰ ਲਿਆ, ਇੱਕ ਜਗ੍ਹਾ ਹੁਣ ਗੁਰੂ ਨਾਨਕ ਦਾ ਦਰ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਕੋਲ ਜਾ। ਦੁਖੀ ਆਦਮੀ ਜਾਂਦਾ ਹੀ ਹੈ ਭਾਈ, ਹਰ ਇੱਕ ਜਗ੍ਹਾ ਜਾਂਦਾ, ਜਿੱਥੇ ਕੋਈ ਡਾਕਟਰ ਦੀ 10 ਪਾ ਦੇਵੇ ਆਪਾਂ ਉੱਥੇ ਨੂੰ ਤੁਰ ਪੈਂਦੇ। ਉਹ ਫਿਰ ਲਾਓ ਲਸ਼ਕਰ ਲੈ ਕੇ ਰਾਜਾ ਹਰੀ ਸੇਨ ਮੰਡੀ ਦਾ ਅੰਮ੍ਰਿਤਸਰ ਪੁੱਜਿਆ। ਤੇ ਤੁਹਾਨੂੰ ਪਤਾ ਰਾਜੇ ਜਾਂਦੇ ਉਹਨਾਂ ਕੋਲ ਆਪਣੇ ਤੰਬੂ ਆਪਣੀਆਂ ਰਸੋਈਆਂ ਸਭ ਕੁਝ ਹੁੰਦੇ। ਤੇ ਗੁਰਮੁਖ ਪਿਆਰੇ ਉਹ ਰਾਤ ਕੱਟੀ, ਦੂਜੇ ਦਿਨ ਜਦੋਂ ਦਰਬਾਰ ਵਿੱਚ ਜਾਣ ਲੱਗੇ, ਕਥਾ ਹੋ ਰਹੀ ਸੀ ਜਿੱਥੇ ਹੁਣ ਮੰਜੀ ਸਾਹਿਬ ਹਾਲ ਬਣਿਆ ਵੈ, ਇੱਥੇ ਕਥਾ ਕਰਦੇ ਹੁੰਦੇ ਸੀ ਮਹਾਰਾਜ। ਕਨਾਤਾਂ ਲੱਗੀਆਂ ਹੋਈਆਂ ਗੁਰਸਿੱਖ ਪਿਆਰੇ, ਸੰਗਤ ਬੈਠੀ, ਉਦੋਂ ਕਿਹੜੇ ਕਮਰੇ ਬਣੇ ਸੀ। ਮਹਾਰਾਜ ਪੰਚਮ ਪਾਤਸ਼ਾਹ ਕਥਾ ਕਰ ਰਹੇ ਸੀ, ਇਹ ਜਦੋਂ ਅੰਦਰ ਬਣਨ ਲੱਗੇ ਨਾ, ਜਿਵੇਂ ਗੇਟ ਤੋਂ ਅੰਦਰ ਬਣਨ ਲੱਗੀਏ, ਤਾਂ ਕਥਾ ਚੱਲ ਰਹੀ ਸੀ ਕਿ ਲੇਖ ਨਾ ਮਿਟੇ ਇਹ ਸਖੀ ਜੋ ਲਿਖਿਆ ਕਰਤਾ, ਇਸ ਤੁਗ ਦੀ ਕਥਾ ਕਰ ਰਹੇ ਸੀ ਮਹਾਰਾਜ ਗੁਰੂ ਅਰਜਨ ਦੇਵ। ਇਹਦੇ ਕੰਨਾਂ ਵਿੱਚ ਪੈ ਗਈ ਰਾਜੇ ਦੇ ਕਿ ਲੇਖ ਨਾ ਮਿਟੀ ਇਹ ਸਖੀ, ਮੈਂ ਤਾਂ ਰਾਜੀ ਹੋਣਾ ਹੈ ਲੇਖ ਮਿਟਾਉਣ, ਤੇ ਗੁਰੂ ਆਪੇ ਕਹਿੰਦਾ ਵੀ ਲੇਖ ਮਿਟਦਾ ਨਹੀਂ, ਫਿਰ ਮੇਰਾ ਇੱਥੇ ਆਉਣ ਦਾ ਕੀ ਫਾਇਦਾ ਹੋਇਆ? ਫਿਰ ਤਾਂ ਮੇਰਾ ਆਉਣ ਦਾ ਅੰਦਰ ਜਾਣ ਦਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਮਹਾਰਾਜ ਕਹਿ ਰਹੇ ਨੇ ਲੇਖ ਨਾ ਮਿਟੀ ਇਹ ਸਖੀ, ਵੀ ਕਰਮ ਤਾਂ ਮਿਟਣਾ ਨਹੀਂ, ਇਹ ਕਰਮ ਰੋਗ ਆ ਮੈਨੂੰ ਲੱਗਿਆ, ਫਿਰ ਤਾਂ ਮੈਂ ਐਵੇਂ ਆਇਆ। ਲਓ ਇੰਨੀ ਸ਼ੰਕਾ ਪੈ ਗਈ ਨਾ ਗੁਰਮੁਖੋ, ਅੰਮ੍ਰਿਤਸਰ ਗਿਆ ਹੋਇਆ ਬਾਹਰੋਂ ਹੀ ਮੁੜਿਆ, ਅੰਦਰ ਜਾ ਕੇ ਮੱਥਾ ਨਹੀਂ ਟੇਕਿਆ, ਕਹਿੰਦਾ ਜੇ ਲੇਖੇ ਨਹੀਂ ਮਿਟਣਾ ਤੇ ਮੈਂ ਕਿਹਨੂੰ ਜਾਣਾ। ਆ ਕੇ ਸਾਧ ਸੰਗਤ ਆਪਣੇ ਕੈਂਪ ਦੇ ਵਿੱਚ ਪੈ ਗਿਆ, ਰਾਤ ਨੂੰ ਸੁੱਤਾ, ਫਿਰ ਵੇਖੋ ਫਿਰ ਸੰਕਟ ਜੋਨ ਗਰਭ ਨਾ ਆਇਓ। ਏ ਇਹ ਤਤ ਵਿਚਾਰ ਬਚਨ ਕਹਿ ਰਹੇ ਨੇ ਮਥੁਰਾ ਜੀ ਸਾਨੂੰ, ਇਹਨਾਂ ਨੂੰ ਝੂਠੇ ਨਹੀਂ ਸਮਝਣੇ। ਉਹ ਪੈ ਗਿਆ ਰਾਤ ਨੂੰ ਅੰਮ੍ਰਿਤਸਰ, ਫਿਰ ਹਰੀ ਸੇਨ ਰਾਜੇ ਨੂੰ ਮੰਡੀ ਸਕੇਤ ਦੇ ਨੂੰ ਸੁਪਨਾ ਆਇਆ ਉੱਥੇ ਅੰਮ੍ਰਿਤਸਰ ਸਾਹਿਬ, ਤੇ ਸੁਪਨਾ ਆਇਆ ਗੁਰਮੁਖੋ ਇਹ ਭੀਲਾਂ ਦੇ ਘਰ ਜੰਮ ਪਿਆ ਜਾ ਕੇ ਰਾਜਾ ਹਰੀ ਸੇਨ, ਤੇ ਭੀਲਾਂ ਦੇ ਘਰ ਜੰਮਿਆ, ਵਿਆਹ ਹੋ ਗਿਆ, ਛੱਪੜੀਆਂ ਪਾਈਆਂ ਹੋਈਆਂ, ਆਪਣਾ ਰੁਜ਼ਗਾਰ ਕਰਦੇ, ਕਦੇ ਸੂਰ ਪਾਲਦਾ, ਕਦੇ ਬੱਕਰੀਆਂ ਪਾਲਦਾ, ਜਾਨਵਰ ਮਾਰ ਮਾਰ ਕੇ ਖਾਂਦੇ, ਜੋ ਭੀਲਾਂ ਦਾ ਕੰਮ ਹੁੰਦਾ। ਤੇ ਗੁਰਮੁਖ ਪਿਆਰੇ ਹੋ, ਐਸੀ ਅਵਸਥਾ ਹੋ ਗਈ, ਪੰਜ ਚਾਰ ਨਿਆਣੇ ਹੋ ਗਏ, ਤੇ ਕਾਲ ਪੈ ਗਿਆ ਇਹਨਾਂ ਦੇ ਇਲਾਕੇ ਵਿੱਚ, ਮੀਂਹ ਨਾ ਪਿਆ, ਕਾਲ ਪੈ, ਭੁੱਖੇ ਮਰਨ ਲੱਗ ਗਏ, ਜਾਨਵਰ ਵੀ ਮੁੱਕ ਗਏ। ਤੇ ਗੁਰਮੁਖ ਪਿਆਰੇ ਹੋ, ਫਿਰ ਬੱਚੇ ਜਦੋਂ ਬਿਲਕੁਲ ਲੱਗੇ ਭੁੱਖ ਦੇ ਨਾਲ, ਇਹ ਰਾਜਾ ਸੁਪਨਾ ਦੇਖਦਾ ਰਾਤ ਨੂੰ, ਫਿਰ ਆਪਣੇ ਬੱਚਿਆਂ ਨੂੰ ਲੈ ਕੇ ਜੰਗਲ ਨੂੰ ਗਿਆ, ਕਿਤੇ ਕਿਸੇ ਦਰਖਤ ਨੂੰ ਫਲ ਲੱਗੇ ਹੁਣ ਉਹੀ ਬੱਚਿਆਂ ਨੂੰ ਦਮਾਂ ਤੋੜ ਕੇ। ਉੱਥੇ ਇਤਿਹਾਸ ਵੀ ਜ਼ਿਕਰ ਆਉਂਦਾ, ਪੀਲੂ ਹੁੰਦੇ ਸੀ, ਕਿ ਹਰਿਦੁਆਰ ਬਹੁਤ ਹੈ ਸਹਾਰਨਪੁਰ, ਪੀਲੂ ਪੀਲੂਆਂ ਦੇ ਦਰਖਤ ਸੀ ਉਹ। ਗੁਰਮੁਖ ਪਿਆਰੇ ਉੱਪਰ ਪੀਲੂ ਲੱਗੇ ਵੇ, ਨਿਆਣੇ ਹੇਠ, ਘਰ ਵਾਲੀ ਹੇਠ ਖੜਾ ਤੇ, ਕਹਿੰਦਾ ਤੁਸੀਂ ਹੇਠ ਖੜੋ, ਮੈਂ ਤੋੜ ਤੋੜ ਕੇ ਸਿੱਟਦਾ ਉੱਪਰ ਤੋਂ।
सुपने विच फिर संकट जोन गर्भ नहीं आयो तोड़ तोड़ के गुरमुख प्यारे पीलू उपरों सिटी जवे न्याणे बहुत खुशी ते जदों न्याणे रज गए कहना हुण मैं भी खा लवां वो एक पीलू तोड़ के जदों मुंह च पाया ना सुपने विच जल जाला नाल दबिया जदे अख खुल गई अज के अको सतनाम सुपना टुट गया ते जद राजे ने वेख्या कि मैं राजा भील बनिया इना संकट इना दुख कटिया गरीबी का भुखे मर गए सूर पालदा रहा मैं जंगलां विच फिर जा थोड़ी जी होश जी आई ना सुपने बाद फिर शंका पै गई कहना यह तो सुपना है झूठे होने ला हुण प्यार नाल सुनियो गुरु घर की गल उस राजे दे सुते पै नूं जिहड़ा सुपना आया सी ना दंदा दे हेठों पीलू दी गुठली निकली सी मूह विचों सुपने विच जब देखिया मूह खोल के मूह च गुठली फिर शरदा बैठी ए सुपना नहीं सी तो सच सी जे सुपना आउंदा तो मेरे मूह विच गुठली कित्थों आ जांदी ये तो मैं खाधे हैं न्याणे नूं खलाए कहना हुण फिर गुरु अर्जन नूं पुछ के ही जाऊंगे कलों कहना मैं तो अपने अगले दुख मिटाउण आया सी जेड़ा कहना रात सुपने विच दुख कटे है तो कई जन्म विच नहीं कटिया होना इन्ना दुखी होया सुपने विच मैं दूए दिन चलिया गया सतगुर पातशाह नूं कहना महाराज थोड़े सिख ने बड़ी सिफत की सी मैं तो मंडी ते चल के आया था अपने दुख तोड़न खातर कल तुसी मैनू आउंदे नूं हुक्म सुणाता भी लेख कदे मिटदे नहीं अवश्य मैं बुखत अगे मुकदम करी के तमंग वेद भी यही कहना कि लेख न मिटी है सखी जो लिखे आ करतार जैसी कलम बुढ़ी है मस्तक तैसी जीड़े पास तो गुरु सिंह प्यारो पर मेरा तो आने का फायदा ही की नो है मैं तो अगे नो भी दुखी हो गया थोड़े अमृतसर आके जेड़ा सुपने विच मैं संकट कटे है वह तो मैनू बीमारी का भी संकट नहीं सी की खेड हुई है देखो फिर संकट जोन गर्भ नहीं आयो जपे जन अर्जन देव गुरु गुरु अर्जन पातशाह कहते राजे कई देख के समझ जाने कई सुन के समझ जाने कई कहे तो समझ जाने पर कई ऐसे होने जिन्हों की समझ विच गल आउंदी होने पहला तो तेनू ऐसे सुन के समझ जाना चाहिए सी जिहड़ी तुक चल रही सी कल्ले आके पुछ लैंदा डॉक्टर ने तो कहना ही है टीबी ना हटन वाली है कैंसर ना हटन वाला है वो तो कहूगा ही पर मरीज नूं हथ बन के कह देना चाहिए सतगुरे हे डॉक्टर कोई इलाज कर मेरा हीला कर ते कल्ले बेनती कर देंदा फिर तू देख के भी नहीं वो बेच कानू कहोने आपां भी एहे जई हैं मैं सा चार दे हुंदे ते आपां पंजाब च तुसीं भी चारियां होणियां मैं भी बहुत चारियां कई मैसां तां ऐसियां हुंदियां सी ना ਬਾ ਬਟ ਬਟ ਚੁਗਦੀਆਂ ਚਲੀ ਜਾਣਗੀਆਂ ਕਣਕ ਚ ਮੂਹੇ ਨਹੀਂ ਪਾਉਣਾ ਉਹਨਾਂ ਨੂੰ ਮਾਲਕ ਖੜਾ ਦਿਖਦਾ ਵੀ ਜੇ ਮੈਂ ਖੇਤ ਵਿਚ ਵੜੀ ਮਾਲਕ ਗੁੱਸੇ ਹੋ ਡੰਡਾ ਖੜਕੂ ਉਹਨਾਂ ਨੇ ਘਾਹ ਘਾਹ ਖਾਈ ਜਾਣੇ ਕਈ ਐਸੀਆਂ ਆਉਂਦੀਆਂ ਉਹ ਮਾੜਾ ਜਿਹਾ ਖੇਤ ਕੰਨੀ ਨੂੰ ਜਾਣੀ ਹੈ ਆਵਾਜ਼ ਮਾਰਦੀ ਸੀ ਜਦੇ ਮੁੜੇ ਆਉਂਦੀਆਂ ਤੀਆਂ ਮਾਲਕ ਆਵਾਜ਼ ਮਾਰ ਦੇਵੇ ਕਈ ਮੇਰੇ ਵਰਗੀਆਂ ਆਉਂਦੀਆਂ ਜਦ ਤੱਕ ਕੰਨਾਂ ਪ੍ਰਚਾਰ ਕੇ ਪੈਣ ਨਾਲ ਉਹ ਨਿਕਲਦੀਆਂ ਹੀ ਨਹੀਂ ਅੱਜ ਕਿਸੇ ਅਕੋ ਸਾਥ ਨਾ ਉਹ ਤਾਂ ਟੋਪੇ ਚੋਂ ਨਹੀਂ ਨਿਕਲਦੀਆਂ ਕਈਆਂ ਨੂੰ ਵਿੱਚ ਜਾ ਕੇ ਡੰਡੇ ਮਾਰਨਾ ਪੈਂਦੇ ਇਹੀ ਆਪਣਾ ਕੰਮ ਹੈ ਅਸੀਂ ਕੁਦਰਤ ਦਿਸੇ ਕੁਦਰਤ ਸੁਣੀਏ ਕਈ ਕੁਦਰਤ ਨੂੰ ਦੇਖ ਕੇ ਹੀ ਸਮਝ ਗਏ ਉਹਦੇ ਨਜ਼ਾਰਿਆਂ ਨੂੰ ਵਾਹਿਗੁਰੂ ਮਹਾਂਬਲੀਆ ਦਾ ਪਤਾ ਨਹੀਂ ਮਿੰਟ ਨੂੰ ਕੀ ਕਰ ਦੇਣਾ ਕਈ ਉਹਦੀਆਂ ਕਹਾਣੀਆਂ ਕਥਾ ਅਰਥ ਬਾਣੀ ਸੁਣ ਕੇ ਉਹ ਸਮਝ ਗਏ ਮੈਂ ਰੱਬ ਤੋਂ ਡਰ ਕੇ ਰਵਾਂ ਕਈ ਨਹੀਂ ਸਮਝੇ ਭਾਈ ਫਿਰ ਉਹਨਾਂ ਉੱਤੇ ਡੰਡਾ ਖੜਕਦਾ ਹੀ ਹੈ ਉਹਨਾਂ ਤੇ ਮਹਾਰਾਜ ਨੇ ਕਲੜਾਈ ਵੀ ਕੀਤੀ ਹੈ ਮਹਾਰਾਜ ਕਹਿੰਦੇ ਤੂੰ ਸਮਝਿਆ ਨਹੀਂ ਹੈ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਮਝਣ ਜੋਗਾ ਮੈਂ ਕਿੱਥੇ ਰਿਹਾ ਮੈਂ ਤਾਂ ਰਾਤ ਨਰਕ ਕੱਟਿਆ ਇੱਥੇ ਅੰਮ੍ਰਿਤਸਰ ਆ ਕੇ ਇੱਥੇ ਆ ਕੇ ਤਾਂ ਕਹਿੰਦੇ ਸ਼ਾਂਤੀ ਮਿਲਦੀ ਹੈ ਉਦੋਂ ਫਿਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਹ ਰਾਜੇ ਆ 40 ਮਿੰਟ ਤੈਨੂੰ ਰਾਤ ਸੁਪਨਾ ਆਇਆ ਤੂੰ ਭੀਲਾਂ ਦੇ ਜੰਮਿਆ ਵਿਆਹਿਆ ਗਿਆ ਬੱਚੇ ਪਾਏ ਕਾਲ ਪਿਆ ਕਹਿੰਦੇ ਜੀ ਇਹੀ ਕਹੋ ਹੋਈ ਹੈ ਰਾਤ ਸੂਰ ਪਾਲਦਾ ਰਿਹਾ ਤੂੰ ਰਾਜਾ ਬਣ ਕੇ ਜਾਨਵਰ ਮਾਰ ਮਾਰ ਕੇ ਖਾਂਦਾ ਰਿਹਾ ਫਿਰ ਤੂੰ ਦਰਖਤ ਤੇ ਚੜ੍ਹਿਆ ਪੀਲੂ ਤੋੜ ਕੇ ਖੜਾਏ ਕਹਿੰਦੀ ਖੜਾਏ ਫਿਰ ਤਾਂ ਆਪ ਖਾਧਾ ਨੀਂਦ ਕਹਿੰਦਾ ਜੀ ਮਾਰਾ ਹੋਇਆ ਤਾਂ ਸਭ ਕੁਝ ਹੋਇਆ ਕਿਉਂ ਏ ਸੋਲੋ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਰਾਜਿਆ ਤੂੰ ਆ ਗਿਆ ਗੁਰੂ ਨਾਨਕ ਦੇ ਦਰ ਤੇ
दर्शन कर ले तो अमृतसर साहब दे कन्ना विच पैगी बाणी संगत दे दर्शन हो गए। आ जेड़ा 40 मिनट तेनू रात सुपना आया ये 40 साल अगले जन्म विच जन्म भोगना सी पीला ओ जेड़ा अगले जन्म विच भील बन के इना दुख कटना सी ना ओ गुरु दे दर ते आउन करके सुपने विच कटिया गया। अज के आखो सतन ऐसा दर है ए जे आपां जुड़ जाइए ए तेरे नाल होना सी अगले जन्म विच ए तू जमना सी पीलां दे क्योंकि तप ते राज राज ते नरक राज ते बाद नरक मिलना ही मिलना इना दुखी होना सी तू दलिदरी बनना सी ओ गुरु दे दर आउन करके जेड़ा जन्म धार के दुख कटना सी ओ वाहिगुरु ने सतगुर गुरु नानक देव गुरु रामदास जी दे दर ने जेड़ा सुपने विच कटा सा ओ फिर चरना ते डिगया दो मैनू सिखी ओसे दी औलाद सी नोट करियो।

ਕਹਿੰਦੇ ਕੋਈ ਭਾਈ ਅਸੀਂ ਆਪਣੀ ਬੰਦੋਬਸਤ ਕਰਕੇ ਆਵਾਂਗੇ। ਫਿਰ 500 ਸੂਰਮੇ ਯੋਧੇ ਲੈ ਕੇ ਗਏ ਸੀ ਮਹਾਰਾਜ ਨਾਲ, ਉੱਥੇ ਜਦੋਂ ਗਏ ਤੇ ਉੱਥੇ ਫਿਰ ਮੰਡੀ ਦਾ ਜਿਹੜਾ ਰਾਜਾ, ਕਦੇ ਤੁਹਾਨੂੰ ਸਮਾਂ ਮਿਲੇ ਨਾ, ਉੱਧਰ ਸਮਾਂ ਕੱਢੇ ਹੋ। ਮੰਡੀ ਤੋਂ ਜੇ ਤੁਸੀਂ ਕੁੱਲੂ ਨੂੰ ਜਾਓਗੇ ਨਾ, ਤਾਂ ਬਿਆਸ ਦਰਿਆ ਤੇ ਹੈ ਮੰਡੀ, ਬਿਆਸ ਦਰਿਆ ਤੇ ਦਰਿਆ ਬਾਹਰ ਬਿਆਸ ਵਗਦਾ ਉੱਥੇ, ਉਸ ਬਿਆਸ ਦਰਿਆ ਤੇ ਬਾਹਰ ਜਾ ਕੇ ਨਾ ਮੰਡੀ ਤੋਂ ਇੱਕ ਗੁਰਦੁਆਰਾ ਹੁੰਦਾ ਪਡਲ ਸਾਹਿਬ। ਪਡਲ ਪਡਲ ਕਹਿੰਦੇ ਨੇ ਪਹਾੜੀ ਇਲਾਕੇ ਵਿੱਚ, ਪਹਾੜੀ ਬੋਲੀ ਹੈ। ਦੋ ਪਾਸੇ ਗੁਰਮੁਖ ਪਿਆਰੇ, ਉਹ ਪਹਾੜੀ ਹੋਵੇ ਤੇ ਗੱਭੇ ਹੋਵੇ ਖਾਲੀ ਜਗ੍ਹਾ। ਦੋ ਪਾਸੇ ਪਹਾੜੀਆਂ ਹੋਣ, ਗੱਭੇ ਖਾਲੀ ਜਗ੍ਹਾ ਪਈ ਹੋਵੇ, ਉਹਨੂੰ ਪਹਾੜੀ ਇਲਾਕੇ ਵਿੱਚ ਪਡਲ ਕਿਹਾ ਜਾਂਦਾ। ਯੂਪੀ ਦੇ ਇਲਾਕੇ ਵਿੱਚ ਪਹਾੜ ਪਏ ਹੋਣ ਆਲੇ ਦੁਆਲੇ ਤੇ ਗੱਭੇ ਖਾਲੀ ਜਗ੍ਹਾ ਹੋਵੇ, ਉਸ ਜਗ੍ਹਾ ਨੂੰ ਦੂਣ ਕਿਹਾ ਜਾਂਦਾ। ਦੂਣ ਜਿਹਦਾ ਨਾਂ ਹੈ ਡੇਰਾਦੂਨ, ਡੇਰਾਦੂਨ। ਇਹ ਪਹਾੜੀਆਂ ਦੇ ਗੱਭੇ ਖਾਲੀ ਜਗ੍ਹਾ ਪਈ ਸੀ, ਰਾਮ ਰਾਏ ਨੂੰ ਦਿੱਤੀ ਸੀ ਔਰੰਗਜ਼ੇਬ ਨੇ। ਪਹਾੜੀ ਦੇ ਗੱਭੇ ਖਾਲੀ ਜਗ੍ਹਾ ਪਵੇ ਉਹਨੂੰ ਦੂਣ ਕਹਿੰਦੇ, ਜਿਵੇਂ ਆਪਣੇ ਇਲਾਕਿਆਂ ਚ ਕਹਿੰਦੇ ਡਾਕਟਰ ਬੇਟ। ਇਹ ਜੇ ਨੌ ਜ਼ਮੀਨ ਦੇ ਹੈਗੇ ਇਹ ਪਹਾੜੀ, ਉੱਥੇ ਪਡਲ ਨਾਮ ਹੈ, ਗੁਰਦੁਆਰੇ ਦਾ ਨਾਮ ਹੀ ਪਡਲ ਸਾਹਿਬ ਹੈ। ਬਿਆਸ ਦੇ ਕੰਢੇ ਤੇ ਮੰਡੀ ਹੈ ਬਾਹਰ। ਫਿਰ ਰਾਜਾ ਮਹਾਰਾਜ ਨੂੰ ਉੱਥੇ ਆਪਣੇ ਘਰ ਵੀ ਲੈ ਕੇ ਗਿਆ, ਮਹਿਲਾਂ ਦੇ ਅੰਦਰ ਵੀ ਮਹਾਰਾਜ ਦਾ ਸਥਾਨ ਬਣਿਆ ਹੋਇਆ। ਮੰਡੀ ਬਹੁਤ ਸ਼ਰਧਾਲੂ ਸੀ, ਸ਼ਰਧਾਲੂ ਤਾਂ ਬਣਿਆ ਸੀ, ਉਹਦਾ 40 ਸਾਲ ਦਾ ਜਨਮ ਮਹਾਰਾਜ ਨੇ ਭੀਲਾਂ ਦਾ ਸੁਪਨੇ ਵਿੱਚ ਕੜਤ ਸੀ ਜਪੇ। ਉਹ ਦਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਦੁਨੀਆਂ ਦਾ ਦੁੱਖ ਮਹਾਰਾਜ ਦੇ ਚਰਨਾਂ ਵਿੱਚ ਆਉਣ ਕਰਕੇ ਉੱਥੇ ਭਾਈ ਗੁਰਦੁਆਰਾ ਕਦੇ ਜਾਓ ਤਾਂ ਦਰਸ਼ਨ ਕਰਿਓ। 3 ਚੀਜ਼ਾਂ ਪਈਆਂ ਗੁਰੂ ਗੋਬਿੰਦ ਸਿੰਘ ਦੀਆਂ ਹੁਣ ਵੀ ਉੱਥੇ। ਪਲੰਗ ਪਿਆ ਮਹਾਰਾਜ ਦਾ, ਜਿਹਦਾ ਰਾਜੇ ਨੇ ਬਣਾ ਕੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਫਿਰ ਮਹਾਰਾਜ ਦੀ ਬੰਦੂਕ ਪਈ ਹੈ, ਉਹ ਬੰਦੂਕ 22 ਸੇਰ ਪੱਕੇ ਦੀ ਹੈ, ਟੋਲੀ ਹੋਈ 22 ਸੇਰ ਪੱਕੇ ਜਿਹੜੇ ਹੁੰਦੇ ਸੀ, 20 ਕਿਲੋ ਦੀ ਸਮਝ ਲਓ ਉਹ ਬੰਦੂਕ ਹੈ। ਫਿਰ ਉਸ ਬੰਦੂਕ ਵਿੱਚ ਬਰੂਦ ਭਰਨ ਵਾਲਾ ਕੁੱਪਾ ਪਿਆ ਉੱਥੇ, ਜਿਹਦੇ ਨਾਲ ਬੰਦੂਕ ਚੱਲਦੀ ਸੀ। ਉਹ ਮਹਾਰਾਜ ਨੂੰ ਬੰਦੂਕ ਉੱਥੇ ਭੇਟ ਕੀਤੀ ਸੀ ਕਿਸੇ ਕਾਰੀਗਰ ਨੇ, ਬਿਆਸ ਨਦੀ ਦੇ ਕੰਢੇ ਤੇ। ਰਾਜਾ ਵੀ ਕੋਲ ਬੈਠਾ ਸੀ, ਬਹੁਤ ਸੰਗਤ ਪਡਲ ਸਾਹਿਬ। ਬੜੀ ਭਾਰੀ ਬੰਦੂਕ ਮਹਾਰਾਜ ਕਹਿੰਦੇ, ਬਹੁਤ ਤਕੜੀ ਬੰਦੂਕ ਬਣਾ ਕੇ ਲੈ। ਉਹ ਰਾਜਾ ਕਹਿੰਦਾ, ਮਹਾਰਾਜ ਇਹਨੂੰ ਚਲਾ ਕੇ ਦੇਖ ਲਓ, ਕਿਤੇ ਲੋਹਾ ਉਵੀ ਤਾਂ ਨਹੀਂ ਥੱਪਿਆ ਹੋਇਆ, ਕੋਈ ਕੰਮ ਵੀ ਕਰਦੀ ਹੈ, ਇੰਨੀ ਭਾਰੀ ਬਣਾ ਕੇ ਲਿਆ। ਕਹਿੰਦੇ ਚਲਾ ਕੇ ਦਿਖਾਉਂਦੇ ਤੈਨੂੰ, ਇੱਕ ਹਾਂਡੀ ਮੰਗਾ, ਹਾਂਡੀ ਤੌੜੀ, ਹਾਂਡੀ ਆਪਾਂ ਤੌੜੀ ਕਹਿੰਦੇ, ਮੁਸਲਮਾਨ ਵੀਰ ਹਾਂਡੀ ਕਹਿੰਦੇ, ਪਹਾੜ ਚ ਵੀ ਉਹਨੂੰ ਹਾਂਡੀ ਉਹ ਕਹਿੰਦੇ। ਉਹ ਬੜਾ ਸਾਰਾ ਝੋਲਾ ਮੰਗਾ ਲਿਆ ਰਾਜੇ ਨੇ, ਕਹਿੰਦੇ ਐਂ ਕਰ, ਉਧਰੋਂ ਇਹਨੂੰ ਪਾਣੀ ਤੇ ਛੱਡ ਦੇ ਜਿਧਰੋਂ ਬਿਆਸ ਦਾ ਪਾਣੀ ਆਉਂਦਾ, ਪਾਣੀ ਤੇ ਤਰ ਕੇ ਆਉਂਦਾ। ਘੜੇ ਨੂੰ ਹਾਂਡੀ ਨੂੰ ਸਿੱਧੀ ਰੱਖ ਦੋ, ਤਰਨ ਲੱਗ ਜਾਂਦਾ, ਵੀ ਤਾਂ ਹਵਾ ਹੁੰਦੀ ਹੈ ਡੁੱਬਦਾ ਨਹੀਂ। ਉਹ ਆਉਂਦੀ ਸੀ ਹਾਂਡੀ ਤਰਦੀ ਤੇ ਮਹਾਰਾਜ ਨੇ ਭਰੀ ਉਹ ਬੰਦੂਕ, ਉਹ ਹਾਂਡੀ ਦੇ ਮਾਰਿਆ ਨਿਸ਼ਾਨਾ ਮਹਾਰਾਜ ਨੇ ਆਪ ਚਲਾਈ ਸੀ ਬਿਆਸ ਤੇ। ਉਹ ਹਾਂਡੀ ਗੁਰਮੁਖ ਪਿਆਰੇ ਉਹ ਫੁੱਟੀ ਉਹ ਨਹੀਂ। ਹੋਰ ਰਾਜਾ ਕਹਿੰਦਾ, ਮੇਰੀ ਗੱਲ ਸੱਚੀ ਹੋਈ, ਕਹਿੰਦਾ ਲੋਹਾ ਹੀ ਥੱਪਿਆ ਪਿਆ, ਇਹਨੇ ਆਦਮੀ ਨੂੰ ਕੀ ਮਾਰਨੇ ਤਾਂ ਹਾਂਡੀ ਨਹੀਂ ਤੋੜੀ। ਕਹਿੰਦੇ ਤੂੰ ਗੁਰੂ ਅਰਜਨ ਦਾ ਦਰਸ਼ਨ ਕਰਿਆ ਸੀ, ਤੇਰਾ ਬਾਬਾ ਦਾਦਾ, ਤੁਸੀਂ ਗੁਰੂ ਘਰ ਨਾਲ ਜੁੜ ਗਏ ਹੋ, ਤੁਸੀਂ ਇਹਨਾਂ 22 ਧਾਰ ਜਾਲਮਾਂ ਦੇ ਨਾਲ ਫਰੇਬੀਆਂ ਨਾਲ ਨਹੀਂ ਜੁੜੇ, ਇਹ ਸਮਝ ਲੈ ਕਿਉਂ ਬਚੀ ਹੈ ਹਾਂਡੀ। ਉੱਥੇ ਪੜ੍ਹੋ ਸੌ ਸਾਖੀ ਵਿੱਚ ਬਚਨ ਆਉਂਦੇ ਨੇ, ਗੁਰੂ ਗੋਬਿੰਦ ਸਿੰਘ ਜੀ ਗਿਆਨੀ ਗਿਆਨ ਸਿੰਘ ਨੇ ਵੀ ਲਿਖੇ ਹੈ। ਉਹ ਰਾਜੇ ਹੈ ਕਾਹਤੇ ਬਚੀ ਹੈ, ਤੇਰੀ ਮੰਡੀ ਵੀ ਸਦਾ ਵਸਦੀ ਰਹੂਗੀ। ਅੱਜ ਕਹੇ ਅਖੋਲ ਸਤ ਜੈਸੇ ਬਾਚੀ ਹੈ ਇਹ ਹਾਂਡੀ, ਤੈਸੇ ਬਚੇਗੀ ਤੇਰੀ ਮੰਡੀ। ਜੋ ਮਾਂਡੀ ਕੋ ਲੂਟੇਂਗੇ ਅਸਮਾਨੀ ਗੋਰੇ ਛੂਟੇਂਗੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ। ਜਿਹੜਾ ਤੇਰੇ ਪਰ ਚੜ ਕੇ ਆਊ ਨਾ ਮੰਡੀ ਨੂੰ ਖਤਮ ਕਰਨ, ਤੈਨੂੰ ਜੰਗ ਕਰਨ ਦੀ ਲੋੜ ਨਹੀਂ, ਉਹਨੂੰ ਅਸਮਾਨ ਦੀ ਬਿਜਲੀ ਉਹ ਫੂਕਦੇ ਕਰੂਗੀ। ਇਹੀ ਗੱਲ ਹੋਈ ਹੈ, ਹੁਣ ਜਾ ਕੇ ਦੇਖ ਲਓ ਬਚਨ ਗੁਰੂ ਜੀ ਦੇ। ਸਾਰੀਆਂ ਰਾਜਧਾਨੀਆਂ ਉੱਡ ਗਈਆਂ, ਮਹਿਲਾ ਮੁਲਾ 22 ਧਾਰੇ ਕਿਤੇ ਨਹੀਂ ਹੈਗੇ, ਇੱਕ ਮੰਡੀ ਹੈ। ਹੁਣ ਵੀ ਮਹਿਲ ਉਸ ਤਰ੍ਹਾਂ ਹੀ, ਹੁਣ ਵੀ ਬਾਗ ਬਗੀਚੇ ਉਸ ਤਰ੍ਹਾਂ ਹੀ। ਇਹੀ ਬਚਨ ਸੌ ਸਾਖੀ ਦਾ ਪੜ੍ਹ ਕੇ ਨਾ, ਨਾਮ ਧਾਰੀਏ ਜਿਹੜੇ ਵੀਰ ਨੇ ਆਪਣੇ, ਨਾਮ ਧਾਰੀਏ ਕੂਕੇ ਕਹਿੰਦੇ ਜਿਹਨਾਂ ਨੂੰ ਤੁਸੀਂ ਪੰਜਾਬ ਵਿੱਚ ਦੇਖੇ ਹੀ ਹੋਣੇ,

0: ਤੇ ਉਹ ਫਿਰ ਬੱਚੇ ਨੂੰ ਇਹ ਦੇਖ ਕੇ ਨਾ ਸੋ ਸਾਖੀ ਦਾ ਉਹ ਸਾਰੇ ਫਿਰ ਮੰਡੀ ਜਾ ਕੇ ਬਸ ਗਏ ਸੀ। ਹੁਣ ਤੁਸੀਂ ਮੰਡੀ ਜਾ ਕੇ ਦੇਖੋਗੇ ਸਭ ਤੋਂ ਵੱਧ ਗਿਣਤੀ ਉੱਥੇ ਨਾਮਧਾਰੀਆਂ ਦੀ ਹੈ। ਉਹ ਦਸਮ ਪਾਤਸ਼ਾਹ ਦਾ ਬਚਨ ਮੰਨ ਕੇ ਹੀ ਗਏ ਤੇ ਕਿ ਇਸ ਸ਼ਹਿਰ ਨੇ ਕਦੇ ਬਰਬਾਦ ਨਹੀਂ ਹੋਣਾ ਗੁਰੂ ਜੀ ਦਾ ਬਚਨ। ਇਹ ਦੋ ਸ਼ਹਿਰ ਨੇ ਤੁਹਾਡੇ ਪੰਜਾਬ, ਇਹ ਉਹ ਵੀ ਇੱਕ ਮਲੇਰਕੋਟਲਾ ਦੇਖ ਲਓ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਦਾ ਨਾਰਾ ਮਾਰਿਆ ਬੱਚਿਆਂ ਪਿੱਛੇ ਗੁਰਸਿੱਖ ਪਿਆਰਿਓ, ਉਥੋਂ ਦੇ ਜਿਹੜਾ ਨਵਾਬ ਸੀ ਗੁਰਸਿੱਖ ਪਿਆਰਿਓ, ਉਹਨੇ ਹਾਦਾ ਨਾਰਾ ਮਾਰਿਆ ਤੇ ਬਚਨ ਕਰ ਦਿੱਤਾ, ਚਾਰ ਚੁਫੇਰੇ ਮੁਸਲਮਾਨ ਉਜੜ ਜਾਣਗੇ ਪਰ ਤੇਰੀ ਨਗਰੀ ਵਸਦੀ ਰਹੂਗੀ, ਤੂੰ ਗੁਰੂ ਦੇ ਬੱਚਿਆਂ ਖਾਤਰ ਹਾਦਾ ਨਾਰਾ ਮਾਰੇ। ਇੱਕ ਮਲੇਰਕੋਟਲਾ ਪੰਜਾਬ ਵਿੱਚ ਸਾਰੀਆਂ ਜਾਇਦਾਦਾਂ, ਸਾਰੀਆਂ ਕੋਠੀਆਂ ਮਹਿਲ ਮੁਸਲਮਾਨਾਂ ਦੇ ਨਾਂ ਏ। ਉਸ ਸ਼ਹਿਰ ਦੀ ਜ਼ਮੀਨ ਕਿਸੇ ਨੂੰ ਅਲੋਟ ਨਹੀਂ ਕੀਤੀ ਗਈ, ਜਿਹੜੇ ਜਿਹੜੇ ਮੁਸਲਮਾਨ ਉੱਥੇ ਵੱਸਦੇ ਉਹਨਾਂ ਦੀ ਉਹ ਜੱਦੀ ਚੱਲ ਰਹੀ ਹੈ। ਦੇਖੋ ਮਹਾਰਾਜ ਦੇ ਨਾਲ ਜੁੜਨ ਦਾ ਇਹ ਬਚਨ ਆਇਆ। ਮਥੁਰਾ ਜੀ, ਉਹ ਮੰਡੀ ਵੀ ਉਸ ਤਰ੍ਹਾਂ ਹੀ ਬਚਦੀ ਹੈ, ਬਸ ਰਹੀ ਹੈ, ਲੁੱਟੀ ਨਹੀਂ ਗਈ ਕਿਸੇ ਤੋਂ। ਸਭ ਰਾਜ ਭਾਗ ਕਹਿ ਗਏ, ਮਲੇਰਕੋਟਲਾ ਗੁਰੂ ਦੇ ਨਾਲ ਜੁੜ ਗਿਆ, ਨਵਾਬ ਸ਼ੇਰ ਅਫਗਨ ਤੇ ਗੁਰਸਿੱਖ ਪਿਆਰੇ, ਉਹਦਾ ਵੀ ਸ਼ਹਿਰ ਉਸ ਤਰ੍ਹਾਂ ਹੀ ਬਸਦਾ। ਵੇਖ ਲੋ, ਮੁੜ ਕੇ ਫਿਰ ਰਾਜ ਗੱਦੀਆਂ ਦੇ ਮਾਲਕ ਹੋ ਗਏ। ਹੁਣ ਜਿਹੜੇ ਮਲੇਰਕੋਟਲੇ ਦੇ ਖਾਨਦਾਨ ਦੇ ਨੇ, ਕਦੇ ਵਜ਼ੀਰ ਬਣਦੇ ਨੇ, ਕਦੇ MLA ਬਣਦੇ ਨੇ ਗੁਰਸਿੱਖ ਪਿਆਰੇ। ਇਹ ਉਹ ਬਚਨ ਹਨ। ਮਥੁਰਾ ਭੱਟ ਜੀ ਕਹਿੰਦੇ, ਗੁਰੂ ਅਰਜਨ ਪਾਤਸ਼ਾਹ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। 84 ਲੱਖ ਜੂਨੀਆਂ ਦੇ ਵਿੱਚ ਜੰਮ ਜੰਮ ਕੇ ਮਰਨਾ, ਇਸ ਜੀਵਨ ਦੇ ਦੁੱਖ ਦੂਰ ਹੁੰਦੇ ਹਨ ਸਤਿਗੁਰ ਅਰਜਨ ਦੇ ਪਾਤਸ਼ਾਹ ਦੇ ਦਰਸ਼ਨ ਸਿਮਰਨ ਕੀਤੇ ਹਨ।
1: ਕਲ ਸਮੁੰਦਰ ਪਏ ਰੂਪ ਪ੍ਰਗਟ ਹਰ ਨਾਮ ਉਧਾਰ।
0: ਇਹ ਕਲਯੁਗ ਕੀ ਹੈ ਭਾਈ? ਪੱਟ ਕਹਿੰਦੇ ਸਮੁੰਦਰ ਦਾ ਰੂਪ ਹੈ। ਕਲ ਸਮੁੰਦਰ ਭੈ ਰੂਪ, ਕਲ ਸਮੁੰਦਰ, ਇੱਥੇ ਵਿਸ਼ਰਾਮ ਦੇ ਦੋ, ਭੈ ਰੂਪ, ਫਿਰ ਸਿੱਧੇ ਅਰਥ ਹੋ ਜਾਣਗੇ। ਇਹ ਕਲਯੁਗ ਕਲ ਕਲੇਸ਼ ਦਾ ਸਮੁੰਦਰ ਹੈ, ਇਹਦੇ ਵੀ ਤੁਸੀਂ ਭੈ ਹੋ। ਤੁਹਾਡਾ ਰੂਪ ਕੀ ਪ੍ਰਗਟ ਹੋਇਆ? ਗੁਰੂ ਅਰਜਨ ਦੇਵ ਜੀ ਪ੍ਰਗਟ ਕਲ ਸਮੂਹ ਸਰੂਪ ਪੜਿਓ ਜੀ।
1: ਕਲ ਸਮੁੰਦਰ ਪਏ ਰੂਪ ਪ੍ਰਗਟ ਹਰ ਨਾਮ ਉਧਾਰਨ।
0: ਨਾਮ ਉਧਾਰਨ, ਤੁਹਾਡਾ ਰੂਪ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਜਿਹੜਾ ਪ੍ਰਗਟ ਹੋਇਆ, ਇਹ ਤਾਂ ਹੋਇਆ ਕਿ ਕਲਯੁਗ ਦੇ ਸਮੁੰਦਰ ਵਿੱਚ ਜੀਵਾਂ ਨੂੰ ਨਾਮ ਦਾ ਜਹਾਜ਼ ਦੇ ਕੇ ਪਾਰ ਕਰ ਦਈਏ। ਨਾਮ ਉਧਾਰਨ ਸਮੁੰਦਰ ਹੈ ਭਾਈ ਕਲਯੁਗ ਕਲ ਕਲੇਸ਼ ਦਾ। ਰਾਤ ਵੀ ਬਚਨ ਆਇਆ ਸੀ, ਕਿਹੜਾ ਘਰ ਹੈ ਜਿੱਥੇ ਡਾਂਗ ਨਹੀਂ ਖੜਕਦੀ, ਥੋੜੀ ਬਹੁਤੀ ਖੜਕਦੀ ਹੋਵੇ, ਕਿਤੇ ਘੱਟ ਕਿਤੇ ਵੱਧ, ਕੋਈ ਜਗ੍ਹਾ ਰਹੀ ਹੋ ਨਹੀਂ। ਤੀਰਥਾਂ ਤੇ ਜਾਓ ਤਾਂ ਝਗੜਾ, ਜਿੱਥੇ ਜਾਓ ਝਗੜਾ ਹੀ ਝਗੜਾ। ਇਹ ਕਲ ਕਲੇਸ਼ ਦਾ ਯੁੱਗ ਹੈ ਭਾਈ, ਕਲੂ ਕਲ ਕਲੇਸ਼। ਤੁਸੀਂ ਪ੍ਰਗਟ ਹੋਏ ਹੋ ਇਸ ਯੁੱਗ ਵਿੱਚ, ਤੁਸੀਂ ਸਮੁੰਦਰ ਬਣਾ ਦਿੱਤਾ ਵਾਹਿਗੁਰੂ ਦੇ ਨਾਮ ਦਾ।
1: ਵਸੈ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਨ।
0: ਵਸੈ ਸੰਤ ਜਿਸ ਹਿਰਦੈ, ਇਹਦੇ ਦੋ ਅਰਥ ਭਾਈ। ਇਹ ਵਾਹਿਗੁਰੂ ਦੇ ਪਿਆਰਿਆਂ ਦੇ ਸ਼ੁੱਧ ਵਿਰਤੀ ਵਾਲਿਆਂ ਦੇ ਮਨ ਵਿੱਚ ਵੱਸਦਾ ਹੈ ਵਾਹਿਗੁਰੂ ਦਾ ਨਾਮ। ਆ ਲੰਗਰ ਹੈ, ਹੇਠ ਬਣਾਉਂਦੇ ਨੇ ਭਾਈਆਂ, ਬੀਬੀਆਂ, ਧੀਆਂ, ਭੈਣਾਂ, ਉੱਥੇ ਗੱਠਿਆਂ ਦੇ ਬਈ ਵੀ ਮੈਂ ਦੇਖੇ ਪਏ ਹੈ, ਥੋੜੇ ਆਲੂ ਵੀ ਪਏ ਹੈ ਬਹੁਤ ਗੁਰਸਿੱਖ ਪਿਆਰੇ, ਅਦਰਕ ਉਦਰਕ ਵੀ ਪਿਆ, ਮੂੰਗੀ ਮਸਰੀ ਦਾ ਵੀ ਸਟੋਰ ਭਰਿਆ ਪਿਆ, ਪਿੱਛੇ ਸਭ ਕੁਝ ਹੈਗਾ, ਘੀ ਵੀ ਹੈਗਾ ਪਰ ਇੱਕ ਦੁੱਧ ਵੀ ਹੈਗਾ। ਹੁਣ ਜਿਹੜੇ ਗੱਠੇ ਨੇ ਬੋਰੀ ਚ ਪਾਓ, ਜਿੱਥੇ ਮਰਜ਼ੀ ਬੇਚਾਰਿਆਂ ਨੂੰ ਟਕਾ ਦੋ, ਉਹਨਾਂ ਨੇ ਪਏ ਰਹਿਣਾ। ਆਲੂ ਵੀ ਉੱਥੇ ਫਰਸ਼ ਤੇ ਹੀ ਪਏ ਰਹਿਣੇ, ਕੋਈ ਮੰਜੇ ਮੁੰਜੇ ਦੀ ਵੀ ਲੋੜ ਨਹੀਂ ਵਿਚਾਰਿਆਂ ਨੂੰ। ਮੂੰਗੀ ਮਸਰੀ ਦੀ ਦਾਲ ਕਹੇ ਜੇ ਕੁਜੇ ਚ ਪਾ ਕੇ ਧਰ ਦੋ ਪਈ ਰਹੂਗੀ, ਪਰ ਜਿਹੜਾ ਦੁੱਧ ਹੈ ਨਾ, ਜੇ ਉਹ ਰੱਖਣਾ ਤਾਂ ਭਾਂਡਾ ਸਾਫ਼ ਕਰਨਾ ਪਊ, ਮਾਂਜਣਾ ਪਊਗਾ, ਕਿਉਂਕਿ ਖੁਦ ਨਿਰਮਲ ਹੈ, ਉਹ ਨਿਰਮਲ ਭਾਂਡੇ ਵਿੱਚ ਰਹੂਗਾ। ਇਹ ਜਿਹੜੇ ਬਾਕੀ ਦੇ ਕਰਮ ਧਰਮ ਜੇ ਸੰਸਾਰ ਕਰਦੀ ਫਿਰਦੀ ਹੈ, ਪਖੰਡ ਬਾਦ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੂਟੇ, ਇਹਦਾ ਜਿੱਥੇ ਮਰਜ਼ੀ ਜਿਹੋ ਜਿਹਾ ਮਰਜ਼ੀ ਕਰੀ ਜਾਓ, ਪਰ ਜੇ ਵਾਹਿਗੁਰੂ ਦਾ ਨਾਮ ਜਿਹੜਾ ਨਿਰਮਲ ਹੈ ਹਿਰਦੇ ਵਿੱਚ ਟਿਕਾਉਣੇ, ਫਿਰ ਹਿਰਦੇ ਰੂਪੀ ਭਾਂਡੇ ਨੂੰ ਸ਼ੁੱਧ ਕਰਨਾ। ਆਪਾਂ ਭਾਈ ਦੁੱਖ ਨਾ ਮਨਾਇਓ, ਖਬਰੇ ਮੈਂ ਵੀ ਤੁਹਾਡੇ ਵਿੱਚ ਹੋਵਾਂ, ਆਪਾਂ ਅੰਬ ਦੇ ਅਚਾਰ ਵਿੱਚ ਦੁੱਧ ਪਾਈ ਫਿਰਦੇ ਅੱਜ ਖੇ ਆਖੋ ਸਤਨਾਮ, ਉਹਨੇ ਤਾਂ ਦਹੀਂ ਵੀ ਨੀ ਬਣਨਾ ਗਿਆ ਆ। ਤੇ ਪੁੱਛਦੇ ਹਾਂ ਬਾਬਿਆਂ ਨੂੰ ਆ ਕੇ, ਬਾਬਾ ਜੀ ਮੇਰਾ ਮਨ ਨੀ ਟਿਕਦਾ ਜਪਜੀ ਸਾਹਿਬ ਪੜ੍ਹਨ ਨੂੰ, ਜੀ ਨਹੀਂ ਕਰਦਾ। ਉਹ ਮਹੀਨੇ ਦੀਆਂ 18 ਬੋਤਲਾਂ ਤੇਰੇ ਬਿਸਕੀ ਦੀਆਂ ਪਈਆਂ ਅੰਦਰ, ਉੱਥੇ ਜਪਜੀ ਕਿਵੇਂ ਬੜ ਜੂਗੀ? ਅੱਜ ਖੇ ਆਖੋ ਸਤਨਾਮ, ਮੱਛੀਆਂ ਦੇ ਟੋਕਰੇ ਲੱਗੇ ਪਏ ਪਕੌੜਿਆਂ ਦੇ ਅੰਦਰ, ਤੂੰ ਅੰਬ ਦੇ ਅਚਾਰ ਦੇ ਵਰਤਮਾਨ ਵਿੱਚ ਦੁੱਧ ਪਾਉਂਦੇ? ਦੇਖੋ ਕਿੰਨਾ ਦੋਸ਼ ਰੱਬ ਨੂੰ ਦਿੰਦੇ ਆਪਾਂ। ਅਸੀਂ ਦੁੱਧ ਫਟ ਗਿਆ ਪਾਇਆ ਹੋਇਆ, ਦੁੱਧ ਨੂੰ ਕਾਹਦਾ ਦੋਸ਼ ਹੈ? ਤੇਰਾ ਭਾਂਡਾ ਠੀਕ ਨਹੀਂ ਸੀ ਤਾਂ ਫਟਿਆ, ਤੂੰ ਉਹਨੂੰ ਰੱਖਣਾ ਨਹੀਂ ਜਾਣਦਾ ਤਾਂ ਫਟਿਆ। ਇਸੀ ਵਾਹਿਗੁਰੂ ਦਾ ਨਾਮ ਇਹ ਬਹੁਤ ਨਿਰਮਲ ਹੈ ਗੁਰਸਿੱਖ ਪਿਆਰਿਓ। ਸੌਮਣ ਕੱਚਾ ਦੁੱਧ ਮੈਸਾਂ ਦਾ ਇਕੱਠਾ ਕਰੋ ਪੰਜਾਬ ਵਿੱਚ, ਸੌਮਣ ਕੱਚੇ ਮੈਸਾਂ ਦੇ ਦੁੱਧ ਵਿੱਚ ਜਿਹੜੀ ਸ਼ਕਤੀ ਹੈ ਨਾ, ਉਹ ਸ਼ੇਰ ਨਹੀਂ ਦੇ ਇੱਕ ਸ਼ੇਰ ਦੁੱਧ ਵਿੱਚ ਹੈ। ਨੋਟ ਕਰਿਓ, ਸ਼ਾਸਤਰ ਦੀ ਕੈਲਕੂਲੇਸ਼ਨ ਹੈ। ਮੈਸਾਂ ਦਾ ਸੌਮਣ ਦੁੱਧ, ਸ਼ੇਰ ਨਹੀਂ ਦਾ ਇੱਕ ਸ਼ੇਰ, ਇੱਕ ਸ਼ੇਰ ਵਿੱਚ ਜਿੰਨੀ ਸ਼ਕਤੀ ਹੈ ਨਾ, ਉਨੀ ਮੈਸਾਂ ਦੇ ਸੌਮਣ ਦੁੱਧ ਵਿੱਚ ਸ਼ਕਤੀ। ਨਾਲ ਹੀ ਨਾਲ ਇਹ ਵੀ ਯਾਦ ਕਰ ਲਿਓ, ਮੈਸਾਂ ਦਾ ਦੁੱਧ ਬਾਲਟੀ 'ਚ ਪਾ ਲਓ, ਪਿੱਤਲ ਦੀ ਹੋਵੇ, ਲੋਹੇ ਦੀ ਹੋਵੇ, ਸਿਲਬੜ ਦੀ ਹੋਵੇ, ਕੰਚ ਦੀ ਹੋਵੇ, ਜਿਹਦੇ 'ਚ ਮਰਜ਼ੀ ਪਾ ਲਓ, ਸਾਫ਼ ਚਾਹੀਦੀ ਰਹੇ ਜੀ। ਪਰ ਜੇ ਸ਼ੇਰਨੀ ਦਾ ਦੁੱਧ ਰੱਖਣਾ ਹੋਵੇ ਨਾ, ਉਹ ਸਿਉਣੇ ਦੇ ਭਾਂਡੇ ਵਿੱਚ ਰਹੂਗਾ। ਸਿਉਣੇ ਦੇ ਭਾਂਡੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਚਾਂਦੀ ਦੇ ਭਾਂਡੇ 'ਚ ਪਾ ਲਓ ਨਾ, ਜਦੇ ਫੜ ਜੂਗਾ। ਕੇਵਲ ਇੱਕ ਸਿਉਣਾ ਧਾਤ ਹੈ ਜਿਹਦੇ ਵਿੱਚ ਤੁਸੀਂ ਸ਼ੇਰਨੀ ਦਾ ਦੁੱਧ ਰੱਖ ਸਕਦੇ ਹੋ। ਕਿਸੇ ਮਿਊਜ਼ੀਅਮ 'ਚ ਜਾ ਕੇ ਵੇਖ ਲਿਓ, ਪੁੱਛ ਲਿਓ, ਗਵਾਲੀਅਰ ਜਾਇਓ ਕਿਤੇ, ਬੰਦੀ ਚੋੜ ਗੁਰਦੁਆਰਾ ਦੇਖਿਓ, ਨਾਲੇ ਉਹਦੇ ਲਾਗ ਹੈ ਬਹੁਤ ਵੱਡਾ ਚਿੜੀਆ ਘਰ ਹੈ, ਮਿਊਜ਼ੀਅਮ, ਬੜੇ ਬੜੇ ਸ਼ੇਰ ਨੇ ਗਵਾਲੀਅਰ ਰੱਖੇ ਹੋਏ ਗੁਰਸਿੱਖ ਪਿਆਰਿਓ, ਬਹੁਤ ਵੱਡਾ ਮਿਊਜ਼ੀਅਮ ਹੈ ਗਵਾਲੀਅਰ, ਕਦੇ ਜਾਓ ਤੁਸੀਂ ਦੇਖ ਲਿਓ। ਉੱਥੇ ਪੁੱਛ ਲਿਓ ਜਿਹੜੇ ਉੱਥੇ, ਅਸੀਂ ਪੁੱਛੀ ਹੈ ਗੱਲ ਜਾ ਕੇ ਐਵੇਂ ਨਹੀਂ, ਉਹ ਕਹਿੰਦੇ ਜੀ ਅਸੀਂ ਤਜਰਬਾ ਕਰਕੇ ਦੇਖੇ। ਬਾਦਸ਼ਾਹ ਸੀ ਗਵਾਲੀਅਰ ਦਾ, ਰਾਜਾ ਸਿੰਧੀਆ, ਦੋਵੇਂ ਰਾਜੇ ਸੀ ਇੰਡੀਆ ਵਿੱਚ ਜਿਹੜੇ ਅਮੀਰ ਸੀ। ਇਹ ਆ ਨਵਾਬ ਲਖਨਊ ਦਾ, ਹੈਦਰਾਬਾਦ ਦਾ, ਇਹ ਆ ਫਿਰ ਇੱਧਰ ਆਪਣੇ ਗਵਾਲੀਅਰ ਦਾ, ਅਤੇ ਬਹੁਤ ਅਮੀਰ ਸੀ ਸਿੰਧੀਏ, ਉਹ ਨਵਾਬ। ਉਹਨਾਂ ਨੇ ਛੇਰ ਰੱਖੇ ਹੋਏ ਸੀ, ਛੀਣੀਆਂ ਪਾਲਦੇ ਹੁੰਦੇ ਸੀ। ਉਹਨਾਂ ਨੇ ਤਜਰਬਾ ਕਰਕੇ ਦੇਖਿਆ ਕਿ ਚਾਂਦੀ ਦੀ ਪਲੇਟ ਵਿੱਚ ਵੀ, ਗਲਾਸ ਵਿੱਚ ਪਾ ਕੇ ਦੇਖਿਆ ਦੁੱਧ, ਨਾ ਨਾ ਜਦੇ ਫਟ ਗਿਆ। ਬਛੇਰਨੀ ਦਾ ਦੁੱਧ ਚੋ ਤੇ ਗਲਾਸ ਬਣਾਓ ਸਿਉਣੇ ਦਾ, ਵਿਗੜਨਾ ਹੀ ਨਹੀਂ ਉਹਨੇ। ਜੇ ਉਹਦੇ ਵਿੱਚ ਸ਼ਕਤੀ ਜ਼ਿਆਦੇ, ਉਹਦੇ ਘਰ ਭਾਂਡਾ ਵੀ ਸਪੈਸ਼ਲ ਹੈ। ਵਾਹਿਗੁਰੂ ਦੇ ਨਾਮ ਵਿੱਚ ਸ਼ਕਤੀ ਬਹੁਤ ਹੈ, ਆਪਾਂ ਵੀ ਭਾਂਡੇ ਬਣਾ ਲਈਏ ਸ਼ੁੱਧ, ਵੇਖੋ ਫਿਰ ਟਿਕਦਾ ਕਿ ਨਹੀਂ। ਇਹ ਵਾਹਿਗੁਰੂ ਦਾ ਨਾਮ ਬਹੁਤ ਬਣਾਇਆ, ਇਹ ਬੇੜਾ ਬਣਾਇਆ ਗੁਰਸਿੱਖ ਪਿਆਰਿਓ। ਪੜ੍ਹੋ ਜੀ ਫਿਰ,
1: ਵਸੈ ਸੰਤ ਜਸਰਦਾ।
0: ਬਸ ਦੋ ਅਰਥ ਨੇ ਭਾਈ ਸੰਪਰਦਾ ਵਿੱਚ, ਇਹ ਨਿਰਮਲ ਮਨ ਵਿੱਚ ਇਹ ਬਸੂਗਾ। ਦੂਜਾ ਅਰਥ ਵੀ ਲੈ ਲਓ, ਇਹ ਸੰਤ ਉਹ ਹੋਊ ਜਿਹਦੇ ਹਿਰਦੇ ਵਿੱਚ ਨਾਮ ਵਸਿਆ ਹੋਵੇ। ਅੱਜ ਕੇ ਆਖੋ ਸਤਨਾਮ, ਹੋਰ ਕਿਤੇ ਪਛਾਕਾਂ ਪਿੱਛੇ ਨਾ ਭੁੱਲ ਜਾਇਓ। ਵਸੈ ਸੰਤ ਜਸਰਦਾ, ਬਸ ਸੰਤ ਹੈ ਹੀ ਉਹ ਜਿਹਨਾਂ ਸਾਸ ਗਰਾਸ ਨਾ ਵਿਸਰੇ, ਹਰਨਾਮਾ ਮਨ ਮੰਤ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಕೈ ಹಾಕ.

Thank you.

सुहा सुहा सुहा सुहा।

Thank you.

निहाली।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गरुड़ मुख नहीं सर पतरा।

Anabe, Pujao de Vita.

सरदार सोहन।

ਕਟ ਰਾਵ ਰਹਾ ਸਾਧ ਸਾਈ ਕਟ ਰਾਵ।

ਹਰ ਤਰੇ ਹਰ ਦਰ ਸੋਨਾ ਹਰ ਤਰੇ।

ਪਰਤ ਸੱਚੇ ਦਰ ਸੋਨੇ ਪਰਤ ਸੱਚੇ ਦਰ ਸੋਨੇ ਪਰਤ ਸੱਚੇ ਦਰ ਸੋਨੇ ਭਗਤ ਸੋ

आप सुबह आया हमरा बड़का।

देखित आए संसार हर रस नाम वृथा जन्म को मर्ग में।

ಸರಿ ಇದೆ.

Oh.

করি Thank you.

ਰੱਬ ਹੈ ਕੋ ਪਿਛਾ।

भोजन आला।

سے چترائی دبدا اے بھلائی

0: ਕਰ ਅੰਮ੍ਰਿਤ ਘਟ ਮਾਹੀ ਜਿਸ ਜਲ ਕਾਰਨ ਤੁਮ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਅੰਮ੍ਰਿਤ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

सबसे

प्राण मन तन सब देवा हर प्रभु की हर कथा है।

चरण

Texas.

Thank you.

ਵਾਂਗੂ ਤੇਰਾ ਪੂਰਨ ਕਰਮ ਹੋਵੇ ਤਵ ਮੇਰਾ ਇਹ ਬੇਨੰਤੀ ਸੁਣ ਪਵ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਫਿਰਤ ਫਿਰਤ ਪਵਿਆ।

ਆਪਣੇ ਭਗਤੀ ਨਿਵਾਸ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਲਿਖਿਆ ਦਿਖਾਹੀ ਮਾਇਆ ਮੋਹ ਭਰਮ ਥੈ ਪੂਰੇ ਸੁਖਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਇਹ ਮਿਲੰਤ ਜਮ ਪ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀ ਰੱਖੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਤਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸਿਆਨ ਗੁਰੂ

ਅੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰਧਾਰੀ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੀ। ਹਰ ਹਰ ਚਰਨ ਹਿਰਦੈ ਉਰਧਾਰੀ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੀ ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੀ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੀ ਜੋ ਜਨ ਪਾ

ਹਰ ਨਾਨਕ ਕੰਠ ਮਜਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਛ ਨਾ ਵਿਚਾਰੀ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਲੀਆਂ ਪਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਚੁੱਕਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ।

ਕਰਦੇ ਗਾਵੇ ਕਉ ਜਪ ਦਿਸ ਦੂਰ ਗਾਵੇ ਕਉ ਵੇਖ ਦਰਹ ਦੂਰ ਕਥਨਾ ਕਥਿਨਾ ਵ ਟੋਟ ਕਾਠ ਕਾਠ ਗਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਨਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸਖਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਗਏ ਜਸ ਕੀਰਤ ਜਗ ਲਏ ਜੇ ਤੈਸੋ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕੇ ਕੀਟਾ ਅੰਦਰ ਕੀਟ ਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਬੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾਨੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਧਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੀ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ।

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੇ ਸ਼ੁੱਧ, ਮੰਨੈ ਮੂੰਹ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਤਸ਼ੋਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾ ਰਹਿ ਸਾਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਤ੍ਰਿਗੈ ਮਾਨ, ਪੰਚੇ ਸੋਹੈ ਦਰ ਦਾ ਜਾਨ, ਪੰਚਾਂ ਕਾ ਗੁਰੇਖ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸਮਾਰ, ਤੌਲ ਧਰਮ ਦਇਆ ਕਪੂਤ, ਸੰਤੋਖ ਸਾਪ ਰੱਖਿਆ ਜਨ ਸੂਤ, ਜੇ ਕੋ ਬੁਝੈ ਉਹ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਦੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਰੂਪ, ਕੀਤੀ ਦਾਤ ਜਾਣੈ ਕੌਣ ਭੂਤ, ਕੀਤਾ ਪਸਾਓ ਏਕੋ ਕਵਾਓ, ਦਿਸਦੇ ਹੋਏ ਲੱਖ ਦਰੀਆਓ, ਕੁਦਰਤ ਗਵਣ ਕਾਮ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਗ ਭਾਉ, ਅਸੰਖ ਪੂਜਾ ਸੰਗ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾ।

ਮੂਰਖ ਅੰਧ ਘੋਰ ਅਸੰਖ ਚੋਰ ਰਾਮ ਘੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਕਲ ਵਡਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਗਾਏ।

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਟ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਾਖ ਖਾਹੀ, ਅਸੰਖ ਨੈਂਦਕ ਸਰ ਕਰੇ ਪਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਸੰਗ ਸਾਭ, ਗਮ ਗਮ ਸੰਗ

അക്കരയിൽ ലിഖണം പോലണം ബാണ് അക്കര സർസ ജോകാരണം ജനഹ ലിഖ ദേശനായ ജയപുരമായി ദൈ ജിതാ ഗീതാ തേതാ നാവണ നാവ നായി കോ താവും കുദരത കവണ കാം വിചാര വാരാ ന ജാവ ഏക വാര ജോ തുദ് ഭാവൈ സായി പലികാര തു സദാ സലാമ സന്ദ്രങ്കാര ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਉ ਧੋਏ ਭਰੀਆ ਮਤ ਬਾਬਾ ਕੈ ਸੰਗ ਉਹ ਧੋਪੈ ਨਾ ਵਹਿ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜਾ ਪੇਹੀ ਖਾ ਨਾਨਕ ਹੁਕਮੀ ਆ ਵਹ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਗੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬਰਮਾਉ ਸਤ ਸੁਹਾਣ ਸਦਾ ਮਨ ਜਾਉ ਗਵਣ ਸੁਵੇਲਾ ਭਗਤ ਗਵਣ ਗਵਣ ਸਿਤ ਗਵਣ ਵਾਰ ਗਵਣ ਸਿਰੁਤੀ ਮਹਾਂ ਗਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ।

ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਸਲਾਹੀ ਸਲਾਹ ਦੀ ਸੁਰਤ ਨਾ ਪਾਈਆਂ, ਨਦੀਆਂ ਤੇ ਵਹ ਪਵੇ, ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗ੍ਰਹ, ਸੇਤੀ ਮਾਲ ਤਨ। ਪੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਅੰਤ ਨ ਸਿਵਤੀ ਗਾਣ ਨਾ ਅੰਤੋ, ਅੰਤ ਨ ਕਰਨ ਦੇਣ ਨਾ ਅੰਤੋ, ਅੰਤ ਨ ਵੇਖਣ ਸੁਣਨ ਨਾ ਅੰਤੋ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਬਾਰ, ਅੰਤ ਕਾਰਨ ਕਿਤੇ ਬਿਲ ਲਾਹੀ, ਤਾਂ ਕਿ ਅੰਤ ਨ ਪਾਏ ਜਾਹੀ। ਇਹ ਅੰਤ ਨ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੇ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਬੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਗਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋ ਦੈ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਬਦ ਟੈਮ ਬੇਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਖਾਈ ਗਾਏ, ਕਿਤਿਆਂ ਦੁਖ ਭੋਗ ਸਦਮਾਰ, ਇਹ ਪੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਉਹ ਰਾਖ ਨਾ ਸਕੈ ਕੋਏ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇ ਤੀਆਂ ਮੋਂ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕਹੀ ਗਏ, ਜਿਸ ਨੂੰ ਬਖਸ਼ੇ ਸ਼ਬਦ ਸਾਲਾ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਮੁੱਲਾ ਵਹੇ ਮੁੱਲ ਲੈ ਜਾਏ, ਮੁੱਲ ਪਾਏ ਮੁੱਲਾਂ ਸਮਾਏ, ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਮੁੱਲ ਪਰਵਾਨ, ਮੁੱਲ ਬਖਸ਼ੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫੁਰਮਾਨ, ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰੇ ਵਖਿਆਣ।

ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀ ਅਸਰ ਗਵਾ ਰੰਗਵਾਰ। ਸੋ ਦਾਰ ਕਿਹਾ ਸੋ ਕਰ ਗਿਆ, ਜਿਤਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣਹਾਰੇ। ਕੇਤੇ ਰਾਗ ਪਰੀਸ਼ੰ ਕਹੀ ਹੈਨ, ਕੇਤੇ ਗਾਵਣਹਾਰੀ। ਗਾਵੈ ਤੋਨ ਪੌਣ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੀ। ਗਾਵਹਿ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸਵਾਰੀ।

ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੋ ਤਿਸ ਭਾਵੈ ਤਿਵੈ ਚਲਾਵੈ ਜੇ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿੜਾਨ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਸ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ

ਕਾਜਮਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਗੌਤਮ ਨੀ ਜਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਬਵਣ ਬਾਣੀ ਅਗਨੀ ਪਾਤਾਲ ਤਿਸ ਵਜ ਧਰਤੀ ਸਾਪ ਰੱਖੀ ਧਰਮਸਾਲ ਤਿਸ ਵਜ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਗੇਤੇ ਪਵਨ ਪਾਣੀ ਵੈ ਸੰਤਰ ਗੇਤੇ ਗਾਨ ਮਹੇਸ਼ ਗੇਤੇ ਵਰਮੈ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ਼ ਗੇਤੀਆਂ ਕਰਮ ਭੂਮੀ ਮੇਰ ਗੇਤੇ ਗੇਤੇ ਤੂੰ ਉਪਦੇਸ਼ ਗੇਤੇ ਅੰਧ ਚੰਦ ਸੂਰ ਗੇਤੇ ਗੇਤੇ ਮੰਡਲ ਦੇਸ਼ ਗੇਤੇ ਸਦ ਬੁੱਧ ਨਾਥ ਗੇਤੇ ਗੇਤੇ ਦੇਵੀ ਵੇਸ਼

ਸਤਿਗੁਰੂ ਪ੍ਰਸਾਦ ਸ੍ਰੀ ਮੁੱਖ ਵਾਕ ਪਾਤਸ਼ਾਹ ਜੀ ਦਸਵੀਂ ਛੱਬੇ ਸ਼ੰਤ ਪ੍ਰਸਾਦ ਚੱਕਰ ਚੇਹ ਨਰ ਵਰਨ ਜਾ ਤੇ ਹਰ ਪਾਤ ਨੈਣ ਦੇ ਰੂਪ ਰੰਗ ਹਰ ਦੇਖ ਦੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤਨ ਭਾਵ ਪ੍ਰਕਾਸ਼ ਮਿਤ ਕਹਿ ਜੈ ਕੋਟ ਇੰਦਰ ਨਰਾਣ ਸਾਹ ਸ਼ਹਾਨ ਗਣੇਜ ਦਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਅਕਾਲੀ ਨਮਸਤੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਈ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ

ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹਿੰਦਾ ਹੈ ਕਿ ਰਾਜ ਕਰਹਿੰਦਾ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਕਰੀਮਲ ਖਰਾਜ ਹੈ ਕਰੀਮਲ ਨਿਵਾਜ ਹੈ ਹਰੀ ਫੁਲਸ ਕੰਨ ਹੈ ਹਰਾਸ ਨਿਪ ਕੰਨ ਹੈ ਕਲੰਕੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਿਆਇ ਕਰੀਮ ਹੈ ਸਮਾਤੁਲ ਜਵਾਹ ਹੈ ਕਿ ਸਾਹਿਬ ਗਰਾਹ ਹੈ ਕਿ ਨਰਕੰਕ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ

ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ।

ਸਦਾ ਰਹੋ ਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹੇ, ਕਰਤਾ ਤੀ ਰਹੇ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।

ਦਾਰੂ ਵਾਜੇ ਪੰਜ ਸ਼ਬਦ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਕਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਨ ਮਾਣੀ ਦੇਨ ਮਾਣੀ ਦੇਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ

ਜਸੂ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਸ ਜਿਸ ਨੋਰ ਕਿਆ ਕਰੇ ਬੇਚਾਰਿਆ ਇੱਕ ਪਰਮ ਪੂਲੇ ਫਿਰ ਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪੈ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਤ ਕੀ ਕਰੈ ਕਾਣੀ ਕਰੈ ਕਾਣੀ ਅਗਤ ਕੇਰੀ ਗੇਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਜਦਰਾਈ ਕਿਨੈ ਨਾ ਪਾਇਆ ਜਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਇਸ ਪਰਮ ਭੁਲਾਇਆ ਮਾਇਆ ਦਾ ਮੋਹਣੀ ਜਿਹਨੇ ਕੀਤੀ ਜੰਠਵਾਲੀ ਪਾਈ ਆ ਕੁਰਬਾਨ ਕੀਤਾ ਦਿਸੈ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਜਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਇਹ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਤਾ ਜਿਤੰਤ ਪਛੋਤਾਈ ਹੈ

ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੋਂ ਪਾਏ ਵੇਖ ਭਰਣ ਆਇਆ। ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਦਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਜਲਾਹੀ ਦੇ ਜਲਾ ਸਵਾਮੀ, ਹੋਰ ਕਹਿ ਜਾਣਾ ਗੁਣ ਤੇਰੇ, ਜਿਵ ਤੂੰ ਜਲਾਹੀ ਦੇ ਜਲਾਏ ਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤੇ ਵਹਿ ਜਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ, ਜਨ ਤੁਰੋਂ ਲਿਖਿਆ ਆਇਆ, ਇੱਕ ਫਿਰ ਇੱਕ ਨੇੜੇ ਕਰੈ ਗੱਲਾਂ, ਕੰਨੀ ਕਿਨੈ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਹਰ ਧਿਆਇਆ, ਕਰਮੀ ਸਹਿਜਨ ਉਪਜੈ ਵਣ ਸਹਿਜੇ ਸਹਿਸਾ ਨ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀ ਉਮਲੀਣ ਹੈ ਗਦ ਸੰਜਮ ਦੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਵ ਰਹਾਂ ਜਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾਏ ਸਹਿਸਾਹਿ ਬਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉਤਮ ਸੋ ਸੁਣਿਆ ਨਾਹੀ, ਫਿਰੇ ਜਿਉਂ ਬੇਤਾਲਿਆ, ਕਹੇ ਨਾਨਕ ਜਨ ਸੱਚ ਦਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ, ਗੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ ਹੈ, ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ, ਪੁੱਛੋ ਪੁਏ ਕੀਆਂ ਜਾਏ, ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਰ ਬਾਣੀ, ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਜਿਤ ਜਨ

ਸਾਨੂੰ ਆਪਣੇ ਲਿਵ ਲਾਵੇ, ਆਪਣੀ ਲਵਾਪੇ ਰਾਹੀਂ ਗੁਰੂ ਸਾਹਿਬ ਸੰਭਾਲੀ ਹੈ, ਕਹਿਣਾ ਗਿੜਦਾ ਸਾਰ ਸੋ ਕਿਉਂ ਮਨੋ ਵਿਸਾਰੀ ਹੈ। ਜੈਸੀ ਅਗਨ ਦੁਰਮਾਹੀ ਤੈਸੀ ਬਾਹਰ ਮਾਇਆ, ਜਾਂ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਲੱਗੀ ਦਸਣਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਦ ਵਿਸਰੈ ਮੋਹ ਜਾਂ ਭਾਵ ਦੂਜਾ ਲਾਇਆ।

ਲੋਕ ਬਿਨ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਰਸੋਂ ਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀਓ ਲਾਹਾ ਘਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ

ਜਗ ਮੈਂ ਆਇਆ ਹਰ ਗੁਰ ਹਰ ਜੋਤ ਰੱਖੀ ਤੁਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਹੂ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੁਖ ਦੁਖ ਨੇ ਵਿਆਹ ਪਏ ਗੁਰ ਚਰਨ ਲਾ ਕੇ ਦਿਨ ਸੁਭਾ ਕੇ ਆਪਣਾ ਬੁਰਜਾ ਪਏ ਅਨ ਹਦ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਾਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸ੍ਰੀ ਦਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ੍ਰੀ ਦਾ ਤਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਅਰਮਨ

ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨ ਆ ਜਿਨ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜੀ ਨੇ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਣਿਓ। ਕਹਿ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸੁਚਿਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਾਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ਼ਟ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਾ ਵਰਨਾ ਕੋਈ, ਕਹੇ ਨਾਨਕੇ ਨੇ ਤਰਾਂ ਦੱਸੇ, ਸਤਿਗੁਰ ਮਿਲਿਆ ਐਂਦੇ ਬਦਰਾ ਟੋਈ, ਇਹ ਸਰਵਣੋ ਮੇਰੇ ਹੋ ਸੱਚ ਸੁਣਦਿਆਂ ਨੂੰ ਬਿਠਾਏ, ਸੱਚ ਸੁਣਦਿਆਂ ਨੂੰ ਬਿਠਾਏ, ਸ੍ਰੀ ਰਲਾਏ ਸੁਣੋ ਸਤਬਾਣੀ, ਜਦ ਸੁਣੀ ਮੰਤਨ ਹਰਿਆ ਹੋਆ ਰਸਨ ਰਸ ਬਾਣੀ, ਸੱਚ ਲੱਖ ਵਡਾਣੀ ਦਾ ਕੀਰਤ ਕਹੀ ਨਾ ਜਾਏ, ਕਹੇ ਨਾਨਕ ਵਰਤਨਾਨ ਸੁਣੋ ਪਵਿੱਤਰ ਹੋਵੋ, ਸੱਚ ਸੁਣਦਿਆਂ ਨੂੰ ਬਿਠਾਏ।

ਵਾ ਜਪਾਉਣ ਨੌ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲੈ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਕਹਿ ਅਨੇਕ ਰੂਪ ਨਾਵ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨ ਕਰ ਪਿਆਰੈ ਜੀਉ ਗੁਫਾ ਅੰਦਰ ਰੱਖ ਗਏ ਵਾਜਾ ਪਵਣ ਹੋ ਜਾਇਆ ਇਹ ਸਾਚਾ ਸੁਹਿਲਾ ਸੱਚ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜੀ ਨਾ ਬਜਾਵੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

آپ لیٹ پے سنائی اے مت سادھو کر

मत साधु कही, सबकी आज्ञा मान सुख पाया, सबकी आज्ञा मान।

کو اس

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਉਸ ਮਹਾਨ ਗੋਸ਼ਿਕ ਜਿਨ੍ਹਾਂ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਗੁਰੂ ਚਰਨਾਂ ਵਿੱਚ ਸਮਰਪਿਤ ਕੀਤਾ, ਸਨਮਾਨ ਯੋਗ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਨਾਮ ਉਪਰ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਅਸਥਾਨ ਹੈ। ਤੇ ਮਨ ਦੇ ਖਿਆਲ ਇਹ ਹੋਇਆ ਕਿ ਇਤਨੇ ਵੱਡੇ ਮਹਾਂਪੁਰਖ ਗੁਰੂ ਵਿੱਚ ਅਭਿਰਤ ਹੋਈ ਪਵਿੱਤਰ ਆਤਮਾ ਉਹਨਾਂ ਦੇ ਜੀਵਨ ਵਿੱਚੋਂ ਔਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਆਪ ਨਾਲ ਵਿਚਾਰ ਕਰ ਸਕਣ। ਆਪ ਜੀ ਕਰੋ ਕਿਰਪਾਲਤਾ, ਜਿਤਨੇ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦੇ ਵਿੱਚ ਆਤਮਿਕ ਜੀਵਨ ਕਮਾਉਣ ਵਾਸਤੇ ਕੀਮਤੀ ਖਜ਼ਾਨਾ ਹੈ ਤੇ ਸ਼ਬਦ ਰੂਪ ਵਿੱਚ ਇਹ ਖਜ਼ਾਨਾ ਉਹ ਹੈ ਜਿਸ ਦੀ ਕੀਮਤ ਸੰਸਾਰ ਦੇ ਕਿਸੇ ਵੀ ਪਦਾਰਥ ਨਾਲ ਨਹੀਂ ਪਾਈ ਜਾ ਸਕਦੀ। ਧੰਨ ਗੁਰੂ ਅਰਜੁਨ ਸਾਹਿਬ ਨੇ ਆਪਣੀ ਮੁਬਾਰਕ ਰਚਨਾ ਤੋਂ ਇਹ ਬਚਨ ਕਹੇ, ਰਤਨ ਲਾਲ ਜਾਤਾ ਕਛੂ ਨਾ ਬੋਲ, ਭਲੇ ਭੰਡਾਰ ਅਖੂਤ ਅਤੁੱਟ। ਇਸ ਖਜ਼ਾਨੇ ਦੀ ਕੀਮਤ ਰਤਨਾਂ ਨਾਲ, ਲਾਲਾਂ ਨਾਲ, ਚਮਕਦੇ ਹੋਏ ਹੀਰਿਆਂ ਨਾਲ ਨਹੀਂ ਪਾਈ ਜਾ ਸਕਦੀ। ਇਹ ਉਹ ਭੰਡਾਰ ਹੈ ਜਿਸ ਨੂੰ ਜਿੰਨਾ ਕੁ ਵਰਤਦਾ ਹੈ, ਜਿੰਨਾ ਕੁ ਖਰਚਦਾ ਓਨਾ ਵੱਧਦਾ ਹੈ, ਇਹ ਘਟਦਾ ਨਹੀਂ। ਮਹਾਰਾਜ ਜੀ ਦੇ ਬਚਨ ਨੇ, ਖਾਂ ਮੈਂ ਖਰਚਾ ਗਲ ਗਲ ਭਾਈ, ਤੋਟ ਨਾ ਆਵੇ ਵੱਧ ਹੋ ਜਾਵੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਆਮ ਬੰਦਾ ਕੋਈ ਪੁੱਛੇ ਧੰਨ ਜੀ ਗੱਲ ਵੀ ਆਪਾਂ ਲੱਥਾਂ ਟੇਕਦੇ ਹਾਂ ਜਿਸ ਨੂੰ ਨਮਸਕਾਰ ਕਰਦੇ ਹੋ, ਇਸ ਵਿੱਚ ਹੈ ਕਿ ਜਿਹੜਾ ਸਿੱਖ ਧਰਮ ਦਾ ਜਾਣੂ ਹੈ ਉਹਨੂੰ ਤਾਂ ਦੱਸ ਦੇਣਗੇ ਗੁਰੂ ਸਾਹਿਬਾਨ ਦੇ ਬੋਲ ਨੇ, ਅੰਮ੍ਰਿਤ ਬਚਨ ਨੇ। ਪਰ ਜਿਸ ਬੰਦੇ ਨੂੰ ਕਦੀ ਵੀ ਉਹਨੇ ਜਾਣਿਆ ਨਹੀਂ, ਉਹਨੂੰ ਕੋਈ ਸਮਝ ਨਹੀਂ ਤੇ ਸਿੱਧੇ ਸਰਲ ਸ਼ਬਦਾਂ ਵਿੱਚ ਦੱਸਣਾ ਹੋਵੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ ਤੇ ਉਹਦੇ ਵਾਸਤੇ ਗੁਰਮੁਖ ਵਿਦਵਾਨ ਕਹਿੰਦੇ ਨੇ ਹਰ ਸਿੱਖ ਚਾਰ ਗੱਲਾਂ ਚੇਤੇ ਰੱਖੇ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਅਠਗਾਹ ਨੇ, ਅਥਾਹ ਨੇ, ਬੇਅੰਤ ਨੇ, ਆਰਡਰ ਨਹੀਂ ਪਰ ਚਾਰ ਗੱਲਾਂ ਦੇ ਕੇ ਰੱਖੀ ਕਿ ਜਿਸ ਨੂੰ ਅਸੀਂ ਮੱਥਾ ਟੇਕਦੇ ਹਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਰੋਲ ਕੇਵਲ ਸੱਚੇ ਪਰਮਾਤਮਾ ਦੇ ਨਾਮ ਜੀ ਤੇ ਉਸ ਦੀ ਵਿਆਖਿਆ ਕੀਤੀ ਗਈ ਸਿਰਫ ਸੱਚ ਦੀ ਵਿਆਖਿਆ ਪਹਿਲੀ ਗੱਲ ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਨਾਲ ਜੋੜਨ ਵਾਲੇ ਸਮਰੱਥ ਗੁਰੂ ਜੀ ਉੱਠਣਾ ਤੇ ਜਿਹੜੇ ਗੁਰੂ ਚਰਨਾਂ ਵਿੱਚ ਜੋੜ ਕੇ ਸੱਚ ਨੂੰ ਕਮਾ ਗਏ ਗੁਰੂ ਗੋਸ ਉਹਨਾਂ ਸੰਤ ਜਨਾਂ ਮਹਾਂਪੁਰਖਾਂ ਦੀ ਉਪਮਾ ਸੱਚ ਦੀ ਵਿਆਖਿਆ ਸਮਰੱਥ ਗੁਰੂ ਦੇ ਤੇ ਜਿਹੜੇ ਗੁਰੂ ਚਰਨਾਂ ਵਿੱਚ ਜੋੜੇ ਨੇ ਉਹਨਾਂ ਦੀ ਸਿਫਤ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਕਿਵੇਂ ਕਮਾਇਆ ਜਾ ਸਕਦਾ ਹੈ ਉਹ ਸਾਰੇ ਵਸੀਲੇ ਦੱਸੇ ਨੇ ਤੇ ਚੌਥਾ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਸਭ ਕੁਝ ਖਾਂਦੇ ਪਾਉਂਦੇ ਖੰਡਾਉਂਦੇ ਰਹੇ ਪਰ ਸੱਚੇ ਨਾਮ ਤੋਂ ਬਿਰਗੀ ਰਹਿ ਕੇ ਦੁਨੀਆਂ ਤੋਂ ਖਾਲੀ ਹੱਥ ਚਲੇ ਫਿਰ ਸਾਨੂੰ ਜੋ ਚਾਰ ਗੱਲਾਂ ਕਿਉਂਕਿ ਸਾਨੂੰ ਕਿਸੇ ਨਾਲ ਵੀ ਸ਼ੇਅਰ ਕਰਨੀਆਂ ਪੈ ਚੁੱਕੀਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨੂਰ ਸੱਚੇ ਪਰਮਾਤਮਾ ਦੀ ਵਿਆਖਿਆ ਸੱਚੇ ਪਰਮਾਤਮਾ ਦੇ ਨਾਮ ਦੀ ਵਿਆਖਿਆ ਦੂਸਰਾ ਗੁਰੂ ਜੋ ਸੱਚ ਨਾਲ ਜੋੜਨ ਵਾਲੇ ਨੇ ਸਮਰੱਥ ਗੁਰੂ ਦੀ ਉਪਮਾ ਤੇ ਇਹਦੇ ਨਾਲ ਹੀ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੀਆਂ ਰੂਹਾਂ ਨੇ ਉਹਨਾਂ ਦੀ ਉਪਮਾ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਪਾਉਣ ਦਾ ਵਸੀਲਾ ਤੇ ਚੌਥਾ ਜਿਹੜੇ ਸਭ ਕੁਛ ਖੰਡਾ ਕੇ ਦੁਨੀਆਂ ਤੋਂ ਗਏ ਪਰ ਸੱਚ ਤੋਂ ਵਾਂਝੇ ਸੰਸਾਰ ਤੋਂ ਚਲੇ ਚਾਰ ਗੱਲਾਂ ਇਸੇ ਅਧੀਨ ਹੀ ਮਨ ਚ ਜਾਇਆ ਸ਼ਬਦ ਅਸੀਂ ਵਰਤੇ ਹਾਂ ਮੈਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਈ ਕਿਸੇ ਦੇ ਮਨ 'ਚ ਖਿਆਲ ਆ ਜਾਏਗਾ ਫਿਰ ਮੈਂ ਗੁਰਸਿੱਖ ਦੀ ਗੁਰਮੁਖ ਦੀ ਮਹਾਂਪੁਰਖ ਦੀ ਗੱਲ ਆਪ ਨਾਲ ਕਰਨੀ ਅਸੀਂ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਹਾਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਕਿ ਇਨਸਾਨ ਜੇ ਤੂੰ ਆਪ ਕਮਾਈ ਨਹੀਂ ਕਰ ਸਕਿਆ ਤੇਰੇ ਕੋਲੋਂ ਬੰਦਗੀ ਨਹੀਂ ਹੋਈ ਤੂੰ ਸਾਧਨਾ ਨਹੀਂ ਕਰ ਸਕਿਆ ਪਰ ਇੱਕ ਕੰਮ ਕਰੀ ਜਿਹੜਾ ਪਰਮਾਤਮਾ ਦੇ ਵਿੱਚ ਅਤੁਲ ਮਹਾਂਪੁਰਖ ਹੈ ਉਹਨੂੰ ਜ਼ਬਾਨ ਨਾਲ ਕੇਵਲ ਧੰਨ ਕਹੇਗੀ ਤੂੰ ਧੰਨ ਕਹਿ ਦੇਗਾ ਤੇ ਜਮਾ ਦਾ ਲੇਖਾ ਮੁੱਕਦਾ ਹੈ ਜੇ ਕੋਈ ਬਾਣੀ 'ਚ ਬਚਨ ਕਹੇ ਤੁਝ ਧਿਆਨੇ ਤੈਨੂੰ ਧੰਨ ਪੜਿਆ ਨਾਨਕ ਕਾ ਧੰਨ ਸੁਣੀ ਜਿਹੜੇ ਧਿਆਨ ਜੋ ਨੇ ਤੈਨੂੰ ਮਾਣਕ ਉਹਨਾਂ ਦੇ ਕੋਲ ਨਾਮ ਧੰਨ ਹੈ ਨਾਨਕ ਕਾ ਧੰਨ ਸੋਈ ਜੇ ਕੋ ਜੀਓ ਕਹਿੰਦੇ ਉਹਨਾਂ ਕੋਲ ਜਿਹੜੇ ਜਪਦੇ ਨੇ ਉਹਨਾਂ ਨੂੰ ਸਿਰਫ ਜੀ ਕਹਿੰਦੇ ਬਾਬਾ ਜੀ ਕਹਿੰਦੇ ਧੰਨ ਕਹਿੰਦੇ ਮਹਾਰਾਜ ਕਹਿਣਗੇ ਜੇ ਕੋ ਜੀਓ ਕਹਿੰਦੇ ਉਹਨਾਂ ਕੋਲ ਜਮ ਕੀ ਤੜ ਨਾ ਕੋਈ ਉਹਨੂੰ ਕਦੀ ਜਮਦੂਤ ਤੜਦੇਗਾ ਨਹੀਂ ਜਿਹੜਾ ਕਮਾਈ ਵਾਲੇ ਨੂੰ ਸਿਰਫ ਧੰਨ ਕਹਿੰਦੇ ਆਓ ਅਸੀਂ ਇੱਕ ਦੋ ਚਾਰ ਬਾਣੀ ਜਿਹੜੇ ਕਮਾਈ ਵਾਲਿਆਂ ਨਾਲ ਸੰਬੰਧਿਤ ਬਚਨ ਨੇ ਅਸੀਂ ਉਹਨਾਂ ਨੂੰ ਪੜ੍ਹੋ ਜੀ ਵੈਸੇ ਤਾਂ ਮੰਗਲ ਕੀਤਾ ਹੈ ਜਦੋਂ ਅਸੀਂ ਰਾਤ ਨੂੰ ਵਿਸ਼ਰਾਮ ਕਰਦੇ ਹਾਂ ਤੇ ਸੋਲ੍ਹਾਂ ਸੰਤ ਦਾ ਪਾਠ ਕਰਦੇ ਹਾਂ ਜਿਹੜੀ ਅਖੀਰਲੀ ਸਾਡੀ ਅਰਦਾਸ ਤੇ ਸੌਣ ਲੱਗਿਆ ਉਹਦੇ ਵਿੱਚ ਪਰਿਵਾਰ ਦੀ ਨਹੀਂ ਸੰਸਾਰ ਦੀ ਨਹੀਂ ਸੌਣ ਲੱਗਿਆ ਬਾਣੀ ਰੂਪ ਵਿੱਚ ਇੱਕੋ ਅਰਦਾਸ ਕਰਦੇ ਹਾਂ ਅੰਦਰ ਦੀਆਂ ਜਾਣਨ ਵਾਲੇ ਬ੍ਰਹਮਗੁਰੂ ਜੀ ਇੱਕ ਕਿਰਪਾ ਕਰੋ ਜਿਵੇਂ ਤੇਰੇ ਚਰਨਾਂ ਵਿੱਚ ਭਿੱਜੇ ਹੋਏ ਸੰਤ ਜਾਣੇ ਸਾਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦਿਓ ਇਹ ਸ਼ਬਦ ਨੇ ਨਾ ਕਿ ਅੰਤਰ ਜਾਣੀ ਪੁਰਖ ਨਿਭਾਤੇ ਸ਼ਰਧਾ ਮਨ ਕੀ ਪੂਰੇ ਮੇਰੇ ਮਨ ਦੀ ਸ਼ਰਧਾ ਪੂਰੀ ਕਰ ਦਿਓ ਜੇ ਸਵੇਰੇ ਜ਼ਿੰਦਗੀ ਦਿੱਤੀ ਉਹ ਸ਼ਰਧਾ ਹੈ ਨਾਨਕ ਦਾਸ ਇਹਨਾਂ ਸੁੱਖ ਮੰਗੇ ਮੋਕੋ ਕਰ ਸੰਤਨ ਕੀ ਧੂੜੇ ਇਹ ਨਹੀਂ ਕਿਹਾ ਸੰਤਾਂ ਦੀ ਧੂੜ ਦੇ ਦੇ ਦੇਖੋ ਇੱਥੇ ਕਹਿਣ ਲੱਗੇ ਜਿਹਨੂੰ ਧੂੜ ਬਣਾ ਦੇ ਇਹ ਨਹੀਂ ਕਿਹਾ ਮੋਕੋ ਕਰ ਸੰਤਨ ਕੀ ਧੂੜੇ ਮੈਨੂੰ ਉਹਨਾਂ ਦੀ ਧੂੜ ਬਣਾ ਦੇ ਜਿਹੜੇ ਤੇਰੇ ਵਿੱਚ ਜੁੜੇ ਬਾਣੀ ਵਿੱਚ ਇੱਕ ਸ਼ਬਦ ਹੁੰਦਾ ਹਰ ਜਨ ਜਾਂ ਜਨ ਦੂਸਰਾ ਸ਼ਬਦ ਹੁੰਦਾ ਸੇਵਕ ਤੀਸਰਾ ਸ਼ਬਦ ਹੁੰਦਾ ਸੰਤ ਚੌਥਾ ਸ਼ਬਦ ਹੁੰਦਾ ਭਗਤ ਪੰਜਵਾਂ ਸ਼ਬਦ ਹੁੰਦਾ ਸਾਧ ਛੇਵਾਂ ਸ਼ਬਦ ਹੁੰਦਾ ਗੁਰਮੁਖ ਸੱਤਵਾਂ ਸ਼ਬਦ ਹੁੰਦਾ ਗੁਰਸਿੱਖ ਸਿੱਖ ਇਹ ਸਾਰੇ ਜਿਹੜੇ ਨੇ ਪਵਿੱਤਰ ਜੀਵਨ ਨਾਲ ਜੁੜੇ ਹੋਏ ਇਹ ਦੁਨੀਆਂ ਆਪਾਂ ਤੁਰਨਾ ਕਿ ਇਸ ਸਦਮਾ ਨਾ ਲੈ ਕੇ ਕੋਈ ਨਾਲੇ ਕਰਮ ਕਰਦਾ ਲੇਖੇਦਾਰ ਉਹਨੇ ਦੇਣੇ ਆਪਾਂ ਸਿਰਫ ਉਹਨਾਂ ਦੀ ਗੱਲ ਕਰੀਏ ਜਿਹੜੇ ਪਾਕ ਦਾਨ ਜਿਨ੍ਹਾਂ ਦੇ ਨਾਮ ਤੇ ਆ ਅਸਥਾਨ ਹੈ ਬਾਣੀ ਵਿੱਚ ਹਰ ਜਨ ਕੌਣ ਹੈ ਅਕਲੀ ਅਰਥ ਨੇ ਖਰੀਦਾ ਤੇ ਪਰਮਾਤਮਾ ਤੇ ਜਨ ਦਾ ਅਰਥ ਦਿੱਤਾ ਹਰ ਜਨ ਦਾ ਅਰਥ ਹੋ ਗਿਆ ਪਰਮਾਤਮਾ ਦਾ ਦਾਸ ਜਿਹਨੂੰ ਕੱਠਾ ਪਾਸ ਹੁੰਦਾ ਹਰ ਜਨ ਇਹਦਾ ਮਤਲਬ ਅਭੇਦ ਹੈ ਹਰ ਜਨ ਕਹਿਤਾ ਹੁੰਦਾ ਮਹਾਰਾਜ ਜੀ ਦੀ ਬਾਣੀ ਚੋ ਨੇ ਕਬੀਰ ਸਾਹਿਬ ਜੀ ਦਾ ਅਮੋਲਕ ਬਚਨ ਕਹਿੰਦੇ ਮਨ ਚ ਬੜੀ ਹੀ ਖਿਆਲ ਆਇਆ ਕਿ ਪਰਮਾਤਮਾ ਆਪਣੇ ਸੇਵਕਾਂ ਦੀ ਕਦੀ ਅਰਦਾਸ ਨਹੀਂ ਹੁੰਦਾ ਜੋ ਜਨ ਕਹਿੰਦਾ ਪਰਮਾਤਮਾ ਉਸ ਹੁੰਦਾ ਤੇ ਮਨ ਚਾਹਿਆ ਆਪਾਂ ਕਿਸੇ ਦੀ ਉਸਾਰੀ ਕਰਨ ਦੀ ਥਾਂ ਜਨ ਕਿਉਂ ਨਾ ਬਣ ਜਾਈਏ ਹਰੀ ਜਨ ਕਿਉਂ ਨਾ ਬਣ ਜਾਈਏ ਜੇ ਜਨ ਬਣ ਜਾਂਗੇ ਹਰ ਅਰਦਾਸ ਪਰਮਾਤਮਾ ਸੁਣੇਗਾ ਫਿਰ ਮਨ ਚਾਹਿਆ ਬਣੀਏ ਕਿਵੇਂ ਮੈਂ ਬਾਣੀ ਤੋਂ ਸਿਰ ਬੇਨਤੀਆਂ ਕਰਦੀਆਂ ਖਿਆਲ ਆਇਆ ਕਿ ਰਸਤੇ ਵਿੱਚ ਇੱਕ ਇੱਟ ਦਾ ਟੁਕੜਾ ਪਿਆ ਸੀ ਜਿਹਨੂੰ ਆਪਾਂ ਰੋਲਾ ਕਹਿੰਦੇ ਹਾਂ ਪੰਜਾਬੀ ਸ਼ਬਦ ਰਸਤੇ 'ਚ ਇੱਟ ਦਾ ਟੁਕੜਾ ਰੋਲਾ ਪਿਆ ਲੰਘਣ ਵਾਲੇ ਲੰਘਦੇ ਨੇ ਪੈਰਾਂ 'ਚ ਜੋੜੇ ਪਾਏ ਨੇ ਤੇ ਉਹ ਇੱਟ ਦੇ ਟੁਕੜੇ ਨੂੰ ਠੋਕਰ ਮਾਰਦੇ ਨੇ ਕਦੀ ਰੋਲਾ ਖੱਬੇ ਤੇ ਕਦੀ ਇੱਟ ਦਾ ਟੁਕੜਾ ਸੱਜੇ ਚਲਾ ਜਾਂਦਾ ਮਨ ਜੀ ਕਿਆ ਮੰਨਾਂ ਜਿਵੇਂ ਇੱਟ ਦਾ ਟੁਕੜਾ ਸਾਰਿਆਂ ਦੀ ਠੋਕਰ ਸਹਾਰਦਾ ਤੂੰ ਆਪਣੇ ਜੀਵਨ 'ਚ ਹਰ ਇੱਕ ਦੀ ਗੱਲ ਨੂੰ ਸਹਾਰ ਲੈ ਜੇ ਤੇਰੇ ਅੰਦਰ ਇਹਨੀ ਸਹਿਣਸ਼ੀਲਤਾ ਆ ਗਈ ਤੂੰ ਹਰ ਗੱਲ ਬਣ ਜਾਏ ਕਿਉਂਕਿ ਰੋੜਾ ਠੋਕਰ ਸਹਾਰਦਾ ਪਰ ਕਿਉਂ ਦੂਜੇ ਤੱਕ ਇਹਦੇ ਵਿੱਚ ਇੱਕ ਔਗਣ ਪ੍ਰਤੀਤ ਹੋਇਆ ਇੱਟ ਦਾ ਟੁਕੜਾ ਜਿਨ੍ਹਾਂ ਦੇ ਪੈਰਾਂ 'ਚ ਜੋੜੇ ਪਾਏ ਨੇ ਉਹਨਾਂ ਦੀਆਂ ਠੋਕਰਾਂ ਸਹਾਰਦਾ ਭਾਈ ਸਿੱਖੋ ਨੰਗੇ ਪੈਰ ਕੋਈ ਲੰਘਦਾ ਹੈ ਉਹਦੇ ਪੈਰ ਨੂੰ ਠੋਕਰ ਮਾਰ ਕੇ ਉਹਨੂੰ ਜ਼ਖਮੀ ਕਰਦਾ ਹੈ ਖੂਨ ਕਰਦਾ ਹੈ ਪਰ ਰੱਬ ਦਾ ਪਿਆਰਾ ਸਭ ਕੁਝ ਸਹਾਰ ਤਾਂ ਲੈਂਦਾ ਹੈ ਪਰ ਕਿਸੇ ਦੇ ਅੰਦਰ ਨੂੰ ਠੋਕਰ ਮਾਰ ਕੇ ਤੋੜ ਦਿੰਦਾ ਕਿਉਂਕਿ ਉਹ ਤਾਂ ਖੁਦ ਕਹਿੰਦਾ ਸਭਨਾ ਮਨ ਮਾਨਕ ਥਾਨ ਮੂਲ ਚਾਂਗਲਾ ਜੇ ਤਉ ਤੇਰਿਆ ਦਿੱਤੇ ਤਾਂ ਗਿਆਉਣ ਨਾ ਚਾਹੇ ਕਈ ਵਾਰ ਕਿਸੇ ਦੇ ਗਿਰਦੇ ਨੂੰ ਢਾ ਨਾ ਜੇ ਤੂੰ ਪਰਮਾਤਮਾ ਤੱਕ ਪਹੁੰਚਣਾ ਹੈ ਖੁਦ ਪਰਮਾਤਮਾ ਦਾ ਜਨ ਉਹ ਰੋਲਿੰਗਣ ਦਾ ਔਗਣ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ ਫਿਰ ਮੰਨ ਚਾਹਿਆ ਚਲੋ ਰੋਲਾ ਛੱਡੀਏ ਪਰ ਜ਼ਮੀਨ 'ਤੇ ਮਿੱਟੀ ਪਈ ਹੈ ਮਿੱਟੀ ਤਾਂ ਕਿਸੇ ਨੂੰ ਚੋਟ ਨਹੀਂ ਮਾਰਦੀ ਸਭ ਦੇ ਪੈਰਾਂ ਤੋਂ ਲੋੜੀਂਦੀ ਅਮੀਰ ਗਰੀਬ ਸੰਤ ਅਸੰਤ ਪੁੰਨੀ ਪਾਪੀ ਮਿੱਟੀ ਵਰਗੇ ਕਿਉਂ ਨਾ ਬਣ ਜਾਏਗੀ ਕਹਿਣ ਲੱਗੇ ਵਾਕਈ ਮਿੱਟੀ ਵਿੱਚ ਨਿਮਰਤਾ ਸਾਰਿਆਂ ਦੇ ਪੈਰਾਂ ਤੋਂ ਲੋੜੀਂਦੀ ਹੈ ਪਰ ਕਿਹਨੂੰ ਨਹੀਂ ਇਹਦੇ ਵਿੱਚੋਂ ਇੱਕ ਔਗਣ ਦਿੱਤਿਆ ਉਹ ਇਹ ਸੀ ਕਿ ਜਦੋਂ ਹਵਾ ਨਾ ਚੱਲੇ ਮਿੱਟੀ ਪੈਰਾਂ ਦੇ ਥੱਲੇ ਹੁੰਦੀ ਹੈ ਤੇ ਥੋੜ੍ਹੀ ਜਿਹੀ ਹਵਾ ਚੱਲੇ ਇਹ ਪੈਰਾਂ ਤੋਂ ਥੱਲੇ ਉੱਡ ਕੇ ਬੰਦੇ ਦੇ ਪੂਰੇ ਦੇ ਪੂਰੇ ਤਨ ਨੂੰ ਬਾਂਧੀ ਕਰ ਦਿੰਦੀ ਨੈਣੀਆਂ ਕਰਦੀ ਨਹੀਂ ਮਿੱਟੀ ਲੋਕਾਂ ਤੇ ਦੋਸ਼ ਲਾਉਂਦੀ ਹੈ ਪਰ ਪਰਮਾਤਮਾ ਦਾ ਜਨ ਕਦੀ ਕਿਸੇ ਦੇ ਉੱਪਰ ਦੋਸ਼ ਨਹੀਂ ਮਾਰਦਾ ਮਨ ਚਾਹਿਆ ਜੇ ਉਹ ਮਿੱਟੀ ਨਹੀਂ ਪਾਣੀ ਵਰਗੇ ਕਿਉਂ ਨਾ ਬਣ ਜਾਏ ਪਾਣੀ ਤਾਂ ਹਮੇਸ਼ਾ ਨਿਮਾਨ ਨੂੰ ਚੱਲਦਾ ਹੈ ਪਾਣੀ ਜਿਹੜਾ ਮਹਿਲ ਹੁੰਦਾ ਹੈ ਪਾਣੀ ਵਿੱਚ ਨੀਵਾਂ ਪਾਣੀ ਹੈ ਹਰ ਇੱਕ ਰੰਗ ਵਿੱਚ ਪਾਣੀ ਮਿਲ ਜਾਂਦਾ ਹੈ ਪਰ ਕਹਿੰਦੇ ਪਾਣੀ ਦੇ ਸਾਰੇ ਗੁਣ ਸਨ ਪਰ ਮਹਿਸੂਸ ਹੋਇਆ ਨਹੀਂ ਪਾਣੀ ਵਿੱਚ ਵੀ ਇੱਕ ਔਗਣ ਹੈ ਗਰਮੀ ਦੀ ਸੰਗਤ ਮਿਲਦੀ ਹੈ ਤੇ ਉਬਾਲੇ ਖਾਂਦਾ ਹੈ ਸਰਦੀ ਦੀ ਸੰਗਤ ਮਿਲਦੀ ਹੈ ਤੇ ਜੰਮ ਜਾਂਦਾ ਹੈ ਪਰ ਪਰਮਾਤਮਾ ਦਾ ਸੇਵਕ ਵਿੱਚੋਂ ਹੀ ਜਾਏ ਜੀ ਕੋਈ ਜੇ ਮਰਜ਼ੀ ਲੋਕਾਂ ਦਾ ਚੁਗੜਦਾ ਮਿਲੇ ਉਹ ਕਦੀ ਆਪਣੇ ਅੰਦਰ ਦਾ ਗੁਣ ਨਹੀਂ ਛੱਡਦਾ ਤੇ ਨਾ ਉਹ ਤੱਪਦਾ ਤੇ ਨਾ ਉਹ ਕਾਇਰ ਬਣ ਕੇ ਜਾਂਦਾ ਉਹ ਤੇ ਫਿਰ ਮਨ ਚਾਹਿਆ ਹਰ ਦਿਨ ਫਿਰ ਸਾਂ ਇਹ ਸਲੋਕ ਨੇ ਫਿਰ ਕਬੀਰ ਸਾਹਿਬ ਦਾ ਬਚਨ ਕਬੀਰ ਰੋਲਾ ਗੁਰੂ ਵਾਚਕਾ ਤਜ ਮਨ ਕਾ ਅਭਿਮਾਨ ਵਾਚਦਾਸ ਦਾ ਰਸਤਾ ਇਹਦੇ ਤੋਂ ਸ਼ਬਦ ਬਣਿਆ ਬਤਾਓ ਬਤਾਓ ਦਾ ਰਸਤੇ ਤੇ ਚੱਲਣ ਵਾਲਾ ਰੋਲਾ ਹੋਏ ਵਾਚਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਐਸਾ ਕੀ ਹੋਏ ਰੋੜੇ ਵਰਗਾ ਬਚਨ ਕੀਤਾ ਕਬੀਰ ਰੋਲਾ ਹੋਣਾ ਤੋਂ ਕਿਆ ਬਣਿਆ ਪੰਛੀ ਕੋ ਦੁੱਖ ਦੁੱਖ ਦੇ ਐਸਾ ਤੇਰਾ ਦਾਸ ਹੈ ਜੂ ਧਰਮੀ ਹੈ ਖੇ ਜਿਵੇਂ ਧਰਤੀ ਤੇ ਮਿੱਟੀ ਕਬੀਰ ਖੇ ਹੋਈ ਤੋਂ ਕਿਆ ਬਣਾ ਜੋ ਉਡਲਾ ਗਏ ਅੰਗ, ਉਡਲਾ ਗਏ ਅੰਗ, ਉੱਡ ਕੇ ਅੰਗਾਂ ਤੇ ਪੰਡੀਰ, ਹਰ ਦਿਨ ਐਸਾ ਚਾਲੀਆ ਜਿਉ ਪਾਣੀ ਸਰਬੰਗ, ਜਿਵੇਂ ਪਾਣੀ ਸਾਰਿਆਂ ਰੰਗਾਂ ਚ ਮਿਲ ਜਾਂਦਾ। ਕਹਿ ਲਗੇ ਨਹੀਂ ਕਬੀਰ ਪਾਣੀ ਹੋਣ ਤੋਂ ਕਿਆ ਡਰਨਾ, ਸੀਨਾ ਤਾਤਾ ਹੋਏ ਬੜੇ ਸਿੱਧੇ ਦੇ ਸ਼ਬਦ, ਸੀਨਾ ਦਾ ਕਲੀਅਰ ਸੁਣਿਆ ਠੰਡਾ ਚਿੰਤਨ ਤਾਤਾ ਦਾ ਚਿੰਤਨ, ਕਬੀਰ ਪਾਣੀ ਹੋਣ ਤੋਂ ਕਿਆ ਡਰਨਾ, ਸੀਨਾ ਤਾਤਾ ਹੋਏ ਫਿਰ ਮਹਾਰਾਜ ਕਿਹੋ ਜਿਹਾ ਹੋਵੇ ਹਰ ਜਨ। ਕਹਿਣ ਲੱਗੇ ਹਰ ਜਨ ਐਸਾ ਚਾਹੀਏ ਜੈਸਾ ਖਾਲੀ, ਪ੍ਰਭੂ ਦਾ ਜਨ ਪ੍ਰਭੂ ਵਰਗਾ। ਤੁਸੀਂ ਸਿਆਣੇ ਬੈਠੇ ਹੋ ਪਰ ਅਜੇ ਸਵਾਲ ਹਰ ਨਹੀਂ ਹੋਇਆ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਪਰ ਪ੍ਰਸ਼ਨ ਉੱਠੇਗਾ ਹਰ ਵਰਗੇ ਕਿਵੇਂ ਹੋਈਏ। ਹਰ ਜਨ ਐਸਾ ਤਾਂ ਚਾਹੀਏ ਸਬਦ ਵਰਗੇ, ਇਹਦਾ ਉੱਤਰ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ। ਮਹਾਰਾਜ ਕਿਵੇਂ ਜਿਹੜਾ ਪਰਮਾਤਮਾ ਦਾ ਦਿਨ ਰਾਤ ਚਿੰਤਨ ਕਰਦਾ, ਸਿਮਰਨ ਕਰਦਾ, ਸੱਚ ਵੇਲੇ ਉਹ ਇੱਕ ਦਿਨ ਪਰਮਾਤਮਾ ਦਾ ਰੂਪ ਹੋ ਜਾਂਦਾ। ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਿਵੇਂ ਹਰ ਜਨ ਤੇ ਹਰੀ ਤਾਂ ਅੰਤਰ ਨਹੀਂ, ਜਿਹੜਾ ਪ੍ਰਾਣੀ ਦਿਨ ਰਾਤ ਨਿਤ ਦਿਨ ਰਾਤ ਪਰਿਪੂਰਨ ਪਰਮਾਤਮਾ ਦਾ ਜਾਪ ਕਰਦਾ। ਇਸੇ ਨੂੰ ਹਜ਼ੂਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਹਰ ਹਰ ਜਨ ਦੁਈ ਏਕ ਹੈ, ਦੋਨੋਂ ਏਕ ਨੇ, ਵਿਭਿਨ ਵਿਚਾਰ ਕਛਨਾਣੀ ਜਨ ਤੇ ਉਪਜ ਤਰੰਗ, ਜੋ ਜਨ ਦੀ ਦਿੱਖ ਹੈ ਸਮਾਨੀ, ਜਿਵੇਂ ਸਮੁੰਦਰ ਵਿੱਚੋਂ ਪਾਣੀ ਦੀ ਲਹਿਰ ਨਿਕਲਦੀ। ਅਗਿਆਨੀ ਬੰਦਾ ਦੇਖਣ ਵਾਲਾ ਕਹੇਗਾ ਲਹਿਰ ਵੱਖਰੀ ਸਮੁੰਦਰ ਵੱਖਰਾ, ਪਰ ਗਿਆਨ ਵਾਲ ਕਹਿੰਦਾ ਨਹੀਂ, ਲਹਿਰ ਦਾ ਪਾਣੀ ਵਜੂਦ ਹੈ ਜੇ ਸਮੁੰਦਰ ਹੈ, ਜਿਵੇਂ ਪਾਣੀ ਦੇ ਵਿੱਚੋਂ ਨਿਕਲੀ ਕੋਈ ਲਹਿਰ, ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਵਿੱਚੋਂ ਨਿਕਲਿਆ ਹੋਇਆ ਹਰ ਜਨ ਉਹ ਲਹਿਰ ਦੀ ਤਰ੍ਹਾਂ ਹੈ। ਸਿਰਫ ਇੱਕ ਇੱਕ ਨੁਕਤਾ ਦੀ ਬਾਣੀ ਚ ਦੇਖਣੀ ਦੀ ਡਿਟੇਲ ਨਹੀਂ ਭਾਈ, ਹਰ ਜਨ ਅਭੇਦਤਾ ਦਾ ਨਾਮ ਹੈ, ਹਰ ਜਨ ਪਰਮਾਤਮਾ ਵਿੱਚ ਇੱਕ ਮੇਕ ਹੋਈ ਪਵਿੱਤਰ ਰੂਹ ਦਾ ਨਾਮ ਹੈ, ਉਸ ਤੋਂ ਬਾਅਦ ਬਚਨ ਅੰਦਰ ਸੇਵਕ। ਅਸੀਂ ਬਾਣੀ ਚ ਪੜ੍ਹਨੀ ਜਿਹੜਾ ਸੇਵਕ ਸ਼ਬਦ ਹੈ, ਇਹਦੇ ਅਰਥ ਵੀ ਇਹ ਨਹੀਂ ਕਿ ਸੇਵਕ ਕੌਣ। ਸਤਿਗੁਰੂ ਨੇ ਸਿਰਫ ਦੋ ਤੁਕਾਂ ਫਰਮਾਈਆਂ ਕਿ ਨਾਨਕ ਸੇਵਕ ਸੋਈ ਆਖੀਆ, ਉਸ ਨੂੰ ਸੇਵਕ ਕਿਹਾ ਜਾਂਦਾ ਜੋ ਸਿਰ ਧਰਿਓ ਉਤਾਰ, ਜਿਹੜਾ ਆਪਣਾ ਸਿਰ ਗੁਰੂ ਚਰਨਾਂ ਚ ਰੱਖ ਦਿੰਦਾ, ਸਤਿਗੁਰ ਦਾ ਭਾਣਾ ਮੰਨ ਲਏ ਸ਼ਬਦ ਰੱਖੇ, ਉਤਾਰ ਆਪਣੇ ਹੰਕਾਰ ਦਾ ਸਿਰ ਰੱਖ ਹੈ, ਜੋ ਗੁਰੂ ਚੇਤਨ ਨੂੰ ਸਤ ਵਚਨ ਕਰਕੇ ਮੰਨ ਲੈ ਉਹ ਸੇਵਕ ਹੈ। ਤੇ ਇਹ ਕੁਝ ਸੇਵਕ ਬਾਰੇ ਮਹਾਰਾਜ ਕਿੰਨੇ ਖਾਲਸਾ ਸੇਵਕ ਸੋ ਹਰ ਜੇਵ। ਦੇਖੋ ਨੁਕਤੇ ਨੂੰ ਸਮਝੋ, ਮੈਂ ਪਹਿਲੀ ਅਰਥ ਕੀਤੀ ਹੈ ਹਰ ਹਰ ਜਨ ਦੀ ਏਕ ਹੈ ਤੇ ਨਾਲ ਹਰ ਅੰਤਰ ਨਹੀਂ, ਇਸੇ ਮਹਾਰਾਜ ਕਿੰਨੇ ਖਾਲਸਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਨਾਨਕ ਦੇਹਾ, ਉਹਨਾਂ ਪੰਜਾਂ ਤੱਤਾਂ ਦਾ ਤੰਗ ਦੇਖ ਕੇ ਭੁਲੇਖਾ ਨਾ ਖਾ ਜਾਈਏ ਕਿ ਸਾਡੇ ਵਰਗਾ ਬੰਦਾ, ਸਾਡੇ ਵਰਗੇ ਕੱਪੜੇ, ਸਾਡੇ ਵਰਗਾ ਖਾਣਾ। ਮਹਾਰਾਜ ਕਿਵੇਂ ਨਹੀਂ, ਭੇਦ ਨਾ ਜਾਣੋ ਨਾਨਕ ਦੇਹਾ, ਜੋ ਜਲ ਤਰੰਗ ਉੱਠਣ ਹੋ ਭਾਂਤੀ, ਫਿਰ ਸਰਵੈ ਸਰਲ ਸਮਾਏ ਦਾ ਉਹੀ ਉਦਾਹਰਨ, ਜਿਵੇਂ ਪਾਣੀ ਵਿੱਚੋਂ ਲਹਿਰ ਉੱਠਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ ਗੁਰੂ ਦਾ ਸੇਵਕ ਗੁਰੂ ਦੀ ਬਾਣੀ ਵਿੱਚੋਂ ਦਾ ਜੀਵਨ ਨਿਕਲਦਾ ਹੈ। ਸੇਵਕ ਸੁਆਮੀ ਵਰਗਾ, ਜਨ ਹਰੀ ਵਰਗਾ। ਤੀਸਰਾ ਵਚਨ ਬਾਣੀ ਚ ਅਸੀਂ ਪਵਿੱਤਰ ਪੜ੍ਹਦੇ ਸੰਤ, ਹੁਣ ਸੰਤ ਸ਼ਬਦ ਕਿਤਨਾ ਪਵਿੱਤਰ ਹੈ। ਪਾਵਣ ਬਾਣੀ ਸੰਤ ਜਦੋਂ ਪੜ੍ਹਨੇ ਸੱਤੇ ਤੇ ਚਿੱਤੀ ਤੇ ਤੱਤਾ, ਮੈਂ ਆਰੰਭ ਚ ਬੇਨਤੀ ਕੀਤੀ ਕੋਈ ਸ਼ਬਦ ਵਰਤ ਕੇ ਆਪਣਾ ਜੀਵਨ ਕਿਹੋ ਜਿਹਾ ਕਮਾ ਲਿਆ ਉਹ ਪਰਮਾਤਮਾ ਜਾਣਦਾ ਹੈ, ਪਰ ਸੰਤ ਸ਼ਬਦ ਬੜਾ ਪਵਿੱਤਰ ਹੈ। ਇਹਦੇ ਅਰਥ ਇੱਕ ਮਹਾਂਪੁਰਖਾਂ ਨੇ ਕੀਤੇ ਨੇ, ਉਹ ਕਹਿੰਦੇ ਸੱਚੇ ਦਾ ਅਰਥ ਹੈ ਜਿਸ ਕੋਲ ਸਿਮਰਨ ਸੇਵਾ ਤੇ ਸਾਧ ਸੰਗਤ ਹੈ। ਸਿਮਰਨ ਸੇਵਾ ਤੇ ਸਾਧ ਸੰਗਤ, ਸੱਚੇ ਦੇ ਉੱਪਰ ਲੱਗੀ ਹੈ ਟਿੱਪੀ ਜੋ ਨਾਸਕਾ ਨੰਨੇ ਦੀ ਆਵਾਜ਼ ਦਿੰਦੀ ਹੈ, ਇਹ ਟਿੱਪੀ ਕਹਿ ਰਹੀ ਹੈ ਕਰਨਾ ਸੇਵਾ ਸਿਮਰਨ ਤੇ ਸਾਧ ਸੰਗਤ ਨਹੀਂ, ਉਹ ਇੰਨੀ ਕਮਾਈ ਕਰ

0: ਗੁਰ ਸਿੱਖ ਦਾ ਜ਼ਿਕਰ ਕਰਨਾ ਚਾਹੁੰਦਾ ਜਿਨ੍ਹਾਂ ਦੇ ਨਾਮ ਤੇ ਆਪ ਜੀ ਦਾ ਇਹ ਅਸਥਾਨ ਬਣਾਇਆ ਹੈ। ਦੋ ਸਥਾਨ, ਚਾਰ ਸਥਾਨ, ਦਸ ਸਥਾਨ, ਵੀਹ ਸਥਾਨ ਕਮਾਈ ਕਰਨੀ ਬੜੀ ਵੱਡੀ ਗੱਲ ਹੈ। ਪਰ ਉਸ ਮਹਾਂਪੁਰਖ ਨੇ 125 ਸਾਲ ਜੀਵਨ ਮਾਇਆ, 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਮਿਲੇ, 113 ਸਾਲ ਧੰਨ ਬਾਬਾ ਗੁਰਦਾ ਸਾਹਿਬ ਨੇ ਸਿੱਖੀ ਕਮਾਈ। ਦੇਖੋ ਇੱਕ ਨੁਕਤਾ, ਪੰਛੀ ਘਾਟ ਕਿਉਂਕਿ ਬਾਬਾ ਜੀ ਦੇ ਸਥਾਨ ਤੇ ਮੈਂ ਉਹਨਾਂ ਦੇ ਨਾਮ ਤੇ ਕਰਤਾ ਮਨ ਚ ਖਿਆਲ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੁੰਜ ਵੀ ਲੱਗੇ, ਉਹਨਾਂ ਨੂੰ ਬੜਾ ਬਾਬਾ ਬੁੱਢਾ ਸਾਹਿਬ ਦਾ ਸੰਬੰਧ। ਹੁਣ ਬਾਣੀ ਨੇ ਗੁਰਸਿੱਖ ਦੀ ਜਦੋਂ ਗੱਲ ਕੀਤੀ ਤੇ ਸਿੱਖ ਗੁਰੂ ਵਿੱਚ ਅਭਿੰਦ ਹੈ। ਆਪ ਜੀ ਪੜ੍ਹੋ ਕਿਤੇ ਗੁਰੂ ਰਾਮਦਾਸ ਦਾ ਬਚਨ ਸ਼ੁਰੂ ਹੁੰਦਾ, ਗੁਰ ਸਤਗੁਰ ਕਰ ਜੋ ਸਿੱਖ ਅਖਾਣੇ ਸੋ ਭਲ ਕੇ ਉੱਚ ਹਰਨਾਮ ਕਿਹਾ ਹੈ। ਤੋ ਜੋ ਮੇਰਾ ਜੀ ਸ਼ਬਦ ਸਿੱਖ ਤੋਂ ਸ਼ੁਰੂ ਹੁੰਦਾ ਹੈ, ਅੱਗੇ ਫਿਰ ਗੁਰਸਿੱਖ ਹੁੰਦਾ ਹੈ, ਇਹਦੀ ਸੰਪੰਨਤਾ ਗੁਰਸਿੱਖ ਤੇ ਹੁੰਦੀ ਹੈ। ਗੁਰ ਸਤਗੁਰ ਕਰ ਜੋ ਸਿੱਖ ਅਖਾਏ ਤੋਂ ਭਲ ਕੇ ਉੱਚ ਹਰਨਾਮ ਕਿਹਾ ਹੈ, ਉਦੂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਗ ਜਾਪੈ ਤਬ ਕਿਰਨੀ ਪਾਪ ਦੋਖ ਲੈ ਜਾਵੇ, ਫਿਰ ਚੜ੍ਹ ਦਿਸ ਗੁਰਬਾਣੀ ਗਾਵੇ, ਬੰਦਿਆਂ ਉੱਠਦਿਆਂ ਹਰਨਾਮ ਧਿਆਵੇ। ਜੋ ਥਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ, ਜਿਸ ਨੂੰ ਗਿਆਨ ਹੋਏ ਮੇਰਾ ਸਵਾਮੀ, ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਅਖੀਰ ਨੇ ਤੋਂ ਸਿੰਘ ਕਿੱਥੇ ਪਹੁੰਚ ਗਿਆ, ਜਦ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਨਾਮ ਜਪਾ। ਦੇਖੋ ਸਮਰਾਟ ਗੁਰੂ ਕਹਿ ਰਹੇ ਕਿਉਂਕਿ ਧੂੜ ਮੰਗਣਾ ਜਿਹੜਾ ਆਪ ਜਪਦਾ ਫਿਰ ਜਪਾਉਣਾ ਹੈ। ਦੂਸਰਾ ਵਚਨ, ਗੁਰੂ ਪਦਵੀ ਸਭ ਤੋਂ ਉੱਚੀ, ਗੁਰ ਪਰਮੇਸ਼ਰ ਇੱਕ ਹੋ ਜਾਣ ਜਾਂ ਗੁਰ ਜੈਸਾ ਨਾ ਹੀ ਕੋ ਜੇ, ਅਸੀਂ ਬਾਣੀ ਚ ਪੜ੍ਹਨੇ ਵਚਨ ਮਹਾਰਾਜ ਕਿਵੇਂ ਪਰਮੇ ਥਾਂ ਗੁਰੂ ਵੀ ਨਿਮਰਤਾ ਜਾ ਕੇ ਕਹਿੰਦੇ ਨੇ, ਗੁਰਸਿੱਖੀ ਭਾਵਨਾ ਮੰਨਿਆ ਗੁਰ ਪੂਰਾ ਪਾਰ ਲਾਏ, ਗੁਰਸਿੱਖਾਂ ਕੀ ਹਰ ਧੂਲ ਦੇ ਸਾਨੂੰ ਪਾਪੀ ਕੀ ਜਸਪਾ ਕਿਵੀਂ ਕੀ ਬਦਲੀ, ਜੋ ਜੀਤ ਹੈ ਗੁਰਸਿੱਖਣਾ ਇਸ ਮਿਲਣੀ ਲਾਗੂ ਪਾਏਗੀ, ਉਹ ਆਖਾਂ ਬਿਰਥਾ ਜੀ ਕੀ ਗੁਰਸਰਜਨ ਦੇਵੇ ਮਿਲਾਏ ਜੀ। ਭਾਈ ਸਾਹਿਬ ਨੂੰ ਪੁੱਛੋ ਉਹਨਾਂ ਦੀ ਅੰਦਰ ਦੀ ਭਾਵਨਾ, ਕਹਿਣ ਲੱਗੇ ਮਸਤਕ ਲੱਗੇ ਸਾਧ ਰੇਂ ਬਲ ਭਾਗ ਜਿਨ੍ਹਾਂ ਦੇ, ਪਰ ਇਸ ਤੋਂ ਪਹਿਲਾਂ ਬਚਨ ਮੇਰੀ ਖਲੋ ਮੋਜਰੇ ਗੁਰਸਿੱਖ ਜਾਂਦੇ, ਮਸਤਕ ਲੱਗੇ ਸਾਧ ਰੇਂ ਬਲ ਭਾਗ ਜਿਨ੍ਹਾਂ। ਹੁਣ ਇਹ ਸ਼ਬਦ ਗਏ ਗੁਰਮੁਖੋ, ਆਓ ਬਾਬਾ ਸਾਹਿਬ ਦਾ ਜੀਵਨ ਥੋੜਾ ਜਿਹਾ ਆਪ ਜੀ ਨਾਲ ਮੈਂ ਸਾਂਝਾ ਕਰਦੀ। ਹੋ ਸਕਦਾ ਆਪ ਨੇ ਇਸ ਸਥਾਨ ਤੇ ਬੜੀ ਬੜੀ ਸੁਣਿਆ ਹੋਈ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸੰਨ 1506 ਨੂੰ ਅਸੀਂ ਦੇਖਦੇ ਹਾਂ ਕੱਛੂ ਨਗਰ ਵਿੱਚ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਇਹਨਾਂ ਨੂੰ 12 ਸਾਲ ਦੀ ਉਮਰ ਸੀ। ਸੰਨ 1518 ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੀਦਾਰ ਹੋਏ। ਜਿਹੜੀ ਮੰਗੀ ਬਾਬਾ ਬੁੱਢਾ ਸਾਹਿਬ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਹੈ, ਤੁਹਾਨੂੰ ਰੋਚਕ ਤੇ ਅੰਦਰ ਨੂੰ ਝੂਠ ਚਜੋਣ ਵਾਲੀ। ਬਾਬਾ ਬੁੱਢਾ ਸਾਹਿਬ ਦੀ ਉਮਰ 12 ਸਾਲ, ਧੰਨ ਗੁਰੂ ਨਾਨਕ ਸਾਹਿਬ 1518 ਨੂੰ ਪਹਿਲੀ ਵਾਰ ਬਾਬਾ ਜੀ ਮਿਲੇ ਤੇ ਮਿਲੇ ਨੇ ਰਮਦਾਸ ਦੇ ਇਲਾਕੇ ਵਿੱਚ ਜਿਹੜਾ ਪਿੰਡ ਰਮਦਾਸ ਹੈ। ਬਾਬਾ ਬੁੱਢਾ ਸਾਹਿਬ ਲੱਜਾ ਚਾਰਦੇ ਕਰੇ, ਨਾਮ ਸੀ ਭਾਈ ਗੁਰਦਾ। ਭਾਈ ਗੁਰਦਾਸ ਜੀ ਨੇ ਅੱਧੀ ਤੋਕ, ਸਿਰਫ ਅੱਧੀ ਤੋਕ ਹੈ ਬਾਬਾ ਬੁੱਢਾ ਜੀ ਬਾਰੇ, ਉਹ ਕਹਿੰਦੇ ਅਜਿੱਤਾ ਰੰਧਾਵਾ ਭਲਾ ਹੈ, ਬੁੜਾ ਬੁੱਢਾ ਇੱਕ ਮਨ ਧਿਆ ਹੈ, ਕਿ ਜਿਹਦਾ ਨਾਮ ਭਾਈ ਗੁਰਦਾ ਸੀ, ਬਾਬਾ ਬੁੱਢਾ ਗੁਰੂ ਨੂੰ ਬਣਾਇਆ ਤੇ ਬਾਬਾ ਬੁੱਢਾ ਜੀ ਇੱਕ ਮਨ ਹੋ ਕੇ ਪਰਮਾਤਮਾ ਨੂੰ ਧਿਆਉਂਦੇ। ਬੁੜਾ ਬੁੱਢਾ ਇੱਕ ਮਨ ਧਿਆ ਹੈ। ਸਤਿਗੁਰੂ ਜੀ ਨੂੰ ਮਿਲੇ, ਮੱਥਾ ਟੇਕਿਆ 12 ਸਾਲ ਦੀ ਉਮਰ ਤੇ ਚਰਨਾਂ ਚ ਮੱਥਾ ਟੇਕ ਕੇ ਕਹਿਣ ਲੱਗੇ ਸੰਤ ਜੀ, ਦੁੱਧ ਸਥਾਨ ਦਾ ਜ਼ਿਕਰ ਵੀ ਹੁੰਦਾ, ਕੋਈ ਪਰਮਾਤਮਾ ਦੇ ਘਰ ਬਾਰੇ ਦੱਸੋ, ਕੋਈ ਪਰਮੇਸ਼ਵਰ ਬਾਰੇ ਦੱਸੋ। ਮਹਾਰਾਜ ਜੀ ਨੇ ਦੇਖ ਕੇ ਕਿਹਾ, ਬੇਟਾ ਤੇਰੀ ਉਮਰ ਅਜੇ ਛੋਟੀ ਹੈ, ਬਚਪਨ ਹੈ, ਖੇਡਣ ਦੀ ਖਾਣ ਪੀਣ ਦੀ ਆਗਿਆ ਹੈ, ਤੁਸੀਂ ਪਰਮਾਤਮਾ ਬਾਰੇ ਪੁੱਛਦੇ ਹੋ ਤੇ ਅੱਗੋਂ ਬੜੀ ਗੰਭੀਰਤਾ ਨਾਲ ਕਿਹਾ ਸੰਤ ਜੀ ਮੌਤ ਕਦੀ ਉਡੀਕਦੀ ਗਈ ਕਿਸੇ ਨੇ ਜਵਾਨ ਹੋਏ ਕਿ ਨਹੀਂ, ਕਿਉਂਕਿ ਇੱਕ ਸਵਾਸ ਦਾ ਵੀ ਭਰੋਸਾ ਨਹੀਂ ਜਿਹੜਾ ਬਾਹਰ ਗਿਆ ਨੇ ਵਾਪਸ ਆਉਣਾ ਹੈ ਕਿ ਨਹੀਂ। ਭਾਈ ਮਨ ਸਿੰਘ ਉਹਨਾਂ ਨੇ ਗੱਲ ਕੀ ਸਿੱਖਾਂ ਦੀ ਭਗਤ ਨਾਲ ਵੀ ਜਿਹੜੀ ਹੋਈ ਮਹਾਰਾਜ ਕਹਿੰਦੇ ਕਿ ਇਹ ਤੈਨੂੰ ਕਿਵੇਂ ਪਤਾ ਲੱਗ ਗਿਆ। ਹਜ਼ੂਰ ਨੇ ਪੁੱਛਿਆ, ਬਾਬਾ ਜੀ ਨੇ ਕਿਹਾ ਜ਼ਿਮੀਦਾਰਾ ਕਰਦੇ ਨੇ ਮੇਰੇ ਬਜ਼ੁਰਗ, ਮੇਰਾ ਪਰਿਵਾਰ ਹਾਕਮਾਂ ਦੇ ਘੋੜੇ ਆਏ, ਜਿਹੜੀ ਫਸਲ ਪੱਕੀ ਸੀ ਕੱਟ ਕੇ ਲੈ ਗਏ, ਜੋ ਜਦਰੀ ਸੀ ਉਹਨੂੰ ਵੀ ਉਜਾੜ ਦਿੱਤਾ, ਜਿਹੜੀ ਅਜੇ ਕੱਚੀ ਸੀ ਉਹਨੂੰ ਘੋੜਿਆਂ ਦੇ ਪੈਰਾਂ ਨੇ ਖਤਮ ਕਰ ਦਿੱਤਾ। ਮੇਰਾ ਬਾਪੂ ਸਭ ਕੁਝ ਦੇਖਦਾ ਰਿਹਾ ਪਰ ਮਨ ਚ ਆਇਆ ਕਿ ਤਾਕਤ ਵਾਲਿਆਂ ਦੇ ਘੋੜੇ ਜੰਮ ਦੀ ਫਸਲ ਡੱਡਰੀ ਰੰਗ ਅੱਧੀ ਕੱਚੀ ਅੱਧੀ ਪੱਕੀ ਤੇ ਪੱਕੀ ਕੱਟ ਕੇ ਲੈ ਗਏ, ਇਹਨਾਂ ਦਾ ਹੱਥ ਕਿਸੇ ਨੀ ਪਕੜਿਆ ਤੇ ਜਿਸ ਦਿਨ ਮੌਤ ਆਉਣੀ ਮੌਤ ਦਾ ਕੀ ਭਰੋਸਾ, ਬੁਢੇਪਾ ਆਉਣ ਤੋਂ ਪਹਿਲਾਂ ਕਿਤੇ ਬਚਪਨ ਵਿੱਚ ਲੈ ਗਿਆ, ਕਿਉਂਕਿ ਜਿਹੜਾ ਅੰਦਰ ਜਾਵੇਗਾ ਉਹਨੂੰ ਨਿੱਕੀਆਂ ਨਿੱਕੀਆਂ ਘਟਨਾਵਾਂ ਅੰਦਰੋਂ ਚੰਗੋੜੀਆਂ। ਮੇਰੇ ਸਤਿਗੁਰੂ ਨੇ ਬਾਣੀ ਤੇ ਬਚਨ ਵੀ ਕਹਿਣ ਲੱਗੇ ਗਰਦਾਰ ਗੋਬਿੰਦ ਗੁਣ ਲਵੋ ਸਾਂਸ ਸਾਂਸ ਜਪ ਨੀਤ ਕਰਮ ਦੇਖਣ ਕਾ ਦਿਲ ਕਾ ਦੁਰ ਨਾ ਕਰੇ ਹੋ ਨੀਤ, ਮੈਂ ਬਾਲਕ ਮੈਂ ਜੋਗ ਨੈ ਮੈਂ ਦਿਲ ਦੀ ਕੱਚ ਬੰਦ ਜਵਾਨੀ ਬਚਪਨ ਬੁਢੇਪਾ ਕੋਈ ਰੁਕਾਵਟ ਨਹੀਂ, ਉਹ ਬੇਰਾ ਨਾ ਬੂਝੀਏ ਜੋ ਆਏ ਪਰ ਜਨ ਫਨ। ਬਾਬਾ ਜੀ ਨੇ ਖੇਤਾਂ ਦੀ ਗੱਲ ਕੀਤੀ, ਗੁਰੂ ਅਰਜਨ ਦੇਵ ਨੇ ਆਪਣੀ ਰਚਨਾ ਤੋਂ ਬਾਅਦ ਨੀਚੇ ਬਚਨ ਵੀ ਕਹੇ, ਜੈਸੇ ਕਿਰਸਾਨ ਬੋਲਣ ਕਿਰਸਾਨੀ ਕਾਕੀ ਪਾਕੀ ਬਾਲ ਪ੍ਰਾਣੀ ਜੋ ਜਨਮੈ ਸੋ ਜਾਨੋ ਮੋੜਾ ਗੋਬਿੰਦ ਭਗਤ ਅਸਥਿਰ ਕਰ ਠੀਕਾ। ਇੱਥੇ ਇੱਕ ਅਰਜ਼ ਮੈਂ ਕਰਾਂ, ਮੈਂ ਨਿਰੰਤਰ ਜਨਮ ਜਾਣਾ ਜੀ, ਹਰ ਸਵਾਸ ਬੰਦੇ ਨੂੰ ਜ਼ਿੰਦਗੀ ਦਿੰਦਾ ਤੇ ਹਰ ਸਵਾਸ ਮੌਤ ਚੇਤੇ ਕਰਾਉਂਦਾ। ਆਪਾਂ ਕਹਾਂਗੇ ਵੀ ਇਹ ਕਿਵੇਂ ਸਵਾਸ ਤੇ ਜ਼ਿੰਦਗੀ ਚੇਤੇ ਕਰਾਉਂਦਾ, ਜਦੋਂ ਅਸੀਂ ਸਾਹ ਲੈਂਦੇ ਹਾਂ ਸਾਹ ਲੈਣ ਦਾ ਢੰਗ ਇਹ ਅੰਦਰ ਸਵਾਸ ਖਿੱਚਦੇ ਹਾਂ ਤੇ ਬਾਹਰ ਸਵਾਸ ਕੱਢਦੇ, ਇਹ ਤਰੀਕਾ। ਪਰ ਆਪਾਂ ਕੱਢਦੇ ਨਹੀਂ, ਕੁਦਰਤ ਨੇ ਸਰੀਰ ਦਾ ਸਿਸਟਮ ਇਹੋ ਜਿਹਾ ਬਣਾਇਆ ਜਿਦਨ ਆਪ ਕੱਢਣੇ ਪੈਣ ਉਦਨ ਮੂੰਹ ਤੇ ਲੱਗੀ ਹੋਈ ਸਵਾਸਾਂ ਦੀ ਮਸ਼ੀਨ ਜਿੰਨੀ ਘੰਟੇ ਸਵਾਸ ਕਰਨੀ ਉਹਨੇ ਲੋਕ ਕੱਢਦੇ ਨਹੀਂ। ਇਹ ਪਰਮਾਤਮਾ ਨੇ ਬਣਾਇਆ ਸਿਸਟਮ, ਆਪਣੇ ਆਪ ਚੱਲ ਰਹੇ, ਥੋੜਾ ਜਿਹਾ ਸਮਝੋ। ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਉਹ ਹੁੰਦਾ, ਸਾਰੇ ਲੋਕ ਕਹਿੰਦੇ ਨੇ ਜਨਮ ਵੇਲੇ ਬੱਚਾ ਬਾਹਰੋਂ ਸਵਾਸ ਅੰਦਰ ਖਿੱਚਦਾ, ਜਨਮ ਤੋਂ ਬਾਅਦ ਉਹ ਅੰਦਰ ਖਿੱਚਦਾ ਤੇ ਜਿਸ ਦਿਨ ਮੌਤ ਹੁੰਦੀ ਹੈ ਉਸ ਦਿਨ ਸਵਾਸ ਅੰਦਰ ਨਹੀਂ ਖਿੱਚਿਆ ਜਾਂਦਾ, ਉਸ ਦਿਨ ਸਵਾਸ ਬਾਹਰ ਨਿਕਲਦਾ। ਆਹ ਨੁਕਤਾ ਥੋੜ੍ਹਾ ਜਿਹਾ ਸਮਝੀਏ, ਇਹਨੂੰ ਬਾਣੀ ਨੇ ਬੜਾ ਸਪਸ਼ਟ ਕੀਤਾ, ਜਿਸ ਨੂੰ ਸਵਾਸ ਸੰਬੰਧੀ ਜਾਂਚ ਆ ਗਈ ਉਹਨੂੰ ਜ਼ਿੰਦਗੀ ਸੰਬੰਧੀ ਜਾਂਚ ਆ ਗਈ, ਜਿਹੜਾ ਸਵਾਸ ਤੋਂ ਠਿਰ ਗਿਆ ਉਹ ਸਾਰਿਆਂ ਦੀ ਜ਼ਿੰਦਗੀ ਤੋਂ ਠਿਰ ਗਿਆ। ਅੰਦਰ ਸਵਾਸ ਜਾਂਦਾ ਜੀਵਨ ਨੇ, ਬਾਹਰ ਸਵਾਸ ਜਾਂਦਾ ਮੌਤ ਹੈ। ਇਹੀ ਕਾਰਨ ਕਿ ਜਦੋਂ ਕੋਈ ਆਦਮੀ ਬਿਮਾਰੀ ਤੋਂ ਬਚੇ ਅਸੀਂ ਸ਼ਬਦ ਕਹਿੰਦੇ ਹਾਂ ਪਰਮਾਤਮਾ ਨੇ ਸਵਾਸ ਪਾ ਦਿੱਤੇ, ਪਰਮਾਤਮਾ ਨੇ ਇਹਨੂੰ ਚਾਰ ਦਿਨ ਸਾਹ ਹੋਰ ਦੇ ਦਿੱਤੇ, ਦੇਣੇ ਅੰਦਰ ਦਿੱਤੇ, ਤੇ ਜਦੋਂ ਕੋਈ ਚਲਾਣਾ ਕਰਦਾ ਕਿ ਕਹਿੰਦੇ ਇਹਦੇ ਸਵਾਸ ਨਿਕਲ ਗਏ, ਕਦੀ ਸਮਝੀਏ ਸਵਾਸਾਂ ਦਾ ਅੰਦਰ ਜਾਣਾ ਜੀਵਨ ਦਾ ਪ੍ਰਤੀਕ ਹੈ ਤੇ ਸਵਾਸਾਂ ਦਾ ਬਾਹਰ ਜਾਣਾ ਮੌਤ ਦਾ ਪ੍ਰਤੀਕ ਹੈ। ਜਿਹੜਾ ਸਵਾਸ ਬਾਹਰ ਨਿਕਲਦਾ ਇੱਕ ਜ਼ਮੀਰ ਬਣੀਏ, ਇੱਕ ਇੱਕ ਘੁੜੀ ਕਰਕੇ ਸੰਗਲੀ ਦੀ ਤਰ੍ਹਾਂ ਇੱਕ ਇੱਕ ਘੁੜੀ ਆ ਰਹੀ ਹੈ, ਇੱਕ ਇੱਕ ਸਵਾਸ ਬਾਹਰ ਨਿਕਲ ਰਿਹਾ ਤੇ ਜਦੋਂ ਸਾਰੇ ਬਾਹਰ ਨਿਕਲ ਗਏ ਅਖੀਰ ਤੇ ਕੈਸਾ ਨਿਕਲੇਗਾ ਜਿਹੜਾ ਵਾਪਸ ਕਦੀ ਨਹੀਂ ਆਏ। ਪਰ ਯਾਦ ਰੱਖੋ ਇਹ ਚੱਲ ਰਿਹਾ, ਇਹ ਨਹੀਂ ਹੁਣ ਕਈ ਰੀਤੀ ਕਹਿੰਦੇ ਹਾਂ 30 ਸਾਲ 70 ਸਾਲ ਬਾਅਦ ਨਹੀਂ। ਦੇਖੋ ਬਾਣੀ ਵਿੱਚ ਮਾਂ ਬੱਚੇ ਦਾ ਜਨਮ ਬਾਅਦ ਚ ਰੱਖੀਏ, ਅਸੀਂ ਬਾਅਦ ਵਿੱਚ ਲਿਖਦੇ ਹਾਂ ਡੇਟ ਆਫ ਬਰਥ ਜਨਮ ਦਿਨ। ਕੱਲ ਵੀ ਮੈਂ ਉੱਥੇ ਬੇਨਤੀ ਕੀਤੀ ਜਨਮ ਤੋਂ ਬਾਅਦ ਸਮਾਂ ਤੇ ਦਿਨ ਤਰੀਕ ਲਿਖੀ ਜਾਂਦੀ ਹੈ, ਤਰੀਕ ਅਸੀਂ ਲਿਖਦੇ ਜਨਮ ਦੀ ਪਰ ਆਤਮਾ ਮੌਤ ਦੀ ਤਰੀਕ ਜਨਮ ਤੋਂ ਪਹਿਲਾਂ ਲਗਾ ਦਿੰਦੀ। ਮਰਨ ਲਿਖਾਏ ਮਰਨ ਨਾ ਆਏ, ਬਾਅਦ ਚਾਹੇ ਪਹਿਲਾਂ ਲਿਖਾਏ, ਪਹਿਲਾਂ ਲਿਖਾ ਕੇ ਆਏ ਇਨਸਾਨ। ਥੋੜ੍ਹੀ ਜਿਹੀ ਇੱਕ ਹੋਰ ਬੇਨਤੀ ਕਰਦੇ ਹਾਂ ਬਾਬਾ ਸਾਹਿਬ ਦੇ ਬਚਨ ਵਾਲੀ, بچہ جنم لینا ہے اور یہ مچھیاں دونوں بند ہو گیا جی کھولیے تو تھی بند ہو جائیں پھر بند کھولو پھر بند ہو گیا نیانے کی مٹھا بند نہیں جنم ہوئے کسی دسیا بھی نہیں اپنے آپ اٹھ کے بند رکھ دیں پھر جس ویلے موت ہوئی انہوں کھول جائیں یہ مطلب کی جس ویلے انسان آیا پرماتما نے کیا انسان تیری مٹھ بھی تیرے جیون ہے خواص میں سمے وقت موت آ گئی مٹھ کھل جانی ہے کیونکہ جو کوئی تو پائی بیٹھا سب کو چلا جانا بابا جی نے کو گل کے بیٹا موت کی گل سن کے انہوں تیری بچیاں والے اور گلوں تو بجن والی ہٹا کیونکہ جس عمر بڑھے پہ بھی جان کے موت چیتے ہونی چاہیے اس عمر بالپن تیری موت چیتے آ گئی جی فوجی بڑھے پہ چی گئی وہ تیرو بچپن پی گئی تو جا بڑھیا والی گلان کرنا پہ تو سارا بڑھا بابا بڑھا سر شروعات اس کر کے تھوڑا جا ایک ہوگی چلیے حضور نے یہ چرنا سے دے کے دو دن میں لچکایا تم گرو نانک صاحب نے اپنے کیڑے نہ لایا سچ بچے سن کٹ کے کیڑے نہ لایا تم بابا بڑھا صاحب نے کہیں گرو نانک صاحب کے کیڑے بچوں نکلے گی روشنی بابے بڑھے کے رو رو میں بھر گئے اس دن کا پلو پکڑیا 1518 کے جڑے گرو نانک صاحب کرتارپور آئے تو بابا بڑھا صاحب کرتارپور آئے پھر میں پنچھی چاٹ رنگا سکتے ہونا چاہوں انت کے سمے تک کرتارپور بابا بڑھا صاحب نے سیوا کی تھی جس دن حضور پائی رہنے کی پریکھیا نہیں دے گی تن بابا بڑھا صاحب بھی پیچھے چلے سوچا ماریا رک گئے لوگ مہاراج جی نے کیا بابا جی نے بڑھے ہاں سمجھے سن اپنے گھر بھی چلا جا کہ مہاراج تھوڑے تو بنا گھر بھی چنگا نہیں لگتا حضور نے شبد جہاں بخش دیتی کہنے لگے تمہیں بار دیتا بخش دیتی تیرے تو کوئی کبھی نہ ہوتا میں کسی روپ میں جوت ہوئے گی پر تمہیں ضرور پتا ہوئے گا گرو نانک صاحب کی جوت کی تمہیں کدے نہ ہو سن سمجھ لے جب گرگتی دے لگی تن بابا بڑھا صاحب انہوں نے پائی رہنا صاحب جی گرو نانک صاحب کی جوت بچ آپ انہیں گرائی کا تلک دتا جو اتہاس کہیں ہے تن گرو انگد صاحب گرو بنے آپ کھجور صاحب آئے ماتا سبرائی کے گھر بیٹھے نے سنگت بے بل ہے اخیر کے سب کی نظر بابا بڑھا صاحب ہو گئی انہوں نے پتا گرو کتنے نے کہنے کہ بابا بڑھا صاحب آپ جی کو بخش منگی ہے پھر تو کوئی نہ ہو سا کہ بابا بڑھا صاحب جی نے سنگت میں لیا خلوص صاحب ماتا سبرائی نے گھر آئے تو جب گھر آئے تو ماتا سبرائی نے کیا دروازہ کھول انہیں کیا حکم نہیں ربابیاں نے کیا کیرتن کرو بابے کی بانی کا کیرتن کرو گے گرو انگد صاحب ضرور باہر ہوں کیرتن ہوا باہر آئے کسی بابا بڑھا صاحب جی تن گرو انگد صاحب جو چند بدل کے کیا مارا یہ سنگت کا کی حوال گرو جوت خلون صاحب آئی تو تن بابا بڑھا صاحب خلون صاحب سیوا کر بابا امردان صاحب رشتہ کرنا چاہیے گا سی گرو انگد دیو جی نال پر کرونا چاری کا رشتہ ایک پاس رکھ کے ایسی کمائی کی تھی 12 سال کے کاغذ تو ان کو بعد تیسرے گردیو گرو امر داس نے انہوں کی کمائی اتنی کہ پاتر صاحبان نے اپنی رسم تو شبد کہے کہ کن بر گون بسو رماول کسم بسنت گرنت نہ آوے رس کرن ادھر ساگر کو گند ترنگ انت کو پاوے رودر دھیان گیان ستگر کا تب جن پاؤ انہیں جو گاوے پلے امرداس گن تیرے تیری اپنا سو بنا گرو امرداس گوئندوال آئے بابا بڑھا صاحب گوئندوال سیوا چاہ کبھی کبھی اپنے پیڑ جانا رہنا سیوا وہ وقت آیا جس دن بابے داتو نے گرو امرداس جی ठोकर मारी पैर मांस हाथ मारी से मासन से बेचे हैं ठोक ठुड्डा मारिया बाबा मन का थली दिखी हमने अपने आप में बाबे दासु के चरण पकड़ के क्या थोड़े कोर चरण चोट तो नहीं लगी क्योंकि शरीर रेरा हो गए हड्डियों में कर दिया होगी बाबे दासु ने जो शब्द कहे साझे कर से गाजर तो ही अब सिंहासन कह लगे गुरु पुत्र हुक्म करो अब वो कह लगे गोविंद वाली थाली बाबा अमरदास गुरु अमरदास कह लगे शाम तक वक्त दे दियो कल इतने नहीं दिखा शाम को लेते चले गुरुद्वार तो अपने पेड़ भर फिर के आ गए आ बैठे इधर दरवाजा बंद कर लिया बाहर देख लेता कोई दरवाजा खोल लेना गुरु को बाबा बुद्धा साहब को फिर संगत गई तन बाबा बुद्धा साहब पेड़ भर करके आए उस कमरे की परिक्रमा की थी देखिया दरवाजे तरीके कोई खोल लेना फिर बाबे बुद्धे ने पिछले स्थान लाए उसे थान साहब गुरुद्वारे फिर मैं बाबा बुद्धा साहब तक सीमित रहे थान लाई अंदर गए तन गुरु अमरदास बैठे सन मथा टेक के क्या महाराज हजूर ने क्या बाहर लिखे है तुझी बार बार दरवाजा खोल के आए कहने के महाराज तो जो हुक्म मनिया बाहर दे दरवाजे ने पिछले स्थान लाई गुरु साहब ने इस सिख ने दर्द तक जो गुरु प्रगट कर रही बाहर के दरवाजे बंद करी तो गोगो दरवाजे खोली बाहर के दरवाजे रोक देना गुरु दिखलाई हो फिर समझनी जमीन तो सोची गुरु जी ने बख्शी गुरु अमरदास बाहर आए धन बाबे बुद्धा साहब जी जे शब्द कहना आप साझे करना गुरु प्रताप सोई च लिखे कहने लगे बाबा बुद्धा साहब जी कहेंगे गुरसिखी को इन बोलत पारा सिखा वास्ते जहाज है बाबा बुद्धा साहब भगजन से कर है विस्तार सिखी अवधना इसते पर है बाबा बुद्धा साहब सिखी की खाद में नाम लैत गण बिगन सुहर है जरा तन बाबा बुद्धा साहब कह रहे जो पाप बचेगा गुरु है तो इन लगी गल बाबा अमरदास जी हाथ जोड़े महाराज कृपा करो गोविंदवाल साहब दर्शन भक्त गुरु को हजूर गोविंदवाल आए जिस दिन बौली साहब का तक लाया गुरु साहब आम मौजूद ने पर तक बाबा बुद्धा साहब ने लाया गोविंदवाल साहब का तन गुरु अमरदास गुरगद्दी देने लगे तो बाबा बुद्धा साहब भाई जेठा जी ने स्नान करा के लाए गुरगद्दी दी गुरु रामदास जी तवज्जो दियो बाबा अमरदास अपनी हयाती है जिसे अति अमृतसर मथा टेक रहे हैं इस पिंड की अमृतसर की बोली गुरु अमरदास जी ने गड्डी की बखान ली गुरु रामदास जी ने हदायत की थी तन बाबा बुद्धा सिंह गुरु रामदास जी के नाम गुरु के चाचा गए पहला नाम जी का गुरु का चत चत गुरु का फिर सुबह सर राम सर हूं आप कहने श्री अमृतसर साहब इसे बाबा बुद्धा साहब आए गुरु को अज भी परिक्रमा एक बेड़ी खलोती है जिस बेड़ी ने कि बाबा बुद्धा साहब जी बेर के लिया वो बेड़ी गवाही दे रही है कि मेरे थले बैठ के एक बुजुर्ग ने सरोवर की सेवा की थी सेवा कराई तन बाबा बुद्धा साहब गुरु रामदास जी ने मेरे कमाई करी गए मैं सिर्फ इस करके क्योंकि संगत रेडियो से ही सुन रही ते बाबा बुद्धा साहब के जीवन बारे जिन्नी कुछ जानकारी मिली मैं वो साझी जरूर करा पर यह बिल्कुल संक्षेप है विस्तार से नहीं तन गुरु रामदास गुरु अर्जुन ने जिस दिन पांच दिन लाहौर सिर्फ मेरी चिट्ठियां लुकाइया पर तन बाबा बुद्धा साहब गुरु अर्जुन ने जीव लाए गए हजू गुरु रामदास जी ने प्याना करने तो पहला बाबा बुद्धा साहब ने पूछ गुरगद्दी गुरु अर्जुन ने जी दे छतर सिंहासन तीर्थ में गुरु अर्जुन को दे आयो तख्त बैठा अर्जुन गुरु सतगुरु का किरण चंदोवा हजूर सच्चे पातशाह गुरु अर्जुन देव गुरु बने तन बाबा बुद्धा साहब इस स्थान की सरोवर की सेवा पौड़ा की सेवा हरिमंदर साहब जी उसारी भी योगदान पाया इनके सामने के दरमियान जिन्होंने आप वीर बाबा बुढ़ा जी भी कहने के भाई साहब भाई लगा जी गुरु जी के चरणों से टुकड़ा जीवन का प्रेम किया। बाबा बुढ़ा साहब दिल चले गए, दिल उठ वजह खेती करनी बाग बगीचा सी, पर गुरु का जान के सेवा कर दे गए। तन गुरु अर्जुन देव जी ने जिस दिन मामा माता गंगा जी ने संतान की प्राप्ति की बेनती की थी, शब्द कह सन तन बाबा गुरुदास साहब जी को जाओ हम इस मुद्दे रात्रि जो गुरु नाम की गुरु कर बेनती की थी। गुरु समर्थ है पर गुरु जी का तो दुर्ग है, जो अपनी बजवाई दिता है जरा ओडे चरण जोजे गुरु गुरु अपने जिना वा कर दिता है। एक बेल आ बेल काली तोड़ी गई जमीन से उगे रुख के नाम एक बार जोड़ दो जिना वा रुख है उन्नी वी बेल हो जाती है। जरा गुरु के चरणों में जुड़ता है जिन्हें वजे सतगुरु ने सिख में बदल बच जाते, पर सिख फिर भी मता है बेनती समझ यदा मतलब यह नहीं शरीका बन महाराज केंद्र ने तन बाबा बुढ़ा साहब को नाथ गंगा जी गए ये संखेप अरदास हुई। गुरु हरगोबिंद साहब प्रगट हुए, बाबा बुढ़ा साहब ने नाम रखे गुरु हरगोबिंद साहब का आप जी की जानकारी दे। उस तो बाद जिस दिन पढ़ाई की गल चली बाबा महादेव जी ने गुरु अर्जुन देव जी ने चलाकर गुरु हरगोबिंद साहब जी को पढ़ाएंगे कौन ते इको गल आई धन बाबा बुढ़ा साहब जी जिस दिन गए गुरु अर्जुन देव जी ने कहा इन्हों गुरु की बाणी का बोध पढ़ाओ तो बाबा बुढ़ा साहब कहने लगे महाराज मैं कोई विद्वान थोड़ा मैं तो थोड़े दर का सेवादार चाकरी करने वाला हाँ। कहने लगे बस इस विद्वान ने लिखा है मेरे पुत्र को कुछ पढ़ा दो जिनी पढ़ाई देख के गुरु नानक साहब ने तो बच्चे तो पूजे की बात दे दी। धन गुरु हरगोबिंद साहब ने पानी का बोझ बाबा बुढ़ा साहब ने कराया। वक्त आया गुरु ग्रंथ साहब का स्वरूप लिखन लगे फिर बाबा बुढ़ा साहब स्वरूप लिखन लगे तो धन गुरु अर्जुन देव जी ने बाबा बुढ़ा साहब ने बीर साहब तो बुला लिया। हरिमंदर साहब पहला बन चुका थी उसारी हो गई। कह लगे बाबा बुढ़ा जी आप जी हरिमंदर साहब बैठ के संगत को आत्मक उपदेश दो असी महाराज जी दिया पोथिया तो बाणी एक थान संग्रह कर लगे हाँ। गुरु को कभी सोचो जिस सिख न क्या तू आत्मक उपदेश दो उस सिख की रस्म से गुरु कि उभरता रब जी बसें संत की रस्म नानक कैद सुनो रे लोग हर संत रस्म को दसू उस रस्म से बैठ दे। बाबा बुढ़ा साहब उपदेश कर दे अज गुरु ग्रंथ साहब के प्रकाश निकालना है तैयारी को भी इतिहास दिन कुछ तुकां भी हजूर ने बाबा बुढ़ा साहब जी ने हरिमंदर साहब तो राम पर बुला लिया सवेरे प्रकाश होना धन गुरु अर्जुन देव आप जमीन से बैठे सिख जमीन से पै गुरु ग्रंथ साहब का स्वरूप नंदा साहब उठ रखे इतिहास च लिखे कि भोल सैन भगतान विराजे श्री गुरु ग्रंथ मंजी पर राजे। जब विश्राम कर लगे सिख मन च आया कि सवेरे गुरु ग्रंथ साहब का सेवादार कौन बनाए। उस वेले गुरु को बाबा बुढ़ा साहब जमीन से विश्राम कर रहे सन। मैं सुते शब्द में वर्ता क्योंकि क्या समझना क्या जागना गुरमुख से प्रवान उन्होंने देख के हजूर ने शब्द कहे चार गुरु की सेवा करी पारो पर्व निधान चार गुरु साहबाना की सेवा की सेवक की ये बात है तीन मुख की हो प्रधान कहने ग्रंथी साहब सवेरे उन्होंने बनाया जाए जिन्हें रोम रोम की बाणी जीवी हो गई हो जिन्हें बाणी ने सुनाया सवेरे दिन चढ़े आराम से स्नान किया संगत ने बाबा बुढ़ा साहब स्नान करके पीछे बैठ गए। धन गुरु अर्जुन साहब उन्होंने आवाज दी बाबा जी आप जी अज अगे आओ गुरमुखो कभी देखो सतगुरु दिखे अज पाए उसे ग्रंथी साहब रखे जाते उम्र की सीमा کہ ان کی عمر تو وہاں سے ٹہر کر دی, کوئی 60 سال کوئی 70 سال یہی کیا جانا ہے, لیکن ان کی عمر تو وہاں سے ٹہر جس دن تن بابا بڈھا صاحب گرنتی طے بنائے گا انہوں نے عمر 98 سال دی. دیکھو 98 سال کی عمر 1506 دیر ہوئے, 1604 گرو گرنتھ صاحب کا پرکاش ہو رہا ہے, 98 سال کے برد بابا جی سروپ سیج سے چک کے ہرمندر صاحب لے کے گئے. اتہاس میں چلی گیا صاحب بڈھا آگے کی نام تین پاتشاہ ساتگرو سے کلیما اگے بابا بڈھا صاحب پیچھے گرو ارجن دیو چور کا کرتے ہیں. جب ہرمندر صاحب پہنچے بابا بڈھا صاحب نے سروپ سنگھاسن سے رکھے, جب سنگھاسن سے سروپ رکھے تو تن بابا بڈھا صاحب ایک پاسے کھڑے ہوئے, انہوں نے مانگ کی کہ گرو ارجن دیو آپ پرکاش کر کے آ کر اتنا ادب ستگرو نے اسے بچن کیا بڈھا صاحب ہوئے کھولو گرنتھ صاحب شبد کرتے ہیں بڈھا صاحب کھولو گرنتھ لے وہ آواز آواز کرتے حکم نامہ لو بات لو لے وہ آواز سنو سر پنچ کہ میں بابا بڈھا صاحب تابیا بیٹھے حضور نے چور پکڑی ادب سنگ تب گرنتھ تو کھولا لے آواز بڈھا مکھ بولا شبد آیا سوئی محلہ پنوا سنتا کے کاج آپ کھلویا ہر کام کراؤں نے آیا پرکاش ملا. بابا بڈھا صاحب نے جگجی سنگ کا پاٹھ کیا تن گرو ارجن دیو جی نے اس بیٹھ کے پاٹھ آپ سنیا. پھر بابا بڈھا صاحب نے چبر پتا کی ورتے کہ مجھے سی گرو کے شریر کے جو سب ستھان سمے سب میں درشن ہے گرنتھ ردا گرو کا یہ جانو اتن ہے سب کال رہے ہیں گرو گرنتھ صاحب گرو کا کھیلتا ہے سرب کال سرب تھانی سرب دیسی جتنے بھی سکھ بھاؤنا گرو گرنتھ صاحب کے چرنا چ جڑے گا ان گرو یوگی کا پیار ملے گا. تن بابا بڈھا سنگھ انہوں نے دسیا پرکاش کس میں کرنا کوٹھا صاحب کوٹھے حضور نے اپنا پرن گرو گرنتھ صاحب کا وشرام کرایا آپ زمین دیتا ہے. بس اس ایک نکتا ہے آج کا نرمان میں ترک نہیں کرنا یہ شبد کہنے لگ پہ کاغذ شاہی جرت ان گرو اندر والا گیان گرو ہے پر اگر سیکھو گرو گرنتھ صاحب کا کہنا تن سو کاغذ کرن تن تن بھانڈا تن مت تن لکھا نان کر جن نام لکھایا سچ سکھا تین تک چیتے نہیں ہوتی کسی بھائی کو سکھو سمرت گرو گرو ارجن نے تھلے چادر بچائی آپ گرو گرنتھ صاحب کا سوروپ پلن صاحب سے رکھا آج بھی کوٹھا صاحب جاؤ پلن صاحب کے تھلے چادر چیتی بچی جی پوچھو گرنتی صاحب یہ روز چادر کدھر نام دی ایک گرو ارجن دیو جی نام وہ چادر آج بھی حضور سچے بادشاہ جی کے ہزور بابا بڈھا صاحب یہ سیوا نما دے رہے وقت آیا تن گرو ارجن دیو جی شہادت ہوئی گرو ہرگوبند صاحب بابا بڈھا صاحب کے کول نالے سبز کہہ تر لگیا پتر یہ پراتن سکھ آج سکھ نے بابا بڈھا صاحب یہ کرنی کے پتلے نے یہ جو بچن کہنا آپ مننا ہے پر بابا بڈھا صاحب سے بدیائی سی تن گرو ارجن دیو جی کی شہادت تو بعد حضور نے دو کرپانا پائیا گرو کو جس نے گرائی کے ترک دیتے جنہ کٹھا نے گرو گرنتھ صاحب کی بانی کا پرکاش کیا اس برد بابے نے بزرگ نے اپنے ہاتھوں حضور نے میری کے پیڑ کو دو کرپانا بنا کرپانا تو بعد جی تخت کی گل چلی اکال تخت صاحب دیا چھوٹیاں اٹان جہاں اج بھی دسدیا نے وہ تن بابا بڈھا صاحب کے کٹھان بھائی گرداس جی کے ہاتھوں چھویں گردیو کے کٹھان بنا گیا اکال تخت صاحب کی ایک بابا بڈھا صاحب کی اس کو اگے چلو سما آیا حضور گوالیر دیکھے بادشاہ نے قید کیتا ہے سپرس جی گانے میں ڈر سی جان گیل تن بابا بڈھا صاحب کون کی عمر 100 تو زیادہ کر چکی سی گرو سچے 105 سال تو زیادہ سی مل سکتی بابا بڈھا صاحب چلے بھی پنجاب کی دھرتی تو انہوں نے چوکی کدی ہاتھ چکے نشان سے بڑھتی ہوئی نشان سے سنتن شبد پڑھ دیا پڑھ دیا پنجاب کی دھرتی تو گوالیاں چلیا گیا جسے ہزور کے سن آپ جی نے ہو سکتا درشن کیتے ہو رام چوتھے کتھا وچار کر کے آئے آیا بابا بڈا صاحب قلعہ بہت وڈا ہے ہزور کا استھان وکر تن بابا بڈا صاحب نے پورے قلعے کی پرکرما کی جب دروازے سے ہونا تو متھا ٹیک لیا پرکرما کرنی پھر متھا ٹیکنا تو انہیں پوچھ رہا متھا پاس بھی ٹیک رہے ہو کہ لیکن اللہ تو میں شہن سا لان کے گیا ایک مجھے ہوا اپنے متھے پہ لانا ہے اور گرو کو ایک گل سوئی سمجھو کیونکہ بابا صاحب جیتے آئے نا استھان انہوں نے کہ جہاں نام ہوگی پوری بخشی چھٹی برتنی ہوگی جس نے ارداس کی ہوگی آج کوئی ارداس کر لے کیرتنیا کتھا والا بانی کرنے والا کوئی ماں پرکھ وہ ساری زندگی کہہ رہے ساری ارداس نال پروار کہہ رہا بھی ارداس نال سن بابا بڈا صاحب نے ارداس کی آپ پڑھایا آپ قربانہ پائیا آپ پر گدی دیتی جتنے گرو کا سوال ہوا اتنے 105-107 سال کا بزرگ چکیا انہیں یہ بھی کیا کہ میرے پر گرو بنا کی مسجد سہولت حضور گوالیر کے قلعے تو باہر ہے سن بابا بڈا صاحب گوالیر کے قلعے تو باہر حضور آئے امرتسر آج تک دیوالی والے دن منیا جانا ہے انہوں نے آن کی خوشی دینے بچاؤ کی گل بابا بڈا صاحب تو پر اصل جہاں اتہاس ہے وہ کہنا بابا بڈا صاحب حضور نو اگے شبد چوکی کر کے ہوئے شبد چوکی آپ سمجھ گئے کہ اس طرح نشان سب پڑھ دیا سنتائیاں نال ساتھ بجتے ہیں تن گرو خالق گرنتھ صاحب نے بابا بڈا صاحب کی شبد چوکی دیکھی ایک شبد کیا تھی بابا جی آپ جی کی چوکی جگو جگو چل پڑے گی بھاؤنا والے درشن کرنے کی تو آپ چوکی کی چھان ہوا کرا دیکھو اس میں ارن کرنی وش میں چوکی درد جی پنڈت میں بند ہے چوکی کے ارتھ کی ارداس پڑھنی چوکیاں چندے ہوں گے ہوں چوکیاں درد جی ایک تو چوکی درد سے چار جنے بیٹھوں گے ہاں چوکی ایک چوکی دار سے کیرتن ہوئے چوکی ہرمندر صاحب بھائی صاحب کیرتن کرتے ہیں آسا دیوار کی چوکی بلاول کی چوکی کلیان کی چوکی سوزر کی چوکی چوکیاں کیرتن ایک ہوں چوکی کا ارتھ چوکی پہرا دینا ایک چوکی دار سے توڑ کے شبد پڑھنا اج بھی مسیا دین ایک رات پہلا کسی ترن تارن کے میرے لگو کہ ترن تارن شہر سنگت پنڈا چوکیاں لے کے رات میں لالچیاں پکڑی پیدل چلے گئے چوکیاں بجانے شبد گاؤں امرت لو اسنان کرنا وہ چوکیاں اصل چوکی کا اخری ارتھ پہرا دینا یہ جو شبد بنے پورس کی چوکی چوکی کا ارتھ پہرا مہاراج جی نے بانی کہ جس تھان سے پورس کی چوکی آ جائے اہلکار سپاہیوں کی چوکی آ جائے اس تھان سے کوئی چور کوئی بجپار نہیں میرے لگتا کہ جس گھر گرو کے سبر کی چوکی لگ جائے سبر کا پہرا لگ جائے اس گھر کو میرے کو نیچے نہیں مل جائے گا سب پڑھ گر کا شبد رکھوالے چوکی چوکی رکھوالے چوکی دار سے پہرا جس شبد گھر پڑھے جائیں گے بانی پڑھی جائے گی سکھمنی صاحب لکھنے ہوئے گا جس گھر گرو گرنتھ صاحب کے شبد کی تھی اس گھر گرو جی چوکی لگ جائے گر کا شبد رکھوالے چوکی چوکیت ہمارے رام نام میں لگا جم لگ جائے کرپا کا شرم کھا کے جم پچ گیا تو جڑیا حضور نے ایک بچن کر کیا اج بابا بڈا صاحب کی چوکی جب ہرمندر صاحب جاؤ گے ریڈیو چالو میں سب نے بےنتی کرا کہ گرو رام داس کے گھر سے ضرور گیا باہر لوگوں نے کبھی سہولت نہ دیکھو کمرہ یا سب کو ایک بار سوچو کہ بابا تیری پرکرما بھی بات کی نصیب ہو جائے کہ میرے بھاگ پوچھے کہ میں مہاپور کے نیا سنتا اس کو نہیں آج اکال تک سر سے شام جب راستہ پاٹ سمپورن ہو جائے آج ہی ہو جاتا ہے. اس وقت گرنتی صاحب ارداس کو بعد تخت اس کو ایک نشان ہے, ایک سیریس ہے, ایک سیرا سونا کا دل ہے. سنگھ کی کردے نے شبد پڑھتے پڑھتے پہلا سروور کی پرکرما کر دے, پرکرما کر کے درشن جڑی تو اندر ہر مندر صاحب دے, ہرمندر صاحب کی پرکرما کر کے جب سامنے ہوتے ہیں اندر کیرتن بند ہو جاتا ہے. کیوں؟ تاہ بابا بجا صاحب چوکی ہوتی ہے, وہ اج بھی چوکی ہے تال کی پڑھنے والے کے لیے گرو ہر دن چل رہے ہیں. وہ چیز ارداس کی جاتی ہے تاہ بابا بجا صاحب نے چوکی ہے جی. اخیر سے ایک سو بھی بائی سال میرے ہو گئے تم گرو ہر گرو صاحب جی نے بینتی کی تھی مہاراج ہوں شریف کو ہم پرانی ہوگی کرپا کرو میں رمضان جا رہا ہوں سردانت بخش. حضور نے کیا کیوں نہیں اتہاس میں پڑھیا گرو کو بابا بڈھا صاحب جو بولتے سن تو سچ گرو اپنے کول بٹھا لیتے اپنے کول باؤں پکڑ مہاراج سچے پاتشاہ یہ بڑا درست پریم والا ہے. گرو نام گرو ہر گوبند صاحب نے بےنتی کی تھی مہاراج رمضان چلنا سچ گرو نے شبد کیا کیوں نہیں درشن بچتے ہو. حضور نے کیا سچ اگلی گل جی بابا صاحب نے کہی یہ وقت آدھے آگے گرو نانک صاحب جی نے میرے سے کیا سی مہاراج موت دا تہ کیویں مکے اج کوئی ماں پورکے نے سچے پاتشاہ میرا انترا سما سام لیا جی انترا سما میرا سنبھال لیا جی میرا مطلب انت میں سمے آپ آ جائے تن بابا بڈھا صاحب رہن لگ پے سیو کوٹے تن گرو ہر گوبند صاحب جب بابا بڈھا صاحب جی دا انترا وقت آیا تو آپ رمداس گئے شری ہرگوبند پورے تو سچی سرکار بابا بڈھا صاحب جی نے بےنتی کی تھی مہاراج سما آ گیا تھی کرپا کر کے آ کے ملا جو تن گرو ہر گوبند صاحب آپ گئے تو بابا بڈھا صاحب اپنے آپ میں سوچے اتہاس نے جو لکھے تن گرو ہر گوبند صاحب آ رہے ہیں میں نے کہا جی آیا کہنا ایک سو پچی سال کے بعد جب اگے گئے تھوڑا جا چلے تو زمین پہ بیٹھ گئے تھکاوٹ کر کے کمزوری کر کے نہیں تن گرو ہر گوبند صاحب کے آن لگیا سوچ کر کے اندر شبد نہیں جڑے اتنے زمین کی سمادھی لا کے گرو ہر گوبند صاحب آئے سکھا نے کیا ہلاؤ نہ بیٹھے گئے تن گرو ہر گوبند صاحب نے بابا بڈھا صاحب کے بیٹھے انہوں نے چرن پکڑ لیا یہ تو کوئی انکار نہیں کرتا ہوں یہ میرے سمر جانا گرو نے سکھ کے چھوٹا جات کمائی والے تن بابا بڈھا صاحب نے اتر کو مہاراج بخش دو آئے آسن سے بٹھایا سات گرو نے بچن بلاس ہوئے سویرے بابا بڈھا صاحب جی نے کیا نہ کر دیں گے وہ رات دو ہر گوبند صاحب بابا بڈھا صاحب کے آسن کو لے لائے کتنی بڑی کرپا کو دیکھی امرت ویلے تن بابا بڈھا صاحب اٹھے اسنان کیا گرو ہر گوبند صاحب جی کے سامنے بیٹھ کے ایک شبد کیا اتہاس کار نے لکھا سچے پاتشاہ آپ جی کے گھر ایک صدی تو بعد ترک کر کے تھی سیوا لی ایک سو تیرہ سال ہو چکے تھے ایک کرپا کرو جان لگا یہ شبد کہہ دیو تین بخش دیتا میرے گھر کہہ دیو بخش دیتا سب لوگ متر پریم کے جائے بابا بڈھا صاحب جب جی صاحب کا پاٹ شروع کیا پاٹ کردیا کردیا اتہاس کہہ کیتی چھوٹی نال کہہ کے سیر چکایا تن بابا بڈھا صاحب سدا ہی گرو کے اپیل ہو گئے شریف اوچے ہیں جب چلانا کیتا اتہاس کہہ رہا گرو ہر گوبند صاحب نے بدائی دیتی سکھ کول آئے کہہ لگے گر سکھو بدائی پوے من چاہا بدائی کہہ لگے جڑے زندگی کی بازی جت دان انہوں نے بدائی ملتی نے جڑے خان جان افسوس انہوں نے کیتا جانا بابا جی بانی کی کیا تبدیلی سنت میں کیا روئی ہے جو اپنے گھر جائے رو وہ کھاتے تو باپڑے جو کھاتا ہے ہر دکان بابا بڈھا صاحب کا دگ دگ کرتا چہرہ کنی وڈی کمائی ہوئے گی. دیکھو کہنا شبد بڑا سوکھ ہے میں اس کر کے کیونکہ تھی اس تھان سے بھاونا لگاؤ تو جتنے جس کا نام ہوئے یہ ات کسم نہیں اس کی کرپا برت دی ہے. تن بابا بڈھا صاحب حضور نے اپنے اتنی اشنان کرایا اشنان کرانے تو بعد اج بھی رمضان جاؤ ہو سکتا کئی آپ گئے ہو رمضان جن کہ جہاں بابا نانک سنگا نے پاسے رمداس ہے ایک تو بابا جی کا تارے ایک بار سمادان سمادان جتنے ستکار کیا گیا جب اشنان کرایا تو اچھے جب جائیے نا اس طرح نہیں بھی اکھان دیکھا فوٹو کھینچی کیمرا دیکھا لنگر چکیا نہیں جتھے جتھے گرو صاحب کے چرن پہ جتھے جتھے کمائی والے بیٹھے نے اس نیتر بند کر کے شبد کا ابھیاس کریے ان کمائی والے دیا ترنگا اج بھی شروع کے اندر کر دی کیونکہ وہ ماضی ہوں گی ترنگ نہیں کر دی جو کہ بول رہے ہیں شبد آواز گئے مر گئے سب گرو نے اشنان کرایا تن بابا بڈھا صاحب جی وستر پہنا کے جب ارتی چکن لگے بھائی گرداس جی بھائی بڑی چند جی آج سکھ بھائی جیسے جی ورگے انہوں کے پتر بھائی بھانا جی جب موڈا لان لگے تن گرو ہر گرم صاحب آپ اگے ہوئے سچی سرکار نے اگلا موڈا بابا بڈھا صاحب بلایا گھر تو لے کے سسکار والی تھان تک اندر موڈا بھی بدل گیا آپ لگائے سونے چیخا چوری جب بابا صاحب جی کا پوتر دے رکھی میں پوتر جب ہوتا آپ جی کہو گے کہ دیوتا بیٹی ہوگی نہیں وہ پوتر ہے جس دیر آتما نے مثال کماری کی تھی جب سکھا تو دے رکھی کہ میں تن گرو ہر گوبند صاحب انہوں نے نیتر بھیجا اس اتہاس نے لکھا سکھا اوپر جب تھی سنگ بڈے دے ہر گوبند نائن سے چلو نیل اصمی پیار کا نیل چلیا سسکار تو بعد گھر آئے گرو ہر گوبند صاحب اگلے دن بابا بڈھا صاحب کے گھر رہے دلی دیر تک بابا جی کا بھوگ نہیں پایا کہ گھر ہے بھائی گرداس جی نے پاس کیا تن گرو ہر گوبند صاحب آگے ٹیکے جس دن بھوگ پیا اس تو بعد آئے میرے کہنے تو مراد صرف اینی کو تھی کہ گرو سکھو ہر جنگ اس خرید کوئی انتر نہیں سیوک سے سمانے کوئی انتر نہیں بھگت سے بھگوانت کوئی انتر نہیں سنت انت کوئی انتر نہیں سکھ کمائی والا گرو اور گرو انتر کوئی نہیں پر سکھ دعوی نکلتا میں گرو اور پہنچ کے بھی کہنا میں سکھ ہاں اس دن گرو گرنتھ صاحب نے کیا کہنے لگے میں ایسی کمائی کی ہوئے تن تن پال پال پینا بھگت جنا جو ہر نامہ ہر لوگ کہتے ہیں تن تن پال پینا سنت جنا جو ہر جگ سرونی سنتے ہیں تن تن پال پینا ساتھ جنا ہر کیرتن گائے گنی جن بنتے ہیں تن تن پال پینا گور مکھان جو گور سکھ لے من گنتے ہیں پر تن بابا بڈھا صاحب سب تو وڈے پال گور سکھان کے جو گر چرنی سکھ پڑتے ہیں گرو کے چرنا انہوں نے کمائی کی تھی تن بابا بڈھا صاحب جی کا یہ استھان تھی بنایا کہ میرے پیار بھاونا نچکے بابا صاحب آپ بھی ایک بار پہ سن گرو گرنتھ صاحب کے ساتھ ہے آپ سب کا دھنیواد جنہوں نے پریم بھاونا خاص کر کے میں اپنے نیم بھائی جتنے پال سنگھ جی انہوں کا تہ دلو دھنیواد کروں گا انہوں نے آپ بلا کے گرو سنگت کے وقت وقت تھاواں سے درشن کرائے خاص کر کے سنگت پربندک میرے وڈے ویر جی انہوں سب کا دھنیواد اس کے نال میں بھاوے اتنے بیٹھا یہ میرا انسانی فرق بند ہے راج ریڈیو والے ایف ایم بھائی گرجن سنگھ جی بڑا پیار کرتے ہیں انہوں نے بہت ہی یتن کیا تھان تھان تو کٹھا لائی بھی کی سنتان سروے کرائی انڈیا پوری کرتے ہیں انہوں کا بھی تہ دل دھنواد گرو سنگت گرو میل کرے انہوں نے ود تو ود گربانی کے پرچار پرسار کی داد بخشے آپ سمجھ سنگر کا دھنواد بھی واحد
1: کا خالصہ Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਜਿਹਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਕਦੇ ਨੀ ਛੇੜਾ, ਅੰਮ੍ਰਿਤ ਪੀਂਦਾ ਹਰੀ ਅੰਮ੍ਰਿਤ ਹੈ। ਉਹ ਮਿੱਤੂ ਤੋਂ ਰਹਿਤਾ ਕਿ ਜਿਹੜਾ ਅੰਮ੍ਰਿਤ ਪੀਂਦਾ ਹੈ ਉਹ ਵੀ ਅਮਰ ਹੋ ਜਾਂਦਾ। ਤੇ ਇੱਕ ਖਿਆਲ ਕਰਿਓ, ਪੀਣ ਦੇ ਕਈ ਰਸਤੇ ਨੇ, ਅੱਖਾਂ ਵੀ ਪੀਂਦੀਆਂ ਨੇ, ਕਿਉਂਕਿ ਹਰ ਇੱਕ ਚੀਜ਼ ਨੂੰ ਅੰਦਰ ਤੱਕ ਪਹੁੰਚਾਉਂਦੀਆਂ ਨੇ, ਉਸਦੀ ਰੂਪ ਨੂੰ, ਉਸਦੀ ਰੇਖ ਨੂੰ, ਉਸਦੇ ਰੰਗ ਨੂੰ ਅੰਦਰ ਲੈ ਜਾਂਦੀਆਂ ਨੇ। ਇਸ ਲਈ ਲੋਇਣ ਵੀ ਇੱਕ ਪੀਣ ਦਾ ਸਾਧਨ ਨੇ, ਉਸੇ ਦਾ ਨਾਮ ਭਿੱਜਣਾ। ਹੁਣ ਇੱਥੇ ਇੱਕ ਲਫ਼ਜ਼ ਸੋਚਣੇ, ਗੁਰੂ ਇਹਨਾਂ ਲੋਇਨਾਂ ਦੀ ਗੱਲ ਨਹੀਂ ਕਰ ਰਹੇ, ਇਹਨਾਂ ਲੋਇਨਾਂ ਦੇ ਪਿੱਛੇ ਵੀ ਕੋਈ ਲੋਇਨ ਹੈ। ਜਦੋਂ ਇਹਨਾਂ ਲੋਇਨਾਂ ਦੀ ਗੱਲ ਆਈ ਨਾ, ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ

ਹਰੀ ਅੰਮ੍ਰਿਤ ਮੇਰੀਆਂ ਅੱਖਾਂ ਵਿੱਚ ਮੇਰੇ ਸੁਰਤੀ ਦੇ ਨੈਣਾਂ ਵਿੱਚ ਲੋਇਨਾਂ ਵਿੱਚ ਪ੍ਰਵੇਸ਼ ਕਰ ਗਿਆ। ਮਨ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਇਹ ਕੰਮ ਬੜਾ ਪ੍ਰਤੀਕ ਵਾਈਜ ਕੀਤਾ, ਬੜੇ ਸਿਸਟਮ ਨਾਲ ਕੀਤਾ, ਕਿਉਂਕਿ ਮਨ ਦਾ ਰੰਗਿਆ ਜਾਣਾ ਕੋਈ ਆਸਾਨ ਨਹੀਂ ਸੀ। ਮਨ ਮੈਲਾ ਹੋਵੇ ਕਿਵੇਂ ਰੰਗਿਆ ਜਾਏਗਾ? ਕਿ ਕਿਸੇ ਕੱਪੜੇ ਨੂੰ ਮੈਲੇ ਨੂੰ ਰੰਗ ਚੜਾ ਕੇ ਦਿਖਾਓ, ਪਹਿਲਾਂ ਕੱਪੜੇ ਨੂੰ ਸਾਫ਼ ਕਰਨਾ ਪਏਗਾ। ਮੈਲੇ ਕੱਪੜੇ ਤੇ ਰੰਗ ਚੜਾਵਾਂਗੇ, ਡੱਬ ਪੈ ਜਾਣਗੇ। ਗੁਰੂ ਨੇ ਇਹ ਕੰਮ ਬੜਾ ਸਿਸਟਮ ਨਾਲ ਕੀਤਾ, ਕਿਉਂਕਿ ਹਰ ਕਿਸੇ ਨੂੰ ਤਾਂ ਨਾਮ ਰੰਗ ਵਿੱਚ ਵੀ, ਪ੍ਰਭੂ ਦੇ ਰੰਗ ਵਿੱਚ ਵੀ ਮਨ ਨੂੰ ਰੰਗਣ ਦੀ ਤਰਤੀਬ ਨਹੀਂ ਆਉਂਦੀ। ਇਸੇ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਗੁਰ ਰੰਗੇ ਸੇ ਪੈ ਨਿਹਾਲ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਗੁਰੂ ਨੇ ਹੁਣ ਮਨ ਨੂੰ ਰੰਗਣਾ ਸੀ, ਬੜੀ ਤਰਤੀਬ ਨਾਲ ਰੰਗਿਆ। ਪਹਿਲਾਂ ਇਹਨੂੰ ਮਨ ਨੂੰ ਪ੍ਰਭੂ ਅਕਾਲ ਪੁਰਖ ਦੇ ਹੁਕਮ ਦੀ ਕਸਵੱਟੀ ਤੇ ਲਾਇਆ, ਭਲਾ ਇਹ ਹੁਕਮ ਵਿੱਚ ਰਹਿੰਦਾ? ਮਨ ਰਾਮ ਕਸਵੱਟੀ ਲਾਇਆ ਤੇ ਉਸ ਕਸਵੱਟੀ ਤੇ ਪਰਖ ਪਰਖ ਕੇ ਇਸ ਨੂੰ ਸ਼ੁੱਧ ਕਰ ਲਿਆ, ਪਵਿੱਤਰ ਕਰ ਲਿਆ, ਸਾਫ਼ ਸੁਥਰਾ ਕਰ ਲਿਆ, ਇਹਦੇ ਅੰਦਰ ਦੀ ਮੈਲ ਲਾ ਲਈ। ਮਨ ਨੂੰ ਇੰਨਾ ਪਵਿੱਤਰ ਕੀਤਾ ਜਿਵੇਂ ਕੁਠਾਲੀ ਵਿੱਚ ਪਾ ਕੇ ਸੁਨਾਰ ਬਾਰਾਂ ਵਾਰ ਕੁਠਾਲੀ ਵਿੱਚ ਪਾ ਕੇ ਬਾਰਾਂ ਵੰਡੀ ਦਾ ਸੋਨਾ ਸ਼ੁੱਧ ਕਰ ਲੈਂਦਾ। ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿਧਾ, ਇੰਨਾ ਮਨ ਸਾਫ਼ ਸੁਥਰਾ ਕਰ ਲਿਆ ਕਿ ਉਸ ਸਾਫ਼ ਪਵਿੱਤਰ ਮਨ ਤੇ ਹੀ ਨਾਮ ਦਾ ਰੰਗ ਚੜ੍ਹਦਾ ਸੀ। ਜੇ ਮਨੁੱਖ ਦਾ ਮਨ ਮੈਲਾ ਹੋਵੇ ਤਾਂ ਇੱਕ ਖਿਆਲ ਕਰੇ, ਹੱਥ ਵਿੱਚ ਮਾਲਾ ਫੜ ਕੇ ਦਿਖਾਵੇ ਲਈ ਤਾਂ ਰਾਮ ਰਾਮ ਚੋਰ ਵੀ ਕਹੀ ਜਾਂਦਾ, ਉਹਦਾ ਮਨ ਉਸ ਰਾਮ ਰਾਮ ਨੂੰ ਕਹਿਣ ਨਾਲ ਨਹੀਂ ਰੰਗਿਆ ਜਾਂਦਾ, ਕਿਉਂਕਿ ਮਨ ਮੈਲਾ। ਪਰ ਗੁਰੂ ਨੇ ਰਹਿਮਤ ਕਰਕੇ ਸਿਸਟਮ ਬਣਾਇਆ, ਪਹਿਲਾਂ ਮਨ ਨੂੰ ਸ਼ੁੱਧ ਕਰਾਂ, ਪਵਿੱਤਰ ਕਰਾਂ। ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ, ਹੁਣ ਉਸ ਮਨ ਦੇ ਉੱਤੇ ਰੰਗ ਚਾੜਨ ਲਈ ਗੁਰਮੁਖ ਰੰਗ ਚੜੂ ਲਿਆ, ਰੰਗ ਹੋ ਗਿਆ ਤੇ ਉਸ ਰੰਗ ਨਾਲ ਮਨ ਤੇ ਤਨ ਦੋਨੋਂ ਹੀ ਭਿੰਨ ਤੇ ਉਹ ਦਿੱਤੇ ਰੰਗ ਦਿੱਤੇ। ਮਨ ਸੀ ਵਿਚਾਰਾਂ ਦਾ ਸੰਗ੍ਰਹਿ, ਤਨ ਸੀ ਕਰਮਾਂ ਦਾ ਵਿਹਾਰਾਂ ਦਾ ਸੰਗ੍ਰਹਿ। ਹੁਣ ਤੁਸੀਂ ਐਸੇ ਮਨ ਨੂੰ ਜਿਹਨੂੰ ਗੁਰੂ ਉਸ ਰੰਗ ਵਿੱਚ ਚਲੂ ਨੂੰ ਦੇਵੇ, ਜਿਹਨੂੰ ਗੁਰੂ ਰਹਿਮਤ ਕਰਕੇ ਪਵਿੱਤਰ ਤੇ ਸ਼ੁੱਧ ਕਰ ਦੇ, ਕਹਿਣ ਲੱਗੇ ਉਸ ਮਨ ਤੇ ਤਨ ਨੂੰ ਉਹਦੇ ਵਿਚਾਰਾਂ ਤੇ ਵਿਹਾਰਾਂ ਨੂੰ ਦੇਖ ਲਿਓ, ਉਹਦੇ ਵਿਚਾਰਾਂ ਵਿੱਚ ਵੀ ਰੱਬ ਗੁਰੂ ਬੈਠਾ ਹੋਵੇਗਾ, ਉਹਦੇ ਵਿਹਾਰਾਂ ਵਿੱਚ ਵੀ ਰੱਬ ਗੁਰੂ ਬੈਠਾ ਹੋਵੇਗਾ। ਰੰਗ ਦੇਖਿਆ ਜਾ ਸਕਦਾ, ਰੰਗ ਧੱਕਿਆ ਜਾ ਸਕਦਾ, ਉਹਦਾ ਮਨ ਤਨੋਂ ਦੋਨੋਂ ਚੀਜ਼ਾਂ ਭਿੱਜ ਗਈਆਂ ਨੇ, ਇਸ ਲਈ ਹੁਣ ਉਹਦੇ ਵਿਹਾਰਾਂ ਵਿੱਚ ਵੀ ਪ੍ਰਭੂ ਹੈ, ਉਹਦੇ ਵਿਚਾਰਾਂ ਵਿੱਚ ਵੀ ਪ੍ਰਭੂ ਹੈ। ਫਿਰ ਕਹਿਣ ਲੱਗੇ ਇੱਕ ਹੋਰ ਖਿਆਲ ਕਰਿਓ, ਰੰਗ ਜਿਹੜਾ ਕੇਵਲ ਨੇੜੇ ਆਉਣ ਤੇ ਦਿਸਦਾ ਹੈ, ਕੇਵਲ ਸਾਹਮਣੇ ਆਉਣ ਤੇ ਦਿਸਦਾ ਹੈ, ਜਿਹਦੇ ਨਾਲ ਕਿਸੇ ਦਾ ਵਿਹਾਰ ਪੈਂਦਾ ਉਹਨੂੰ ਪਤਾ ਲੱਗਦਾ ਕਿ ਇਹਦੇ ਵਿਹਾਰ ਕੀ ਨੇ, ਜਿਹਦੇ ਨਾਲ ਵਾਸਤਾ ਹੀ ਨਾ ਪਵੇ ਉਹਨੂੰ ਉਹਦੇ ਵਿਹਾਰ ਦਾ ਕੀ ਪਤਾ ਲੱਗਦਾ। ਕਹਿਣ ਲੱਗੇ ਮੇਰੇ ਗੁਰੂ ਨੇ ਰਹਿਮਤ ਕਰਕੇ ਉਹਦੇ ਵਿੱਚ ਮੁਸ਼ਕ ਚਕੋ ਦਿੱਤਾ, ਸੁਗੰਧੀ ਪਾ ਦਿੱਤੀ। ਹੁਣ ਸੁਗੰਧੀ ਉਹ ਚੀਜ਼ ਆ ਜਿਹੜੀ ਬਿਨਾਂ ਦੇਖੇ ਵੀ ਮਾਣੀ ਜਾ ਸਕਦੀ,
ਕੋਲੋਂ ਲੰਘਣ ਵਾਲੇ ਨੂੰ ਵੀ ਪ੍ਰਤੀਤ ਹੋ ਜਾਂਦੀ ਹੈ ਕਿ ਇਹਦੇ ਵਿੱਚ ਕੋਈ ਸੁਗੰਧੀ ਹੈ ਫੁੱਲ ਦੀ। ਮੈਂ ਕਈ ਵਾਰ ਰਾਤ ਨੂੰ ਰਾਤ ਦੇ ਅੰਧੇਰੇ ਵਿੱਚ ਕਿਸੇ ਦੇ ਘਰ ਦੇ ਅੰਦਰ ਰਾਤ ਦੀ ਰਾਣੀ ਲੱਗੀ ਹੋਈ ਹੈ, ਦਰਵਾਜ਼ੇ ਤੋਂ ਬਾਹਰੋਂ ਕੋਈ ਯਾਤਰੂ, ਕੋਈ ਪੈਸੰਜਰ, ਕੋਈ ਮੁਸਾਫਰ ਲੰਘ ਰਿਹਾ, ਉਹਦੀ ਖੁਸ਼ਬੂ ਉਸਨੂੰ ਬਾਹਰ ਅਹਿਸਾਸ ਕਰਾ ਰਹੀ ਹੈ ਕਿ ਇਸ ਘਰ ਦੇ ਵਿਹੜੇ ਵਿੱਚ ਰਾਤ ਦੀ ਰਾਣੀ ਲੱਗੀ ਹੋਈ ਹੈ। ਇਸ ਲਈ ਇੱਕ ਖਿਆਲ ਕਰਿਓ, ਜਿਸ ਮਨੁੱਖ ਦੇ ਅੰਦਰ ਗੁਰੂ ਗੁਣ ਬਖਸ਼ਿਸ਼ ਕਰਦਾ, ਗੁਣ ਇੱਕ ਖੁਸ਼ਬੂ ਨੇ, ਬਾਣੀ ਅੰਦਰ ਸੱਜੂ ਨੇ ਆਖਿਆ, ਕਹਿੰਦੇ

ਇਹ ਹੈ ਉਹ ਹਰੀ ਅੰਮ੍ਰਿਤ। ਉਸ ਹਰੀ ਅੰਮ੍ਰਿਤ ਦਾ ਮੂਲ ਰੂਪ ਜਿਸਨੂੰ ਅਸੀਂ ਮੂਲ ਮੰਤਰ ਆਖਦੇ ਦੇਸ਼ਕ ਬੋਲੇ, ਤੇਰੇ ਗੁਣ ਬਹੁਤੇ ਹਮਰੀ ਜੇਵਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ। ਪਰ ਗੁਣ ਵਿੱਚੋਂ ਗੁਣ ਪ੍ਰਗਟ ਹੁੰਦਾ ਹੈ, ਇਹ ਬੇਸਕ ਗੁਣ ਨੇ, ਇਹਨਾਂ ਦੀ ਵਿਆਖਿਆ ਆਪਾਂ ਫਿਰ ਕਿਸੇ ਵਕਤ ਸ੍ਰੀ ਜਪਜੀ ਸਾਹਿਬ ਦੇ ਜਾਂ ਕਿਸੇ ਹੋਰ ਵਿਚਾਰ ਵਿੱਚ ਕਰਾਂਗੇ। ਇਹ ਮੂਲ ਮੰਤਰ ਹੈ, ਇਸ ਨੂੰ ਇੱਥੇ ਮੰਗਲਾਚਰਨ ਦੇ ਰੂਪ ਵਿੱਚ ਵਰਤਿਆ ਗਿਆ। ਅਗਲਾ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਬਣਾਇਆ ਹੋਇਆ ਹੈਡਿੰਗ ਹੈ ਵਾਰ ਦਾ, ਔਖਾ ਮਹੱਲਾ ਪਹਿਲਾ। ਆਸਾ ਰਾਗ ਦਾ ਨਾਮ, ਸੰਪੂਰਨ ਜਾਤੀ ਦਾ ਰਾਗ ਹੈ, ਸਾਰੀਆਂ ਸੁਰਾਂ ਸ਼ੁੱਧ ਲੱਗਦੀਆਂ ਨੇ। ਅਗਲੇ ਪਾਸੇ ਇੱਕ ਲਫ਼ਜ਼ ਵਰਤਿਆ ਗਿਆ,

ਬੜੀ ਖਾਵੇ ਆ ਸਿਜਰ ਦਾ ਜ਼ਿਕਰ ਮਿਹਰਬਾਨੀ ਚਾਹੀਆ ਜੁੱਧ ਜਿੱਤੋ ਅੰਦਰ ਜਿੱਤਿਆ ਸਾਡੀ ਮਿਹਰਬਾਨੀ ਚਾਹੀਆ ਕਹਿਣ ਲੱਗੇ ਮੈਂ ਦੋ ਮੁਕਾਬਲੇ ਦੀਆਂ ਫੌਜਾਂ ਨੂੰ ਦੇਖਿਆ ਜਿਨ ਮਿਲ ਮਾਰੇ ਪੰਜ ਸੂਰ ਵੀਰ ਇੱਥੋਂ ਕੌਣ ਬਣੀ ਗਏ ਜਿਨ ਪੰਚ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਰੀ ਰਹੇ ਬੁੱਢੀ ਕੌਮ ਵਸ ਪਾ ਗਏ ਨਾ ਹੀ ਮੁੱਖ ਫੌਜ ਹਟਾਲੀ ਰਹੇ ਬੜੀਆਂ ਫੌਜਾਂ ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਆਇਤਾ ਭਰਮ ਭੁਲੇਖੇ ਪਖੰਡ ਬਹੁਤ ਸਾਰਾ ਸਾਜੋ ਸਮਾਨ ਤੇ ਸ਼ਕਤੀਆਂ ਇਕੱਠੀਆਂ ਕਰਕੇ ਸ਼ੈਤਾਨ ਬੈਠਾ ਹੈ ਘਟੀਆ ਵਿੱਚ ਹੀ ਬੈਠੀ ਹੈ ਘਟੀਆ ਬੁੱਧੀ ਬੈਠੀ ਹੈ ਤੇ ਦੂਜੇ ਪਾਸੇ ਸਤ ਸੰਤੋਖ ਦਇਆ ਧਰਮ ਸੇਵਾ ਨਿਮਰਤਾ ਸਤ ਸੰਗਤ ਇਹ ਸਾਰਾ ਕੁਝ ਇਕੱਠਾ ਕੀਤਾ ਗਿਆ ਮੁਕਾਬਲਾ ਹੈ ਅੰਦਰ ਵੀ ਕੋਈ ਯੁੱਧ ਹੈ ਤੁਸੀਂ ਦੇਖੋਗੇ ਸ੍ਰੀ ਗੋਬਿੰਦ ਸਾਹਿਬ ਅੰਦਰ ਬਖਸ਼ਿਸ਼ ਕੀਤੀ ਹੋਈ ਇਹ ਵਾਰ ਸਾਰਾ ਅੰਦਰ ਲਗੂ ਇਸੇ ਲਈ ਕਿਉਂਕਿ ਆਚਰਣ ਦਾ ਮਸਲਾ ਇੱਕ ਦੈਵੀ ਸ਼ਕਤੀਆਂ ਦੀ ਬਲਵੰਤਾ ਦਾ ਮਸਲਾ ਇਸ ਲਈ ਅਸ ਰਾਜੇ ਦੀ ਤੁਹੀ ਦਾ ਨਾਲ ਨਾਮ ਜ਼ਿਕਰ ਕਰ ਕਿਉਂਕਿ ਉੱਥੇ ਵੀ ਆਚਰਨ ਦਾ ਇੱਥੇ ਵੀ ਆਚਰਨ ਦਾ ਕਹਿਣ ਲੱਗੇ ਅੰਦਰ ਦੋ ਸ਼ਕਤੀਆਂ ਬੈਠੀਆਂ ਨੇ ਬਾਬਾ ਕਬੀਰ ਜੀ ਨੇ ਐਵੇਂ ਨਹੀਂ ਆਖਿਆ ਚੌਲੀ ਜੈ ਗੜਬੰਕਾ ਭਾਈ ਦੋਵਰ ਕੋਟਰ ਤੇਵਰ ਖਾਈ ਪਾਂਚ ਪਚੀਸ ਮੋਹ ਮਦ ਮੱਛਰ ਆਡੀ ਪ੍ਰੋਬਲਮ ਆਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾਂ ਕਰੋ ਰਗਾਇਆ ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬਡ ਸੁੰਦਰ ਤੇ ਮਨ ਮਾਵਾਸੀ ਰਾਜਾ ਕਿਵੇਂ ਕਰਾਂ ਕਮੁਦ ਕਮਾਨ ਚੜਾਈ ਕ੍ਰਿਸ਼ਨਾ ਪੀਰ ਰਹੇ ਘੱਟ ਪੀਤਰ ਯੋ ਗੜ ਲਿਓ ਨਾ ਜਾਈ ਕਹਿਣ ਲੱਗੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਏਕੇ ਤੋਰ ਸਜਾਇਆ ਸਤ ਸੰਤੋਖ ਲੈ ਲੜਨੇ ਲੱਗਾ ਮੁਕਾਬਲਾ ਹਰ ਮਨੁੱਖ ਦੇ ਅੰਦਰ ਕੋਈ ਯੁੱਧ ਹਰ ਵਕਤ ਛਿੜਿਆ ਹੋਇਆ ਔਰ ਬਹੁਤਾਤ ਵਿੱਚ ਤੇ ਅੱਜ ਦੇ ਇਸ ਯੁੱਗ ਯੁੱਧ ਦਾ ਆਪਾਂ ਇਹ ਰੁੱਖ ਦੇਖਦੇ ਹਾਂ ਕਿ ਬਹੁਤੇ ਲੋਕ ਇੱਥੇ ਨੇ ਉਹ ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸ਼ਕਤੀ ਹਾਵੀ ਹੋ ਰਹੀ ਹੈ ਕਬੁੱਧੀ ਹਾਵੀ ਹੋ ਰਹੀ ਮਨਮਤ ਹਾਵੀ ਹੋ ਰਹੀ ਪਰ ਗੁਰੂ ਕਹਿੰਦੇ ਨੇ ਮੈਨੂੰ ਜ਼ਰੂਰਤ ਹੈ ਮੈਂ ਐਸਾ ਪਹਿਲਵਾਨ ਪੈਦਾ ਕਰਾਂ ਐਸਾ ਬਲਵਾਨ ਕੋਈ ਯੋਧਾ ਪੈਦਾ ਕਰਾਂ ਕਿਸ ਵਾਰ ਸੁਣਾ ਕੇ ਪੈਦਾ ਕਰਾਂ ਮੈਂ ਕੀਤੀ ਸੀ ਵਾਰਾਂ ਸੁਣਾਈਆਂ ਜਾਂਦੀਆਂ ਸਨ ਯੋਧੇ ਦੀਆਂ ਇਸ ਲਈ ਤਾਂ ਕਿ ਉਹਨਾਂ ਨੂੰ ਸਿੱਖਿਆ ਮਿਲ ਸਕੇ ਐਸ ਮੈਦਾਨ ਜਗੰਦਰ ਕੀ ਟੈਕਸ ਵਰਤੇ ਗਏ ਨੇ ਕਿ ਇਸ ਫਲਾਣੇ ਨੇ ਜਿੱਤ ਪ੍ਰਾਪਤ ਕੀਤੀ ਇਹ ਲੜਾਈ ਕਿਵੇਂ ਲੜੀ ਗਈ ਹੈ ਵਾਰਾਂ ਇਸ ਲਈ ਗਈਆਂ ਜਾਂਦੀਆਂ ਸਨ ਤਾਂ ਕਿ ਸੁਣਨ ਵਾਲਾ ਵੀ ਤਿਆਰ ਹੋ ਜਾਏ ਆਪਣੇ ਮੈਦਾਨੀ ਜੰਗ ਅੰਦਰ ਲੜਨ ਲਈ ਗੁਰੂ ਕਹਿੰਦੇ ਨੇ ਮੈਂ ਇਸ ਵਾਰ ਰਾਹੀਂ ਹਰ ਸਿੱਖ ਨੂੰ ਇੰਨੀ ਬਲਵਾਨ ਆਤਮਾ ਦੇ ਰੂਪ ਵਿੱਚ ਪ੍ਰਗਟ ਕਰਨਾ ਚਾਹੁੰਦਾ ਕਿ ਉਹ ਉੱਚੇ ਆਚਰਨ ਵਾਲਾ ਪੈਦਾ ਹੋਵੇ ਉਹ ਜਿਹੜੇ ਨੀਵੇਂ ਆਚਰਨ ਦੇ ਅਵਗੁਣ ਨੇ ਉਹਨਾਂ ਨੂੰ ਕਿਵੇਂ ਹਾਰ ਦਿੰਦਾ ਕਿਵੇਂ ਮੈਦਾਨ ਨੂੰ ਕੱਢਦਾ ਇਹ ਕੁਝ ਗੁਰੂ ਦੇਖਣਾ ਚਾਹੁੰਦੇ ਇੱਕ ਵਾਰ ਨੇ ਜਨਮ ਲਿਆ ਤਾਂ ਹੀ ਤੇ ਹੁਕਮ ਹੋਇਆ ਰੋਜ਼ਗਾਰ ਉਹ ਇੱਕ ਬੁੱਧੀ ਭਰੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਹਰ ਰੋਜ਼ ਹਾਵੀ ਨੇ ਹਰ ਰੋਜ਼ ਸਵੇਰੇ ਉੱਠਦੇ ਹਮਲਾ ਕਰਦੀਆਂ ਨੇ ਜੀਵਨ ਤੇ ਗੁਰੂ ਨੇ ਆਖਿਆ ਮੈਂ ਸਿੱਖ ਦੀ ਆਤਮਾ ਨੂੰ ਬਲਵਾਨ ਕਰਨਾ ਸ਼ਕਤੀਸ਼ਾਲੀ ਯੋਧਾ ਬਣਾਇਆ ਜਿਹੜਾ ਅੰਦਰ ਬੈਠੇ ਇਹਨਾਂ ਅਵਗਨਾਂ ਨੂੰ ਭਾਂਜ ਦੇ ਸਕੇ ਅੰਦਰੋਂ ਕੱਢ ਸਕੇ ਇਸ ਲਈ ਹੁਣ ਉਸ ਸ਼ਕਤੀ ਨੂੰ ਦੈਵੀ ਸ਼ਕਤੀ ਨੂੰ ਬਲਵੰਤਾ ਨੂੰ ਸਿੱਖ ਦੇ ਅੰਦਰ ਟਿਕਾਉਣ ਲਈ ਪ੍ਰਵੇਸ਼ ਕਰਾਉਣ ਲਈ ਵਾਰ ਸ਼ੁਰੂ ਹੋਈ ਗੁਰੂ ਨਾਨਕ ਦੇ ਵੱਲੋਂ ਰਹਿਮਤ ਕੀਤੀ ਹੋਈ ਵਾਰ ਇਸੇ ਲਈ ਅਕਰਨ ਵਾਲੇ ਅਸ ਰਾਜੇ ਦੀ ਧੁਨੀ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਨੇ ਕਰ ਦਿੱਤਾ ਕਹਿਣ ਲੱਗੇ

ਵਾਹ ਨਾਲ ਇਹਦੇ ਇਸੇ ਦੀ ਪ੍ਰੋੜਤਾ ਲਈ ਸ਼ਲੋਕ ਦਿੱਤੇ ਤੇ ਸ਼ਲੋਕ ਕਿਉਂਕਿ ਬਤਾਤ ਵਿੱਚ ਮੁੱਖ ਰੂਪ ਵਿੱਚ ਗੁਰੂ ਨਾਨਕ ਦੇ ਇਸ ਲਈ ਸ਼ਲੋਕ ਵੀ ਮਹੱਲੇ ਪਹਿਲੇ ਚ ਲਿਖੇ ਥੋੜੇ ਜਿਹੇ ਸ਼ਲੋਕ ਗੁਰੂ ਅੰਗਦ ਸਾਹਿਬ ਦੇ ਨੇ 45 ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ 15 ਗੁਰੂ ਅੰਗਦ ਸਾਹਿਬ ਜੀ ਉਹ ਇਉਂ ਨੇ ਮਾਨੋ ਉਸੇ ਹੀ ਸ਼ਬਦ ਦੀ ਉਸੇ ਹੀ ਕੰਸੈਪਟ ਦੀ ਪ੍ਰੋੜਤਾ ਕਰ ਰਹੇ ਇਸ ਲਈ ਵੱਖਰਾ ਨਾਮ ਲਿਖਣ ਦੀ ਵੱਖਰਾ ਜ਼ਿਕਰ ਕਰਨ ਦੀ ਲੋੜ ਨਹੀਂ ਪ੍ਰਤੀਤ ਮੈਂ ਐਗਜ਼ਾਂਪਲ ਵਜੋਂ ਕਹਾਂ ਜਿਵੇਂ ਦਾਸ ਕੀਰਤਨ ਕਰ ਰਿਹਾ ਸਾਥੀ ਸਾਰੇ ਸਾਥ ਦੇ ਰਹੇ ਪ੍ਰੋੜਤਾ ਕਰ ਰਹੇ ਉਸੇ ਕੀ ਪਰ ਜਦੋਂ ਤੁਸੀਂ ਇਸ਼ਤਿਹਾਰ ਤੇ ਨਾਮ ਦਿੱਤਾ ਕੇਵਲ ਦਾਸ ਦਾ ਦਿੱਤਾ ਸਾਥੀ ਸਾਰੇ ਗੱਲ ਉਹੀ ਗੱਲ ਜੋ ਮੈਂ ਕਹਿਣਾ ਚਾਹੁੰਦਾ ਪ੍ਰੋੜਤਾ ਕਰ ਰਿਹਾ ਨਾਮ ਗੁਰੂ ਦਾ ਨਹੀਂ ਤਾਂ ਹੈ ਕਿਉਂਕਿ ਇੱਕ ਤੇ ਵੱਖ ਵੱਖ ਰੂਪਾਂ ਦਾ ਕੋਈ ਜ਼ਰੂਰਤ ਨਾ ਮਹਿਸੂਸ ਦੂਜੀ ਇਹ ਚੀਜ਼ ਸਭ ਤੋਂ ਵੱਡੀ ਕਿਉਂਕਿ ਮੇਨ ਬੇਸਿਕ ਜੋ ਕੁਝ ਦੇਣਾ ਚਾਹੁੰਦੇ ਨੇ ਗੁਰੂ ਨਾਨਕ ਦੇ ਰਹੇ ਨੇ ਨਾਲ ਨਾਲ ਪ੍ਰੋੜਤਾ ਜਿੱਥੇ ਜਿੱਥੇ ਆਈਏ ਨਾਲ ਰੱਖ ਦਿੱਤੀ ਇਸ ਲਈ ਹੈਡਿੰਗ ਦੇ ਚੇਲ ਹੋਣ ਬੱਚਿਆਂ

nani ka ke ne mai bruto bre har kyunki hari amrit jinne andar shakti ban ke baithna hai jinde nal man te tan nu ki hund ta hai ਜਿਹੜਾ ਰਾਮ ਦੀ ਤਸਵੱਤੀ ਤੇ ਲਾ ਕੇ ਪਵਿੱਤਰ ਕੀਤਾ ਜੋ ਗੁਰਮੁਖ ਰੰਗ ਚਲੂ ਲਿਆ ਜਿਸਨੇ ਮੁਸਕ ਚਕੋ ਲਿਆ ਤੇ ਮੇਰੇ ਜਨਮ ਨੂੰ ਮੇਰੇ ਜੀਵਨ ਨੂੰ ਪ੍ਰਵਾਨ ਚੜਾ ਦਿੱਤਾ ਸਭ ਜਨਮ ਧਨ ਧੰਨਾ ਕਰ ਦਿੱਤਾ ਕਿ ਲੱਗੇ ਉਹ ਤੇ ਮੇਰਾ ਗੁਰੂ ਹੈ ਉਹ ਤਾਂ ਗੁਰੂ ਹੈ ਇਸ ਲਈ ਮੈਂ ਗੁਰੂ ਤੋਂ ਬਲਿਹਾਰ ਚਾਹੀਦਾ ਉਹ ਇੱਥੇ ਰੁਕਣਾ ਹੁਣ ਗੁਰੂ ਨਾਨਕ ਦਾ ਗੁਰੂ ਕੌਣ ਹੈ ਇੱਥੇ ਰੁਕਣਾ ਲੋਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਿਆ ਨੇ ਬਲਿਹਾਰੀ ਗੁਰੂ ਆਪਣੇ ਸੋਚਣਾ ਪੈਸਾ ਗੁਰੂ ਨਾਨਕ ਦਾ ਗੁਰੂ ਕੌਣ ਹੈ ਇਹੋ ਕਾਰਨ ਨਾ ਵਿਚਾਰਨ ਕਰਕੇ ਕੁਛ ਲੋਕਾਂ ਨੇ ਕਬੀਰ ਨੂੰ ਗੁਰੂ ਨਾਨਕ ਦਾ ਗੁਰੂ ਆਖਿਆ ਸੋਚਣਾ ਪੈਂਦਾ ਇਹਨਾਂ ਤੋਂ ਗੁਰੂ ਨਾਨਕ ਦਾ ਗੁਰੂ ਕੋਈ ਹੈ ਅਸੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਆਖਦੇ ਪਹਿਲੇ ਤੋਂ ਪਿੱਛੇ ਤਾਂ ਕੋਈ ਹੁੰਦਾ ਹੀ ਨਹੀਂ ਜੇ ਪਹਿਲੇ ਤੋਂ ਪਹਿਲਾਂ ਕੋਈ ਹੋਵੇ ਤਾਂ ਫਿਰ ਉਹ ਦੂਜਾ ਹੋ ਜਾਂਦਾ ਜੇ ਗੁਰੂ ਨਾਨਕ ਪਹਿਲਾ ਗੁਰੂ ਹੈ ਤਾਂ ਗੁਰੂ ਨਾਨਕ ਦਾ ਗੁਰੂ ਕੌਣ ਹੈ ਜਿਸ ਨੂੰ ਗੁਰੂ ਨਾਨਕ ਆਪਣੇ ਦੱਸਣ ਤੋਂ ਆਖ ਰਹੇ ਨੇ

ਗੁਰੂ ਨਾਨਕ ਕੋਲ ਪੁੱਛੋ ਜੀ ਤੁਹਾਡਾ ਗੁਰੂ ਕੌਣ। ਗੁਰੂ ਆਖਣਗੇ ਆਪਣੇ ਸਿੱਖ ਦੋਸਤ ਦੀ ਕਥਾ ਹੋਈ ਸੀ, ਉੱਥੇ ਵੀ ਸਿੱਧਾਂ ਨੇ ਪੁੱਛਿਆ ਤੇਰਾ ਕਵਨ ਗੁਰੂ ਪੁੱਛਿਆ। ਗੁਰੂ ਆਖਦੇ ਨੇ ਮੇਰਾ ਸ਼ਬਦ ਗੁਰੂ ਹੈ, ਗੁਰੂ ਨਾਨਕ ਦਾ ਗੁਰੂ ਸ਼ਬਦ, ਨਾਨਕ ਦੇ ਅੰਦਰ ਸ਼ਬਦ ਟਿਕਿਆ ਗੁਰੂ ਨਾਨਕ ਹੋ ਗਿਆ। ਨਾਨਕ ਰੱਬ ਨੂੰ ਜਦੋਂ ਮਿਲਦਾ ਉਹ ਸ਼ਬਦ ਹੀ ਮਿਲਦਾ ਹੈ, ਤੇ ਜਦੋਂ ਉਹ ਸ਼ਬਦ ਰੂਪ ਗੁਰੂ ਕਮਾ ਕਮਾ ਕੇ ਸ਼ਬਦ ਰੂਪ ਨਾਨਕ ਹੋ ਜਾਂਦਾ ਉਦੋਂ ਗੁਰੂ ਨਾਨਕ ਹੋ ਜਾਂਦਾ, ਨਾਨਕ ਨਿਰੰਕਾਰ ਹੋ ਜਾਂਦਾ, ਨਾਨਕ ਗੁਰੂ ਹੋ ਜਾਂਦਾ। ਕਿਉਂਕਿ ਅੰਮ੍ਰਿਤ ਹਰੀ ਅੰਮ੍ਰਿਤ ਨਾਲ, ਨਾਮ ਅੰਮ੍ਰਿਤ ਨਾਲ, ਬਾਣੀ ਅੰਮ੍ਰਿਤ ਨਾਲ ਮਨ ਇਉਂ ਭਿੱਜਦਾ, ਇਉਂ ਰੰਗਿਆ ਜਾਂਦਾ ਕਿ ਅੰਦਰ ਬਾਹਰ ਬਾਣੀ ਸ਼ਬਦ ਹੀ ਦਿਸਦਾ। ਕਹਿੰਦਾ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀਓ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਮੇਰੀ ਕੋਈ ਬਾਣੀ ਨਹੀਂ, ਮੇਰੀ ਬਾਣੀ ਇਹ ਬਾਣੀ ਤਾਂ ਮੇਰੇ ਰੱਬ ਦੀ, ਮੈਂ ਤਾਂ ਉਹਨੂੰ ਵਿਚਾਰ ਵਿਚਾਰ ਕੇ ਆਪਣਾ ਅਪਣਾ ਕੇ ਬਾਣੀ ਰੂਪ ਹੋ ਗਿਆ, ਤੇ ਜਦੋਂ ਬਾਣੀ ਰੂਪ ਹੋ ਗਿਆ ਉਦੋਂ ਗੁਰੂ ਰੂਪ ਹੋ ਗਿਆ। ਉਹ ਸਿੱਖ ਵੀ ਹੋ ਸਕਦਾ ਜੀ, ਮੇਰੇ ਘਰ ਸਿੱਖ ਵੀ ਹੋ ਸਕਦਾ, ਐਵੇਂ ਨੀ ਆਖਿਆ। ਜਦੋਂ ਸਿੱਖ ਬਾਣੀ ਰੂਪ ਗੁਰੂ ਨੂੰ ਵਿਚਾਰ ਵਿਚਾਰ ਕੇ ਬਾਣੀ ਰੂਪ ਆਪਣਾ ਜੀਵਨ ਬਣਾ ਲੈ, ਜੀਵਨ ਦੇ ਹਰ ਵਿਚਾਰ ਹਰ ਵਿਹਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਗਟ ਹੁੰਦੀ ਹੋਵੇ, ਉਦੋਂ ਗੁਰੂ ਆਖੇਗਾ ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕ ਗੁਰੂ ਉਪਦੇਸ਼। ਸਿੱਖ ਵੀ ਬਾਣੀ ਰੂਪ ਹੋ ਸਕਦਾ, ਸਿੱਖ ਵੀ ਗੁਰੂ ਰੂਪ ਹੋ ਸਕਦਾ, ਤਾਂ ਲੇਕਿਨ ਜੇ ਬਾਣੀ ਨੂੰ ਹਿਰਦੇ ਵਿੱਚ ਵਸਾ ਲੈ, ਇਹ ਬਾਣੀ ਜੋ ਜਿਉਂ ਜਾਣੇ ਕਿਸ ਅੰਤਰ ਰਵੇ ਹਰ ਨਾਮ, ਮਾਨੋ ਨਾਮ ਰੂਪੀ ਹਰੀ ਅੰਮ੍ਰਿਤ ਰੂਪੀ ਅੰਮ੍ਰਿਤ ਨਾਲ ਭਿੱਜ ਜਾਣ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਅੰਦਰ ਬਾਣੀ ਵਸ ਜਾਏ। ਨਾਨਕ ਦੇ ਅੰਦਰ ਬਾਣੀ ਵਸੀ ਹੈ, ਨਹੀਂ ਤਾਂ ਪੁੱਛੋ ਨਾਨਕ ਨੂੰ ਤੇਰਾ ਗੁਰੂ ਕੌਣ ਹੈ। ਤੂੰ ਆਖ ਰਿਹਾ ਬਿਹਾਰੀ ਗੁਰੂ ਆਪਣੇ, ਨਾਨਕ ਦਾ ਗੁਰੂ ਹੈ ਸ਼ਬਦ, ਤੇ ਉਹ ਸ਼ਬਦ ਉਹ ਬਾਣੀ ਜਦੋਂ ਜੀਵਨ ਦੇ ਹਰ ਹਿੱਸੇ ਵਿੱਚ ਵਸ ਗਈ, ਰੰਗ ਚਲੂਲਿਆ ਹੋ ਗਿਆ, ਮੰਤਨੋ ਭਿੰਨਾ ਹੋ ਗਿਆ, ਮੁਚਕ ਚਕੋਲਿਆ ਹੋ ਗਿਆ, ਉਹ ਨਾਨਕ ਹੁਣ ਗੁਰੂ ਨਾਨਕ ਹੋ ਗਿਆ। ਇਸ ਲਈ ਨਾਨਕ ਦਾ ਗੁਰੂ ਹੈ ਸ਼ਬਦ, ਜਿਸ ਨੂੰ ਮੁਖਾਤਬ ਕਰਕੇ ਗੁਰੂ ਆਖ ਰਿਹਾ ਜੀਵਨ ਵਿੱਚ ਜਿੰਨਾ ਇਨਕਲਾਬ ਆਉਂਦਾ, ਜ਼ਿੰਦਗੀ ਵਿੱਚ ਜਿੰਨੀ ਬਲਵੰਤਾ ਆਉਂਦੀ ਹੈ, ਅੰਦਰਲੇ ਹਿਰਦੇ ਦੇ ਅੰਦਰ ਦੇ ਯੁੱਧ ਨੂੰ ਜਿੱਤਣ ਲਈ ਉਹ ਸਾਰੀ ਸ਼ਬਦ ਕਰਕੇ ਆਉਂਦੀ ਹੈ। ਇਸ ਲਈ ਮੈਂ ਆਖਣਾ

ਜਿਵੇਂ ਆਪਾਂ ਮਨ ਮੱਤਾ ਫਿਰੇ ਆਪਣੀ ਕਣਕ ਤੇ ਆਪਣੀਆਂ ਚਤੁਰਾਈਆਂ ਤੇ ਮਾਣ ਕਰਨਾ, ਗੁਰੂ ਕੋਲੋਂ ਪੁੱਛ ਕੇ ਨਾ ਚੱਲਣਾ, ਸਤਿਗੁਰ ਪੁੱਛਣਾ ਮਾਰਗ ਚੱਲੀ ਸੁੱਤੀ ਰਹਿੰਦੇ ਹਨ। ਗੁਰੂ ਕੋਲੋਂ ਪੁੱਛ ਕੇ ਜੀਵਨ ਦੀ ਸੇਧ ਨਾ ਲੈਣਾ, ਬਲਕਿ ਕੋਸ਼ਿਸ਼ ਕਰਨਾ ਕਿ ਗੁਰੂ ਦਰਬਾਰ ਵਿੱਚ ਆ ਕੇ ਵੀ ਮੇਰੀ ਮੱਤ ਪ੍ਰਬਲ ਹੋਵੇ ਤੇ ਆਪਣੀ ਮੱਤ ਚਲਾਵੇ। ਗੁਰੂ ਕਹਿਣ ਲੱਗੇ, ਮੈਂ ਚਾਹੁੰਦਾ ਤੈਨੂੰ ਇਹ ਵੀ ਪਤਾ ਲੱਗ ਜਾ ਤੈਨੂੰ ਬਲਵਾਨ ਕਿਉਂ ਕਰਨਾ ਹੈ, ਤੈਨੂੰ ਨੈਗੇਟਿਵ ਪੋਜੀਟਿਵ ਦੋਨੋਂ ਪਾਸੇ ਸਮਝਾਣੇ ਨੇ, ਚੰਗਿਆਈ ਕੀ ਹੈ, ਬੁਰਾਈ ਕੀ ਹੈ, ਬਲਵੰਤਤਾ ਕੀ ਹੈ, ਕਮਜ਼ੋਰੀ ਕੀ ਹੈ। ਕਹਿਣ ਲੱਗੇ, ਨਾਨਕ ਗੁਰੂ ਨਾ ਚੇਤਨੀ, ਜਿਹੜੇ ਗੁਰੂ ਨੂੰ ਜੀਵਨ ਨਾਲ ਸੰਬੰਧਿਤ ਨਹੀਂ ਕਰਦੇ, ਉਹਦੀ ਅਗਵਾਈ ਨਹੀਂ ਕਬੂਲਦੇ, ਮਨ ਆਪਣੇ ਸੁਚੇਤ। ਕਹਿਣ ਲੱਗੇ, ਪਤਾ ਹੀ ਉਹਨਾਂ ਦੀ ਹਾਲਤ ਕੀ ਹੁੰਦੀ ਹੈ, ਛੁੱਟੈ ਤਿਲ ਬੁਆੜ ਜਿਓ, ਜਿਵੇਂ ਤਿਲਾਂ ਦੇ ਖੇਤ ਵਿੱਚ ਬੁਆੜ ਦੇ ਬੂਟੇ ਪੈਦਾ ਹੋ ਜਾਂਦੇ, ਪਾਣੀ ਵੀ ਮਿਲ ਜਾਂਦਾ। ਸਵਾਲ ਖੜਾ ਹੋਇਆ ਕਿ ਜਿਹੜੇ ਮਾੜੇ ਗੁਨਾਹਗਾਰ ਲੋਕ ਨੇ ਗ੍ਰੰਥਕਾਰ, ਉਹਨਾਂ ਨੂੰ ਵੀ ਰੋਜ਼ੀ ਦੇਈ ਜਾਂਦਾ, ਜਿਹੜੇ ਤਿਲਾਂ ਦੇ ਖੇਤ ਵਿੱਚ ਬੁਆੜ ਦੇ ਬੂਟੇ ਹੁੰਦੇ ਨੇ, ਪਾਣੀ ਤਾਂ ਉਹਨਾਂ ਨੂੰ ਵੀ ਮਿਲ ਜਾਂਦਾ। ਜਦੋਂ ਕਿਸਾਨ ਪਾਣੀ ਦਿੰਦਾ ਹੈ ਉਹ ਵੀ ਲੈ ਲੈਂਦੇ, ਉਹਨਾਂ ਨੂੰ ਵੀ ਮਿਲ ਜਾਂਦਾ। ਕਹਿਣ ਲੱਗੇ, ਕਿਸਾਨ ਦੇ ਮਨ ਵਿੱਚ ਇਹ ਨਹੀਂ ਕਿ ਇਹਨਾਂ ਨੂੰ ਪਾਣੀ ਨਾ ਦਿਆਂ ਤੇ ਇਹਨਾਂ ਦੀ ਵੈਲਿਊ ਇੱਥੇ ਹੀ ਖਤਮ ਹੋ ਜਾਏ। ਕਹਿਣ ਲੱਗੇ, ਨਹੀਂ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਇਹ ਪੈਦਾ ਹੋਣ, ਇਹਨਾਂ ਨੂੰ ਫਲ ਵੀ ਲੱਗਣ, ਇਹਨਾਂ ਨੂੰ ਫੁੱਲ ਵੀ ਲੱਗਣ, ਪਰ ਇਹਨਾਂ ਨੂੰ ਪਤਾ ਲੱਗ ਜਾਏ ਸਾਡੇ ਨਾ ਫਲ ਤੇ ਨਾ ਫੁੱਲ ਕਿਸੇ ਕੰਮ ਨੇ। ਪਾਣੀ ਦਿਆਂ ਜੇ ਜੰਮਦੇ ਹੀ ਮਰ ਗਏ, ਇਹਨਾਂ ਨੂੰ ਪਤਾ ਕਿਵੇਂ ਲੱਗੇ ਗੁਣਾ ਕੀ ਹੁੰਦੇ, ਗੁਰੂ ਨਾਲ ਟੁੱਟਣਾ ਕੀ। ਕਹਿਣ ਲੱਗੇ, ਛੁੱਟੈ ਤਿਲ ਬੁਆੜ ਜਿਉਂ, ਸੁੰਨੇ ਅੰਦਰ ਖੇਤ, ਤਿਲਾਂ ਦੇ ਬੂਟੇ ਵਿੱਚ ਬੁਆੜ ਦੇ ਬੂਟੇ ਪੈਦਾ ਹੋ ਗਏ, ਕਿਸਾਨ ਨੇ ਉੱਥੇ ਹੀ ਛੱਡ ਦਿੱਤੇ, ਉਹਨਾਂ ਨੂੰ ਨਹੀਂ ਕਰ ਲੈ ਕੇ ਗਿਆ, ਲੋੜ ਨਹੀਂ, ਬੇਲੋੜੇ ਛੱਡ ਗਏ। ਕਹਿਣ ਲੱਗੇ, ਛੁੱਟੈ ਤਿਲ ਬੁਆੜ ਜਿਉਂ, ਸੁੰਨੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਇੱਕ ਮਾਲਕ ਕਿਸਾਨ ਨੂੰ ਪ੍ਰਵਾਨ ਨਾ ਹੋਏ, ਹੁਣ ਕੀ ਹੋਇਆ, ਉਹਨਾਂ ਦਾ ਹਰ ਕੋਈ ਮਾਲਕ ਜਿਹੜਾ ਮਰਜ਼ੀ ਵੱਢ ਕੇ ਲੈ ਜਾਏ, ਕੋਈ ਬਾਹ ਨਹੀਂ ਫੜਦਾ, ਕੋਈ ਨਹੀਂ ਰੋਕਦਾ, ਕੋਈ ਵਾੜ ਨਹੀਂ ਕਰਦਾ ਵੀ ਤੁਸੀਂ ਮੇਰੇ ਖੇਤ ਨੂੰ ਨਾ ਹੱਥ ਪਾਏ, ਕਿਉਂਕਿ ਜਿਹੜਾ ਹੁੰਦਾ ਆਪਣਾ ਖੇਤੀ ਉਹਨੂੰ ਤਾਂ ਲੈ ਗਏ, ਜਿਹੜਾ ਮਰਜ਼ੀ ਵੱਢ ਕੇ ਲੈ ਜਾਏ ਸੌ ਨਾ। ਜਿਹੜਾ ਇੱਕਦਾ ਨਹੀਂ ਬਣਦਾ ਉਹਨੂੰ ਦਰ ਦਰ ਭਟਕਣਾ ਪੈਂਦਾ, ਕਬਰਾਂ ਤੇ ਦੀਵੇ ਜਗਾਉਂਦਾ ਉਸ ਉਹਨਾਂ ਚੀਜ਼ਾਂ ਦੀ ਤਰੱਕੀ, ਕਦੀ ਸਾਧਾ ਸੰਤਾਂ ਪੇਖ ਧਾਰੀਆਂ ਦੇ ਮਗਰ ਪਿਆ ਫਿਰਦਾ, ਉਹਦਾ ਕੋਈ ਟਿਕਾਣਾ ਨਹੀਂ। ਕਹਿਣ ਲੱਗੇ, ਹਾਲਤ ਇਹ ਹੈ ਕਿ ਫਲੀਏ ਫੁਲੀਏ ਬੱਪੜੇ ਵੀ ਤਨ ਵਿੱਚ ਪਵਾ, ਫਲਦੇ ਫੁੱਲਦੇ ਹੈ, ਅਸੀਂ ਉਹਨਾਂ ਦਾ ਕੇਵਲ ਹੀ ਦੇਖ ਲੈਂਦੇ, ਫੁੱਲ ਇਹਨਾਂ ਨੂੰ ਵੀ ਬੜੇ ਸੋਹਣੇ, ਫਲ ਇਹਨਾਂ ਨੂੰ ਵੀ ਲੱਗੇ ਹੋਏ, ਨਹੀਂ ਸੋਚਦੇ ਕਿ ਇਹ ਫਲ ਫੁੱਲ ਨਾ ਦੇਖ ਦੇਖ ਕਿਸਾਨ ਦੇ ਪੈਦਾ ਕਰਨ ਵਾਲੇ ਦੇ ਹਿਰਦੇ ਚ ਇਹਨਾਂ ਦੀ ਕੀ ਕੀਮਤ ਹੈ। ਮੈਂ ਕਹਿੰਦੀ ਸੀ ਗੁਰੂ ਨੇ ਬਾਣੀ ਨੂੰ ਆਖਿਆ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਇੱਥੇ ਨਾ ਸਮਝ। ਕਹਿਣ ਲੱਗੇ, ਅੱਗੇ ਗਏ ਸੀ ਆਪਸਨ ਚੋਟਾ ਖਸੀ ਕੌਣ, ਕਿਸਾਨ ਦੇ ਮਨ ਵਿੱਚ ਲਿਖੀ ਪੈਦਾ ਤਾਂ ਉਸਨੇ ਕੀਤਾ ਹੈ, ਪੈਦਾ ਕਰਕੇ ਉਹ ਸੰਸਾਰ ਇਸ ਲੁਕਾਈ ਦੇ ਇਸ ਸਾਰੇ ਅਡੰਬਰ ਨੂੰ ਇਸ ਸਾਰੀ ਤਸਵੀਰ ਨੂੰ ਵਿੱਚ ਬੈਠ ਕੇ ਦੇਖ ਰਿਹਾ, ਇਹਦੇ ਵਿੱਚੋਂ ਕਿਹੜਾ ਬੁਆੜ ਦਾ ਬੂਟਾ ਹੈ, ਕਿਹੜਾ ਤਿਲਾਂ ਦਾ ਬੂਟਾ ਹੈ। ਦੇਖ ਰਿਹਾ ਪੌੜੀ ਉਹ ਕਿਸੇ ਦਾ ਬਣਾਇਆ ਗਿਆ ਪ੍ਰਕਾਸ਼, ਆਪਣੇ ਆਪ ਤੋਂ ਪੈਦਾ ਹੋਏ, ਖਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਹੋਏ, ਕਿਉਂਕਿ ਉਹਦੇ ਨਾਮ ਵੀ ਕਿਸੇ ਨੇ ਨਹੀਂ ਰੱਖੇ, ਉਹਨੇ ਨਾਮ ਵੀ ਉਹਦੇ ਆਪੇ ਹੀ ਪੈਦਾ ਹੋਏ ਨੇ, ਜਿਹੜੇ ਜਿਹੜੇ ਉਹ ਕੰਮ ਕਰੀ ਗਿਆ, ਜਿਹੜੇ ਜਿਹੜੇ ਗੁਣ ਉਹਦੇ ਵਿੱਚੋਂ ਕਿਸੇ ਨੇ ਦੇਖਣੇ, ਉਹਦਾ ਨਾਮ ਪਾਏ ਗਿਆ,
उन्हें अपने गुणा विच्चों नाम इजाद कीता है। आप ही ने आप साजियो, आप ही ने रचियो ना हो, कहने लगे दूजी कुदरत साजी, ये सारा संसार, ये सारी दुनिया, ये सारी लुकाई भी उसने सिर्जना की थी, ते बेच बैठ गए, बेच बैठ गए, देख रहे हैं, इस सारे नजारे नु देख रहे हैं, केड़ा मनुख है, ओ इस मैदान विच फेल हुंदा है, केड़ा मनुख है, जित प्राप्त करता है, केड़ा हार रहे है, केड़ा बलवान है, केड़ा कमजोर है, किंदे विच की अवगुण ने, किंदे विच की गुण, विच बैठेगा ना, ये विच चिकेगा ना, देखेगा कौन? दूजी कुदरत का भी है, कर आसन हुकुम करके विच बैठे ना, वो हुकुम रूप है, हर एक चीज होंगे हुक्म के चाहे इसलिए हुक्म बन के बिच बैठा है। हुक्म ही होवन आकार, हुक्म ना कहा जाए हुक्म ही होवन जी, जो कुछ भी होया है उनके हुक्म बिच होया है, कीता पसाओ एक को कवाओ बिच होया है, इसलिए हुक्म ही अपने आप विच परमात्मा हुक्म वर्त रहा है, उनकी मर्जी बिना कुछ नहीं हो रहा, वो जरा हुक्म है ना वो परमात्मा बिच बैठा है, हुक्म बन के बैठा है। सज्जू कहते आप ही ने आप साजे हो, आप ही ने रचे हो ना हो, दूजी कुदरत साजिए, कर आसन जिथो चाहो, दाता करता आप तू कुछ देवे करें पसाओ, करता भी तू है, सृजना भी तू कर रहे, ते फिर उन्हां दी पालना भी तू कर रहे। ते जे असीं समझते हैं ना भी खौरे कोई अपनी किरत अपने उद्यम नाल कमा रहे, गुरु कहते नहीं, तुछ देवे करें पसाओ, तू पसाओ करने साधन बनाने तुरख के ताई मिलता है, तू जानोई सब से, तू हर एक नु जान रहे हैं, बिच बैठा जीवन दे रहे हैं, जीवन ले रहे हैं, जीवन लेना ते देना तेरे वास विच है, तू अपने हाथ रखे है, पर जो कुछ वो कर रहे है ओ कर्म बंधन नहीं, ओ तू अपने हाथ नहीं रखिया, भला देख पढ़िया तू बुआड़ का बूटा बनना है कि तिलां का बूटा बनना है, जे तिलां का बूटा बनना ही तो तेनू गुरु का बनना पड़ेगा, जे बुआड़ का बूटा बनना ही ते नानक गुरु ना चेतनी मन अपने सुचेत करदा रहो, गुरु तेन तिलां का बूटा बनाना चाहता है, तेरी वैल्यू तेरी शक्ति बनाना चाहता है, वो तेनू हिरदे दे अंदर दे इस मैदान विच जित का प्रतीक बनाना चाहता है, इसलिए उन्हें ए वार रहमत करके तेन दिती है कि तेरे अंदरों किस तरह बुराइयां कढ़नियां ने, तेरे अंदरों किस तरह पखंड भरम वहम कढ़ने ने, किस तरह तेन पहला शुद्ध ते पवित्र करना फिर नाम नाल रंगना है। कह लगे तू जनोई सब से देल से जिंद कवाओ, एक हुक्म नाल जिंद लै भी सकने दे भी दसे,

ਇਸ ਮਨ ਦੇ ਅੰਦਰ ਦੇ ਮੈਦਾਨ ਦੀ, ਜੀਵਨ ਦੇ ਅੰਦਰ ਦੇ ਮੈਦਾਨ ਦੀ ਜਿੱਤ ਜਿਹੜੀ ਹਰ ਮਨੁੱਖ ਨੂੰ ਜ਼ਰੂਰੀ ਹੈ, ਅੱਜ ਹਾਰ ਰਿਹਾ ਹੈ। ਜੀਵਨ ਦੇ ਅੰਦਰ ਦੀ ਬਾਜੀ ਹਾਰ ਰਿਹਾ ਹੈ। ਇੱਥੇ ਦੈਵੀ ਸ਼ਕਤੀਆਂ ਨਹੀਂ, ਰੱਬੀ ਸ਼ਕਤੀਆਂ ਨਹੀਂ, ਸ਼ੈਤਾਨੀ ਸ਼ਕਤੀਆਂ ਬਲਵਾਨ ਹੋ ਰਹੀਆਂ ਨੇ, ਜਿਨ੍ਹਾਂ ਦੇ ਸਾਹਮਣੇ ਮਨੁੱਖ ਦਾ ਜੀਵਨ ਗੋਡੇ ਟੇਕ ਰਿਹਾ ਹੈ। ਉਹਦੇ ਵਿੱਚੋਂ ਬਲਵਾਨਤਾ ਨਾਲ ਕਿਵੇਂ ਨਿਕਲਣਾ ਇਹ ਗੁਰੂ ਨਾਨਕ ਕਹਿੰਦੇ ਨੇ। ਮੈਂ ਸਿੱਖ ਨੂੰ ਬਲਵਾਨ ਕਿਵੇਂ ਕਰਨਾ, ਕਿਹੜੀਆਂ ਕਿਹੜੀਆਂ ਕਾਰਨਾਂ ਸ਼ਕਤੀਆਂ ਕਰਕੇ ਇਹ ਕਮਜ਼ੋਰ ਪੈ ਰਿਹਾ, ਉਹਨਾਂ ਚੀਜ਼ਾਂ ਦੀ ਵਾਕਫੀਅਤ ਦਿੰਦੇ ਹੁਕਮ ਕਰਦੇ ਇਹ ਸਾਰੇ ਅਗਲੇ ਸ਼ਲੋਕ ਨੇ, ਜਿਨ੍ਹਾਂ ਨੂੰ ਆਪਾਂ ਸਾਧੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਹੁਕਮ ਸਮਝ ਕੇ ਸਿਰ ਦੇ ਵਿੱਚ ਬਿਠਾਉਣਾ, ਤਾਂ ਕਿ ਜੀਵਨ ਬਲਵਾਨ ਹੋ ਜਾਏ। ਇਹਨਾਂ ਸ਼ਬਦਾਂ ਨਾਲ ਸਿਮਾਂ ਦਾ ਜਾ ਚੇਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਂ ਹੈ ਸਤਿਗੁਰੂ ਨੇ ਪਾਰ, ਸਤਿਗੁਰ ਤਾਂ ਪਾਇਆ ਸਹਿਜ ਸੇ ਮਨ ਵਜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Sahib Ji, Ram Kali, Mahalla Pahla, Hum Dolat Beri Paap Pariha, ਪਵਣ ਲੱਗਾ ਮਤ ਜਾਈ, ਸਨਮੁਖ ਸਿੱਧ

हम डोलत बेड़ी पाप परी है, पवन लगाए मत जाई सनमुख।

ਸਾਰੇ ਬ੍ਰਹਮ ਗਿਆਨ ਦੀ ਗੱਲ ਕਰਦੇ ਨੇ, ਬ੍ਰਹਮ ਨਿਸ਼ਚੀ ਬ੍ਰਹਮ ਸਰੋਤਰੀ ਹੋਣ ਦੀ ਗੱਲ ਕਰਦੇ ਨੇ, ਪਰ ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਸਾਨੂੰ ਸਮਝ ਬਖਸ਼ਿਸ਼ ਕੀਤੀ ਹੈ, ਸਿੰਘ ਸਰਨ ਕੱਟ ਜਾਈਏ ਜੋ ਜੁੰਬਕ ਗ੍ਰਸ ਹੈ। ਸ਼ੇਰ ਦੀ ਸ਼ਰਨ ਵਿੱਚ ਕਾਹਦੇ ਲਈ ਜਾਣਾ ਹੈ ਜੇ ਗਿਦੜਾਂ ਨੇ ਧੂਈ ਫਿਰਨ, ਜੇ ਸ਼ੇਰ ਦੇ ਕੋਲ ਜਾ ਕੇ ਵੀ ਕਿਸੇ ਨੂੰ ਗਿੱਦੜ ਚੁੱਕੀ ਫਿਰਨ, ਗਿੱਦੜ ਲਈ ਫਿਰਨ, ਤੇ ਉਹ ਕਾਹਦੀ ਸ਼ੇਰ ਦੀ ਸ਼ਰਨ? ਕਿਸੇ ਐਸੇ ਗੁਰੂ ਦੇ ਪਾਸ ਜਾ ਕੇ, ਕਿਸੇ ਐਸੇ ਡੇਰੇਦਾਰ ਦੇ ਪਾਸ ਜਾ ਕੇ, ਦੰਭੀ ਪਖੰਡੀ ਦੇ ਪਾਸ ਜਾ ਕੇ ਮਨ ਵਿੱਚੋਂ ਵਿਕਾਰਾਂ ਨੇ ਨਾਸ ਨਹੀਂ ਹੋਣਾ, ਮਨ ਵਿੱਚੋਂ ਦੁਆਇਤ ਨਹੀਂ ਨਿਕਲਣੀ, ਮਨ ਵਿੱਚੋਂ ਨਿੰਦਿਆ ਚੁਗਲੀ ਈਰਖਾ ਬਠਿੰਡੀ ਤਿਕਬਰੀ ਨਹੀਂ ਜਾਣੀ, ਫਿਰ ਕਾਹਦੀ ਲੋੜ ਐਸੇ ਦੇ ਪਾਸ ਜਾਣ ਦੀ? ਫਿਰ ਕੀ ਜ਼ਰੂਰਤ ਐਸੇ ਕਿਸੇ ਗੁਰੂ ਕਿਸੇ ਮਨੁੱਖ ਦੇ ਪਾਸ ਜਾਣ ਦੇ ਵਾਸਤੇ ਜੇ ਮਨੁੱਖ ਵਿਕਾਰਾਂ ਤੋਂ ਹੀ ਨਹੀਂ ਬਚ ਸਕਿਆ? ਕਿਉਂਕਿ ਜਿਸ ਦੇ ਪਾਸ ਜਾਂਦਾ ਉਹਦਾ ਜੀਵਨ ਤੇ ਆਪ ਵਿਕਾਰਾਂ ਦੇ ਵਿੱਚ ਅਲੂਦ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਮਾਨੋ ਤਾਂ ਕਿ ਓਟ ਗਹੀਜੈ ਰੇ, ਐ ਮਨ ਉਸ ਦੀ ਸ਼ਰਨ ਗ੍ਰਹਿਣ ਕਰ, ਉਸ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਕਰ, ਜਿਸ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਕਰਕੇ ਤੈਨੂੰ ਜਨਮਾਂ ਦਾ ਜਲਪ ਹੈ ਨਾ ਵਿਆਪੇ, ਲੋਕ ਤੇ ਪ੍ਰਲੋਕ ਦੇ ਦੁੱਖ ਨਾ ਤੈਨੂੰ ਵਿਆਪਣ। ਇਸ ਲਈ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ, ਗੁਰਤਾਰ ਤਾਰਨਹਾਰਿਆ, ਹੇ ਤਾਰਨਹਾਰ ਗੁਰੂ, ਹੇ ਸਰਵ ਸ਼ਕਤੀਮਾਨ ਗੁਰੂ, ਕਿਰਪਾ ਕਰ ਮੇਰੇ ਤੇ, ਮੈਨੂੰ ਤਾਰਨਾ ਸੰਸਾਰ ਸਮੁੰਦਰ ਤੋਂ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰਨੇ ਬਾਪ ਬੀਠਲਾ। ਹੇ ਬਾਪ ਬੀਠਲਾ ਸਤਿਗੁਰੂ ਸਵਾਮੀ, ਇਹ ਸੰਸਾਰ ਸਮੁੰਦਰ ਹੈ, ਇਹ ਸੰਸਾਰ ਸਮੁੰਦਰ ਤੋਂ ਮੈਨੂੰ ਤਾਰ ਲੈ। ਵਿਦਵਾਨਾਂ ਨੇ, ਗ੍ਰੰਥਕਾਰਾਂ ਨੇ ਇਹ ਸੰਸਾਰ ਨੂੰ ਸਮੁੰਦਰ ਦੀ ਤਸ਼ਬੀਹ ਦਿੱਤੀ ਹੈ। ਸਮੁੰਦਰ ਦੇ ਵਿੱਚੋਂ ਅਗਰ ਕਿਸੇ ਮਨੁੱਖ ਨੇ ਪਾਰ ਹੋਣਾ ਤੇ ਉਸ ਨੂੰ ਕਿਸੇ ਦਾ ਆਸਰਾ ਲੈਣਾ ਪਵੇਗਾ, ਕਿਉਂਕਿ ਜੇ ਮਹੇ ਕਲੇਸ਼ ਵੱਡੀ ਲਹਿਰੀ, ਸੋ ਭਿਆਨਕ ਜਾਹੇ ਕਿ ਪੰਥ ਅਪਾਰਾ, ਸੁਤਨੀਤ ਕਲੱਤਰ ਸੁਬੰਧ ਸਖਾ, ਮਕਰਾ ਗ੍ਰਹਿ ਜੰਤ ਵੱਡੇ ਸੋ ਵਿਕਾਰਾ, ਨਿਜ ਕ੍ਰੋਧ ਮਹਾ ਬੜਵਾ ਨਲ ਹੈ, ਕ੍ਰਿਸ਼ਨਾ ਨਿਜ ਨਾਗਣ ਰੂਪ ਸੋ ਕਾਰਾ। ਇਹ ਸੰਸਾਰ ਸਮੁੰਦਰ ਹੈ। ਐ ਮੇਰੇ ਮਾਲਕ, ਮੇਰੇ ਸਵਾਮੀ, ਇਹ ਸੰਸਾਰ ਸਮੁੰਦਰ ਵਿੱਚ ਜੋ ਸਮੁੰਦਰ ਵਿੱਚ ਲਹਿਰਾਂ ਨੇ ਨਾ, ਸੰਸਾਰ ਦੇ ਵਿੱਚ ਕਲੇਸ਼ ਦੀਆਂ ਲਹਿਰਾਂ ਨੇ, ਬੜੇ ਭਿਆਨਕ ਰਸਤੇ ਨੇ ਸੰਸਾਰ ਦੇ। ਇਹਦੇ ਵਿੱਚ ਜਿਹੜਾ ਮਨੁੱਖ ਪਰਮਾਤਮਾ ਨੂੰ ਭੁੱਲ ਕੇ, ਪ੍ਰਭੂ ਨੂੰ ਭੁੱਲ ਕੇ ਉਹਦੀ ਬਖਸ਼ਿਸ਼ ਕੀਤੀ ਧਨ ਪਦਾਰਥ ਸੰਪਦਾ ਏ ਪਰਿਵਾਰ ਹੈ, ਉਹਦੇ ਵਿੱਚ ਖਚਿਤ ਹੋ ਜਾਂਦਾ ਹੈ ਨਾ, ਦੇਣ ਵਾਲੇ ਨੂੰ ਵਿਸਾਰ ਕੇ ਦਾਤਾਂ ਵਿੱਚ ਉਲਝ ਕੇ ਰਹਿ ਜਾਂਦਾ ਹੈ, ਉਹਦੇ ਵਾਸਤੇ ਸੰਸਾਰ ਸਮੁੰਦਰ ਦੇ ਵਿੱਚ ਪੁੱਤਰ ਮਿੱਤਰ ਇਸਤਰੀ ਪਤੀ ਸਖੇ ਸੰਬੰਧੀ
ਇਹ ਬੜੇ ਭਿਆਨਕ ਮਗਰਮੱਛ ਨੇ। ਇਹਨਾਂ ਦੀ ਗ੍ਰਿਫਤ ਵਿੱਚ ਆ ਜਾਂਦਾ ਮਨੁੱਖ ਔਰ ਕ੍ਰੋਧ ਰੂਪੀ ਬੜਵਾ ਨਾਲ ਅਗਲੇ ਸੰਸਾਰ ਦੇ ਵਿੱਚ ਕਿਸੇ ਵੀ ਸਾਹਿਬ ਕਹਿੰਦੇ ਨੇ ਹੇ ਕ੍ਰੋਧੰ ਕਦੰਚ ਕਰਨਾ ਨਾ ਪਰਜਤੇ। ਕ੍ਰੋਧ ਬੜਾ ਭਿਆਨਕ ਹੈ, ਕਦੇ ਇਹਦੇ ਵਿੱਚ ਕਿਰਪਾ ਆਉਂਦੀ ਨਹੀਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜਾ ਹੈ ਜਿਹਦੇ ਵਿੱਚ ਖਚਿਤ ਹੋਇਆ ਮਨੁੱਖ, ਇਹ ਜਿਤਨੇ ਵੀ ਅਸੀਂ ਦੇਖਦੇ ਹਨ ਮ੍ਰਿਗ ਮੀਨ ਭਰੰਗ ਪਤੰਗ ਪੁੰਚਰ ਏਕ ਏਕ ਦੋਖ ਵਿਨਾਸ਼, ਇਹਨਾਂ ਵਿੱਚ ਕੇਵਲ ਤੇ ਕੇਵਲ ਇੱਕ ਇੱਕ ਦੋਖ ਹੈ। ਮੱਛੀ ਨੂੰ ਜੀਵ ਦਾ ਰਸ ਹੈ, ਮ੍ਰਿਗ ਨੂੰ ਨਾਸਕਾਂ ਦਾ ਰਸ ਹੈ, ਕੰਡੇ ਹੀਰੇ ਨੂੰ ਕੰਨਾਂ ਦਾ ਵਿਸ਼ਾ ਹੈ, ਹਾਥੀ ਨੂੰ ਕਾਮ ਦਾ ਵਿਸ਼ਾ ਹੈ, ਪਤੰਗੇ ਨੂੰ ਅੱਖਾਂ ਦਾ ਵਿਸ਼ਾ ਹੈ। ਇੱਕ ਇੱਕ ਦੇ ਕਾਰਨ ਹੀ ਆਪਣੀ ਜ਼ਿੰਦਗੀ ਸਮਾਪਤ ਕਰ ਲੈਂਦੇ ਨੇ। ਪਰ ਸਾਹਿਬ ਕਹਿੰਦੇ ਜਿਹਦੇ ਵਿੱਚ ਪੰਜੇ ਹੀ ਹੋਣ ਉਹਦੀ ਕੀ ਮੁਰਿਆਦ ਕੀਤੀ ਜਾ ਸਕਦੀ ਹੈ। ਮਨੁੱਖ ਦੇ ਵਿੱਚ ਪੰਜੇ ਹੀ ਨੇ, ਇਹ ਕਾਮੀ ਵੀ ਹੈ, ਕ੍ਰੋਧੀ ਵੀ ਹੈ, ਲੋਭੀ ਵੀ ਹੈ, ਪੰਜਾਂ ਦੇ ਅਧੀਨ ਹੋਇਆ ਮਨੁੱਖ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਇਹ ਤ੍ਰਿਸ਼ਨਾ ਜਿਹੜੀ ਨਾਗਣ ਹੈ, ਕਾਲੀ ਨਾਗਣੀ ਤ੍ਰਿਸ਼ਨਾ ਜਿਹੜੀ ਹੈ ਨਾ, ਇਹਨੇ ਸਾਰਿਆਂ ਨੂੰ ਡੰਗਿਆ ਹੋਇਆ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋੜ ਹੈ ਲੱਖ ਕਰੋੜ ਹੈ ਮਨ ਨਹੀਂ ਹੋ ਰਿਹਾ, ਪਰੇ ਪਰੇ ਹੀ ਕੋ ਲੁੱਝੀ ਹੈ। ਇਸ ਲਈ ਇਹ ਸੰਸਾਰ ਸਮੁੰਦਰ ਦੇ ਵਿੱਚ ਮਨੁੱਖ ਘਿਰਿਆ ਹੋਇਆ, ਪਰ ਇਸ ਨੇ ਬੇਨਤੀ ਕਰਨੀ ਹੈ। ਬੇਨਤੀ ਕਿਹਦੇ ਅੱਗੇ ਕਰਨੀ ਹੈ? ਜੋ ਸਮਰੱਥ ਹੈ, ਜੋ ਸਰਵ ਸ਼ਕਤੀਮਾਨ ਹੈ, ਹਰ ਕੀ ਭਗਤੀ ਪਦ ਪੰਕ ਪ੍ਰਸਾਦ ਕਰੋ ਭਵ ਸਾਗਰ ਮੈਂ ਅਜ ਭਾਰਾ। ਹਰੀ ਦੀ ਭਗਤੀ ਦੇ ਆਸਰੇ, ਪ੍ਰਭੂ ਦੀ ਬੰਦਗੀ ਦੇ ਆਸਰੇ, ਇਹ ਜੋ ਅਸੀਂ ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹ ਅਸੀਂ ਤੁਲਹਾ ਜਹਾਜ਼ ਤਿਆਰ ਕਰਦੇ ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਲਈ, ਵਰਨਾ ਆਪਣੇ ਆਪ ਕੋਈ ਮਨੁੱਖ ਪਾਰ ਨਹੀਂ ਹੋ ਸਕਦਾ। ਕਲਯੁਗ ਚਾਹੁੰਦਾ ਹੈ ਕਿ ਮੈਂ ਜੀਵ ਨੂੰ ਮਨੁੱਖ ਨੂੰ ਇਹ ਸੰਸਾਰ ਸਮੁੰਦਰ ਵਿੱਚ ਡੋਬਦੇ ਹਾਂ, ਪਰ ਗੁਰਦੇਵ ਚਾਹੁੰਦੇ ਨੇ ਮੈਂ ਆਪਣੇ ਸੇਵਕ ਨੂੰ ਪਾਰ ਕਰ ਦੇ। ਗੁਰੂ ਚਾਹੁੰਦਾ ਹੈ ਕਿ ਮੈਂ ਆਪਣੇ ਸਿੱਖ ਦੀ ਬਾਂਹ ਪਕੜ ਕੇ ਕਾਢੀ ਨਰਕ ਤੇ ਧੂ, ਨਰਕਾਂ ਵਿੱਚ ਨਾ ਪੈਣ ਦਿਆਂ ਸਿੱਖ ਨੂੰ, ਕਿਉਂਕਿ ਜਿਹੜਾ ਕਿਸੇ ਪੂਰੇ ਦੀ ਸ਼ਰਨ ਲੈ ਲੈਂਦਾ ਹੈ ਨਾ, ਫਿਰ ਭਾਈ ਸਾਹਿਬ ਕਹਿੰਦੇ ਨਰਕਾਂ ਵਿੱਚ ਨਾ ਖਾਧੋ ਸਗੋਤਾ। ਇਸ ਦਿਮਾਗੀ ਦੇ ਕਾਰਨ ਜੀਵਨ ਵਿਕਾਰਾਂ ਵਿੱਚ ਅਲੋਪ ਹੋ ਗਏ, ਮਾੜੀ ਸੰਗਤ ਵਿੱਚ ਪੈ ਗਏ, ਸਮਝ ਆ ਗਈ ਪੂਰੇ ਗੁਰੂ ਦੀ ਸ਼ਰਨ ਤੱਕ ਲਈ ਗੁਰੂ ਨੇ ਉਪਦੇਸ਼ ਰੂਪੀ ਪੱਲਾ ਫੜਾ ਦਿੱਤਾ। ਉਸ ਪੱਲੇ ਨੂੰ ਪਕੜ ਕੇ ਫਿਰ ਜੀਵ ਨਰਕਾਂ ਵਿੱਚ ਗੋਤਾ ਨਹੀਂ ਲਾਉਂਦਾ, ਬਚ ਜਾਂਦਾ ਨਰਕਾਂ ਦੇ ਵਿੱਚ।

0: ਸਾਹਿਬ ਕਹਿੰਦੇ ਕੀ ਚਾਹੁੰਦੇ ਤੇ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਪਾਤਸ਼ਾਹ ਜੀ ਧਨ ਬਖਸ਼ਿਸ਼ ਕਰਦੇ ਹੋ, ਤੰਦਰੁਸਤੀ ਮਿਲ ਜਾਏ, ਘਰ ਵਿੱਚ ਪੁੱਤਰ ਹੋ ਜਾਏ, ਸਾਰਿਆਂ ਤੋਂ ਵੱਡਾ ਕਾਰੋਬਾਰੀ ਬਣ ਜਾਵਾਂ। ਨਹੀਂ, ਮੰਗਣ ਮੰਗ ਤਾਂ ਹਰ ਜਸ ਮੰਗ, ਨਾਨਕ ਜਾਂ ਤੇ ਪਰਹ ਪਰਾਂਗ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ। ਸਿੱਖਾਂ ਨੇ ਨਾ ਬੇਨਤੀ ਕੀਤੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ, ਮਹਾਰਾਜ ਆਪ ਜੀ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗ ਰਹੇ, ਸਾਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ ਤੇ ਗੁਰਬਦਾਸ ਪਾਤਸ਼ਾਹ ਸੂਰੀ ਵਿੱਚ ਇਹ ਬਚਨ ਅੰਕਤ ਨੇ ਕਿ ਸਤਿਗੁਰਾਂ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਕਿਹੜਾ ਉਪਦੇਸ਼? ਜਿਹੜੇ ਬਚਨ ਪੰਚਮ ਪਾਤਸ਼ਾਹ ਜੀ ਨੇ ਕਹੇ ਨੇ, ਮੰਗਣ ਨੀ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਸਾਰਿਆਂ ਤੋਂ ਮੰਗਣਾ ਚੰਗਾ ਕੀ ਹੈ? ਗੁਰੂ ਦਾ ਜਸ ਮੰਗਣਾ। ਕਿਉਂਕਿ ਜੇ ਗੁਰੂ ਦਾ ਜਸ ਮੰਗਾਂਗੇ ਤੇ ਸਾਰਾ ਕੁਝ ਹੀ ਮਿਲ ਜਾਣਾ ਹੈ। ਸਮਾਂ ਨਹੀਂ ਹੈ, ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਦੇਹ ਭਗਤ ਪੂਰਨ ਅਵਿਨਾਸ਼ੀ, ਹੇ ਪੂਰਨ ਅਵਿਨਾਸ਼ੀ ਨਾਸ ਤੋਂ ਲੈ ਸਤਿਗੁਰੂ ਜੀ ਕਿਰਪਾ ਕਰੋ, ਆਪਣੀ ਭਗਤੀ ਬਖਸ਼ਿਸ਼ ਕਰ ਦਿਓ, ਆਪਣੀ ਭਗਤੀ ਵਿੱਚ ਲਾ ਲਓ, ਬੰਦਗੀ ਦੇ ਵਿੱਚ ਲਾ ਲਓ। ਕਿਉਂਕਿ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੇ ਕੀਤਾ, ਐ ਬੰਦੇ ਤੂੰ ਬੰਦਗੀ ਕਰ, ਕਿਉਂਕਿ ਆਇਆ ਹੀ ਤੂੰ ਬੰਦਗੀ ਦੇ ਵਾਸਤੇ। ਬੰਦਗੀ ਤੋਂ ਬਿਨਾਂ ਬੰਦਾ ਕਿਸੇ ਕੰਮ ਨਹੀਂ ਹੈ। ਗਰਭ ਜੁਰਗੀ ਤੋਂ ਕਰ ਬੰਦਗੀ, ਵਰਨਾ ਆਖਰ ਮੈਂ ਕਸੀ ਸ਼ਰਮਗੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਐ ਮਨੁੱਖ ਜੇ ਤੂੰ ਗੁਰੂ ਦੇ ਦਰ ਤੇ ਸਤਿਕਾਰ ਚਾਹੁੰਦੇ ਨਾ, ਗੁਰੂ ਦੇ ਦਰ ਤੇ ਅਮੀਰੀ ਚਾਹੁੰਦੇ, ਫਿਰ ਬੰਦਗੀ ਕਰ, ਤੇ ਜੇ ਬੰਦਗੀ ਨਹੀਂ ਕਰੇਗਾ ਸ਼ਰਮਿੰਦਗੀ ਉਠਾਉਣੀ ਪਵੇਗੀ। ਬੰਦਗੀ ਕਰੇਗਾ ਤੇ ਰੇ ਰੇ ਦਰਗਾ ਕਹੇ ਨਾ ਤੂੰ, ਆਓ ਬੈਠ ਆਦਰ ਸਭ ਦੇਵ। ਜੇ ਬੰਦਗੀ ਨਾ ਕੀਤੀ ਫਿਰ ਵੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕੀ ਰੱਖੇ, ਫਿਰ ਤਾਂ ਵੇਖਾ ਰੱਬ ਮਜੇਸੀਆ ਬੈਠਾ ਕੱਢ ਵਹੀ, ਤਲਬਾਂ ਪੋਸਣ ਆਕੀਆਂ ਬਾਕੀ ਜਿੰਨਾ ਰਹੀ, ਫਿਰ ਤੇ ਜਮਾਂ ਦੇ ਰਸੇ ਚ ਪੈਣਾ ਪਵੇਗਾ। ਇਸ ਲਈ ਆਪਣੀ ਭਗਤੀ ਬਖਸ਼ਿਸ਼ ਕਰੋ, ਮੈਂ ਆਪ ਜੀ ਤੋਂ ਕੁਰਬਾਨ ਬਲਿਹਾਰ ਹਾਂ।
1: ਸਿੱਧ ਸਾਧਕ ਜੋਗੀ ਆਏ ਜੰਗਮਾ, ਏਕ ਸਿੱਧ ਜਿਨੀ ਧਿਆਇਆ,
0: ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਨੇ। ਇਹ ਜਿਤਨੇ ਵੀ ਨੇ ਸਿੱਧ ਸਾਧਕ ਜੋਗੀ ਅਰ ਜੰਗਮ, ਇਹ ਅਨੇਕਾਂ ਫਿਰਕੇ ਨੇ, ਜਿਵੇਂ ਜੋਗੀਆਂ ਦੇ 12 ਫਿਰਕੇ ਨੇ, ਛੇ ਦਰਸ਼ਨ ਨੇ, ਛੇ ਸ਼ਾਸਤਰ ਨੇ, ਛੇ ਉਹਨਾਂ ਦੇ ਕਰਤੇ ਨੇ, ਵੱਖਰੇ ਵੱਖਰੇ ਜੋਗੀ ਜੰਗਮ ਸੰਨਿਆਸੀ ਨੇਵਰੇ ਆਦਿਕ ਅਨੇਕ ਪ੍ਰਕਾਰ ਦੇ ਇਹ ਫਿਰਕੇ ਨੇ। ਤੇ ਕਹਿੰਦੇ ਇਹ ਜਿਤਨੇ ਵੀ ਨੇ ਨਾ, ਇੱਕ ਸਿੱਧ ਜਿਨੀ ਧਿਆਨ, ਜਿਨ੍ਹਾਂ ਨੇ ਇੱਕ ਸਿੱਧ ਪਰਮਾਤਮਾ ਨੂੰ ਜਪਿਆ, ਇਹ ਜਿਸਨੇ ਵੀ ਪਰਮੇਸ਼ਰ ਨੂੰ ਜਪਿਆ, ਪ੍ਰਭੂ ਦੀ ਬੰਦਗੀ ਕੀਤੀ ਹੈ, ਜਿਸਨੇ ਵੀ ਨਾਨਕ ਨਿਰੰਕਾਰ

ਪਾਤਸ਼ਾਹ ਜੀ ਮੈਨੂੰ ਕਿਸੇ ਦੀ ਕਾਣ ਕਨੌੜ ਨਹੀਂ ਹੈ, ਨਾ ਕਿਸੇ ਜੋਗੀ, ਨਾ ਕਿਸੇ ਜੰਗਮ, ਨਾ ਕਿਸੇ ਸਰੇਵੜੇ ਨੂੰ, ਕਿਸੇ ਨੂੰ ਵੀ ਨਹੀਂ। ਪਰ ਜਿਨ੍ਹਾਂ ਨੇ ਤੈਨੂੰ ਜਪਿਆ, ਇਸੇ ਲਈ ਸਾਹਿਬ ਕਹਿੰਦੇ ਜੋ ਦੀਸਾ ਗੁਰਸਿੱਖਲਾ ਤਿਸ ਨਿਮ ਨਿਮ ਲਾਗੋਂ ਪਾਏ ਜੀ। ਜਿਸਨੇ ਪ੍ਰਭੂ ਨੂੰ ਜਪਿਆ, ਜਿਸਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਉਹਦਾ ਸਤਿਕਾਰ ਕਰਨਾ, ਜਿਸਨੇ ਪਰਮੇਸ਼ਰ ਨੂੰ ਜਪਿਆ ਉਹ ਸੰਤ ਦਾ ਸਤਿਕਾਰ ਕਰਨਾ। ਪਰ ਜਿਹੜਾ ਆਪਣੀ ਪੂਜਾ ਕਰਾਉਣ ਵਾਸਤੇ ਲੱਗਾ ਹੋਇਆ, ਉਸ ਨੂੰ ਕਿਸੇ ਨੂੰ ਵੀ ਸਤਿਕਾਰ ਨਹੀਂ ਦੇਣਾ। ਗੁਰਦੇਵ ਪਾਤਸ਼ਾਹ ਕਹਿੰਦੇ ਪਰਸਤ ਪੈਰ ਸਿਜਤ ਤੇ ਸਵਾਮੀ, ਉਹਨਾਂ ਦੇ ਚਰਨੀ ਪੈਣਾ ਪਰਸਨ ਹੈ ਜਿਨ੍ਹਾਂ ਨੇ ਤੈਨੂੰ ਜਪਿਆ ਹੈ ਨਾ। ਇਸੇ ਲਈ ਆਪ ਜੀ ਰੋਜ਼ ਅਰਦਾਸ ਕਰਦੇ ਹੋ ਨਾ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਜਿਨ੍ਹਾਂ ਨੂੰ ਮਿਲਿਆ ਨਾਨਕ ਨਿਰੰਕਾਰ ਚੇਤੇ ਆ ਜਾਏ, ਉਹਨਾਂ ਦੇ ਚਰਨ ਪਰਸਨਾ ਕਰਾਂ। ਇਹ ਮੈਨੂੰ ਸਮਝ ਪਈ ਹੈ, ਇਸ 'ਤੇ ਮੇਰੀ ਤਸੱਲੀ ਹੋਈ, ਇਸ 'ਤੇ ਮੈਨੂੰ ਨਿਸ਼ਚਾ ਹੋਇਆ। ਪਰ ਕਿਹਨਾਂ ਦੇ ਕਹਿੰਦੇ ਅੱਖਰ ਜਿਨ ਕੋ ਆਇਆ, ਅੱਖਰ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੋਇਆ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਜਿਨ੍ਹਾਂ ਨੇ ਪੰਜ ਪਿਆਰੇ ਸਾਹਿਬਾਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਮੂਲ ਮੰਤਰ ਤੇ ਗੁਰਮੰਤਰ ਨੂੰ ਜਪਿਆ, ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਤੁਖ। ਐਸੇ ਗੁਰਸਿੱਖਾਂ ਦੀ ਸੰਗਤ, ਐਸੇ ਗੁਰਸਿੱਖਾਂ ਦੇ ਚਰਨਾਂ ਤੇ

ਸਾਹਿਬ ਜੀ ਇਸ ਜੀਵਨ ਦੀ ਬੇੜੀ ਨੂੰ ਸੰਸਾਰ ਸਮੁੰਦਰ ਤੋਂ ਕਿਨਾਰੇ ਲਾਉਣ ਦੇ ਰਸਤੇ ਇਹ ਜਪ ਕਰਨਾ, ਤਪ ਕਰਨਾ, ਇੰਦਰੀਆਂ ਦਾ ਸੰਜਮ ਕਰਨਾ, ਕਰਮ ਕਾਂਡ ਕਰਨਾ, ਇਹੀ ਬਹੁਤ ਨਹੀਂ ਹੈ। ਇਹੀ ਇਸੇ ਕਰਕੇ ਅਸੀਂ ਜੀਵਨ ਦੀ ਨੌਕਾ ਡੋਬ ਬੈਠਦੇ ਹਾਂ, ਕਿਉਂਕਿ ਕਰਮ ਕਾਂਡਾਂ ਦੇ ਵਿੱਚ ਪੈ ਜਾਂਦੇ ਹਾਂ ਅਸੀਂ, ਤੇ ਪਰਮੇਸ਼ਰ ਦਾ ਸਿਮਰਨ ਵੀ ਕਰਮ ਕਾਂਡਾਂ ਵਿੱਚ ਬਣਾ ਲੈਂਦੇ ਤੇ 40 ਦਿਨ ਸਿਮਰਨ ਕਰਨਾ, 41ਵੇਂ ਦਿਨ ਦੇ ਇੰਨੇ ਦਿਨ ਗੁਰਦੁਆਰੇ ਜਾਣਾ, ਇੰਨੇ ਦਿਨ ਨਿਤਨੇਮ ਕਰਨਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ, ਤੇ ਮੁੜ ਕੇ ਸਾਡਾ ਕੋਈ ਸੰਬੰਧ ਨਹੀਂ, ਇਹ ਵੀ ਕਰਮ ਕਾਂਡ ਹੈ। ਖਿਮਾ ਕਰਨੀ ਜਦੋਂ ਅਸੀਂ ਗੁਰੂ ਦੇ ਨਾਲ ਸ਼ਰਤ ਲਾ ਕੇ ਕੋਈ ਕੰਮ ਕਰਦੇ ਹੋ ਤਾਂ ਸੌਦੇਬਾਜ਼ੀ ਹੈ, ਉਹ ਸੌਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਇਹੀ ਕੁਛ ਬਹੁਤ ਨਹੀਂ ਹੈ। ਕਰਨੀ ਇੰਦਰੀਆਂ ਦਾ ਸੰਜਮ ਕਰਨਾ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਨਾਮ ਜਪੂ ਪ੍ਰਭ ਤੇਰਾ। ਸਤਿਗੁਰੂ ਜੀ ਮੈਂ ਤੇ ਆਪ ਜੀ ਦਾ ਨਾਮ ਜਪਦਾ ਹਾਂ, ਕਿਉਂਕਿ ਇੰਨਾ ਕੋਈ ਕਰਕੇ ਹੀ ਮਨੁੱਖ ਆਪਣੇ ਆਪ ਨੂੰ ਸਫਲ ਨਹੀਂ ਕਰ ਸਕਦਾ ਹੈ। ਇਹ ਠੀਕ ਹੈ, ਸ਼ੁਭ ਕਰਮ ਕਰਨੇ ਜ਼ਰੂਰੀ ਨੇ, ਜਪ ਤਪ ਸੰਜਮ ਕਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਵਾਇ, ਇਹ ਜ਼ਰੂਰੀ ਹੈ, ਕਰਨੇ ਚਾਹੀਦੇ, ਪਰ ਕਰਮ ਕਾਂਡੀ ਬਣ ਕੇ ਨਹੀਂ, ਸ਼ਰਤ ਲਾ ਕੇ ਨਹੀਂ, ਵਪਾਰ ਦੀ ਬਿਰਤੀ ਨਾਲ ਨਹੀਂ। ਸਿੱਖ ਨੇ ਤੇ ਰੋਜ਼ ਹੀ ਗੁਰਦੁਆਰੇ ਆਉਣਾ, ਸਿੱਖ ਨੇ ਤੇ ਰੋਜ਼ ਹੀ ਨਿਤਨੇਮ ਕਰਨਾ, ਤੇ ਜੇ ਗੁਰੂ ਨੂੰ ਪੁੱਛਣਾ ਹੀ ਹੋਵੇ ਨਾ, ਫਿਰ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸੁਣਾਉਣ ਹਰ ਕਥਾ, ਹਰ ਦਰਗਾਹ ਨਾਨਕ ਉੱਜਲ ਮੱਥਾ। ਰੋਜ਼ ਦਾ ਕਰਮ ਬਣਾ ਲੈ, ਇਸ ਲਈ ਨਾਮ ਜਪੀ ਪ੍ਰਭ ਤੇਰਾ। ਸਤਿਗੁਰੂ ਜੀ ਮੈਂ ਆਪ ਜੀ ਦੇ ਨਾਮ ਨੂੰ ਜਪਦਾ ਹਾਂ, ਮੇਰੇ ਵਾਸਤੇ ਇਹ ਦਫ਼ਤਰ ਸੰਜਮ ਆਦਿਕ ਜਿਹੜੇ ਨੇ ਇਹ ਤੁੱਛ ਹਨ, ਕੇਵਲ ਇਹਨਾਂ ਤੇ ਤਸੱਲੀ ਨਹੀਂ,

ਤਾਂ ਸਰਬ ਸੁਖ ਪਾਵਹਿ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ

0: ਕਿਰਬੂ ਦੀ ਰੰਗੀਨੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

श्री वाहे गुरु साहिब जी। एक ओंकार सतगुर प्रसाद आसा।

ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹ ਖੁਸ਼ੀ ਨਾ ਆਵੇ। ਭਗਤ ਭਾਵ ਇਹੋ ਮਾਰਗ ਵਿਖੜਾ,

0: हर भगती चित लावे
1: वाहिगुरु जी का खालसा वाहिगुरु जी की फतेह। जागत जोत भगत वश्चल रब्बी ज्ञान दे सागर साहिब सतगुरु श्री गुरु ग्रंथ साहिब महाराज जी दी बख्शिश भरी निर्मल गोद अंदर सुभाए मान गुरु प्यारी गुरु सवारी साध संगत जीओ सब वडभागी हां जिन्हां नूं दीन दुनिया दे मालक सतगुरु श्री गुरु ग्रंथ साहिब महाराज अते सचखंड श्री हरिमंदर साहिब जी नाल देश विदेश विच जुड़ बैठ के अपनियां मन बिरतियां नूं एकागर करके अपना चित जोड़न दा सुभाग समा प्राप्त हो रहा है। तीसरे गुरदेव सेवा ते सिमरन दे पुंज निमाणियां दे मान गुरु पर्वत मेराण सुजान पुरख धन धन श्री गुरु अमरदास साहिब जी दे ये रूहानी बचन आसा राग अंदर धन श्री गुरु ग्रंथ साहिब महाराज जी दे पावन अंग 440 441 अते 442 ते शोभनीक हन। शंत सरलेख है आम करके जिवें अष्टपदियां विच अठ पदे शंत सरलेख हेठ शब्द दे चार पदे हुंदे हन पर सतगुरु जी ने जिवें अष्टपदियां विच वी कई थावां ते अठां तों वध इसे तरह अज दे ए शब्द विच तकरीबन 10 बंद हन। शब्द लंबेरा है इस करके आपां सारिआं ने मन बिरतियां नूं एकागर करके सतगुरु जी ने जो अज दा हुक्म सानू बख्शिश कीता है उस हुक्म दी विचार शब्द दे जो अखरी अर्थ हन उह सरवण करने ने। उस तों पहलां नानक शाही कैलेंडर दे मुताबक अज दा दिन सिख इतिहास विच शहीद बाबा गुरबख्श सिंह जी दे अते उन्हां दे 30 साथियां दे शहीदी दिहाड़े दे रूप विच बड़ी ही श्रद्धा भावना ते चढ़दी कला दे नाल मनाया जा रहा है। अहमद शाह अबदाली जिसने 1761 ईस्वी नूं पानीपत की लड़ाई विच मरहटियां नूं बड़ी तकड़ी शिकस्त दित्ती ते जदों उसने अपनी जित प्राप्त करके वापस काबल जाण दी तैयारी कीती सोचिया कि हुण तां सारा ही देश मेरी ईन मन लवेगा पर गुरु के सिखां ने गोइंदवाल साहब दे पतन तों लै के अटक तक अहमद शाह अबदाली दा पिछा कीता ते हिंदुस्तान दीआं बहु बेटियां इत्थों दा कीमती माल असबाब अहमद शाह अबदाली दी फौज तों खो के अहमद शाह अबदाली नूं फिर एक वार परेशानी विच पा दिता। इस तों बाद 1762 ईस्वी नूं वड्डा घल्लूघारा होया जिस विच 30,000 दे करीब गुरु के सिख इस्त्रियां पुरख बच्चे नौजवान बजुर्ग शहादत दा जाम पी गए। अहमद शाह अबदाली ने सोचा कि मैं हुण सिख खत्म कर दिते ने। उन्हें लाहौर दी धरती ते रोक के कई वार अपने फौजी दस्ते भेजे ते गुरु के सिख जंगलां दीआं झल्लां विचों निकल के आके उन्हां दा मुकाबला करदे जिस दा जिक्र काजी नूर मुहम्मद ने जंगनामे विच वी कीता जो उस वेले दा इतिहासकार कह लईए पत्रकार कह लईए जो अहमद शाह अबदाली दे नाल आया सी जिसने लुकमे ढंग दे नाल वी सिखां दे करैक्टर नूं वेख्या ते जो नफरत दे नाल ਕੁੱਤੇ ਸ਼ਬਦ ਤੱਕ ਵੀ ਵਰਤਦਾ ਹੈ ਤੇ ਅਖੀਰ ਨੂੰ ਫਿਰ ਕਹਿੰਦਾ ਨਹੀਂ ਇਹ ਤਾਂ ਸੱਚਮੁੱਚ ਸ਼ੇਰ ਨੇ ਜਿਨ੍ਹਾਂ ਵਿੱਚ ਕੋਈ ਐਬ ਕੋਈ ਗੁਨਾਹ ਨਹੀਂ ਇਹ ਤਾਂ ਕਰੈਕਟਰ ਦੇ ਚਰਿੱਤਰ ਦੇ ਬਹੁਤ ਉੱਚੇ ਤੇ ਸੁੱਚੇ ਹਨ। ਇਹਨਾਂ ਹੀ ਦਿਨਾਂ ਵਿੱਚ ਭਾਈ ਹਾਠੂ ਸਿੰਘ ਤੇ ਭਾਈ ਬਾਗੜ ਸਿੰਘ ਦੀ ਸ਼ਹਾਦਤ ਹੋਈ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਮੁਕਾਬਲਾ ਕੀਤਾ ਬਾਅਦ ਵਿੱਚ ਗ੍ਰਿਫਤਾਰ ਹੋਏ ਔਰ ਹਾਥੀ ਦੇ ਪੈਰਾਂ ਨਾਲ ਬੰਨ ਕੇ ਇਹਨਾਂ ਨੂੰ ਕੀਰ ਕੇ ਦੋਫਾੜ ਕਰਕੇ ਸ਼ਹੀਦ ਕੀਤਾ ਗਿਆ। ਸੋ ਇਤਨਾ ਜਦੋਂ ਜ਼ੁਲਮ ਕਰ ਰਿਹਾ ਸੀ ਅਹਿਮਦ ਸ਼ਾਹ ਅਬਦਾਲੀ ਤੇ ਗੁਰੂ ਕੇ ਸਿੱਖ ਜੰਗਲਾਂ ਦੀਆਂ ਝੱਲਾਂ ਵਿੱਚ ਜਾ ਕੇ ਉਹਨਾਂ ਦਿਨਾਂ ਵਿੱਚ ਆਪਣੀ ਯੁੱਧ ਨੀਤੀ ਦੇ ਮੁਤਾਬਕ ਯੁੱਧ ਲੜਦੇ, ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਜਦੋਂ 1764 ਈਸਵੀ ਨੂੰ 30,000 ਦੇ ਕਰੀਬ ਸੈਨਾ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਸੋਚਿਆ ਕਿ ਹੁਣ ਕੋਈ ਵੀ ਮੇਰੇ ਮੁਕਾਬਲੇ ਲਈ ਸਾਹਮਣੇ ਨਹੀਂ ਆਵੇਗਾ। ਗੁਰੂ ਕੇ ਸਿੱਖ ਭਾਵੇਂ ਲੁਕਵੇਂ ਢੰਗ ਨਾਲ ਯੁੱਧ ਨੀਤੀ ਅਪਣਾਉਂਦੇ ਸਨ ਪਰ ਫਿਰ ਵੀ ਆਪਣੀ ਜਿੰਦ ਜਾਨ ਤੋਂ ਪਿਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧੁਰਾ, ਮਾਨਵਤਾ ਨੂੰ ਜਿੱਥੋਂ ਰੂਹਾਨੀਅਤ ਦਾ ਉਪਦੇਸ਼ ਮਿਲਦਾ, ਮੀਰੀ ਪੀਰੀ ਦਾ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ, ਇਹਦੀ ਆਨ ਤੇ ਸ਼ਾਨ ਵਾਸਤੇ ਕੁਝ ਗੁਰੂ ਕੇ ਸਿੱਖ ਸੁਰੱਖਿਆ ਜਥੇ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਵਾਸਤੇ ਇੱਥੇ ਮੌਜੂਦ ਰਹਿੰਦੇ ਸਨ। ਉਹਨਾਂ ਹੀ ਦਿਨਾਂ ਵਿੱਚ ਇੱਕ ਨਿਹੰਗ ਸਿੰਘ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜੋ ਆਪਣੇ 30 ਸਾਥੀਆਂ ਸਮੇਤ ਹਰਿਮੰਦਰ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਲਈ ਇੱਥੇ ਮੌਜੂਦ ਸਨ, ਜਿਨ੍ਹਾਂ ਬਾਰੇ ਇਤਿਹਾਸਕਾਰਾਂ ਲਿਖਿਆ ਕਿ ਉਹ ਬੜੀ ਚੜ੍ਹਦੀ ਕਲਾ ਵਾਲੇ, ਰਹਿਤ ਬਹਿਤ ਵਿੱਚ ਪੱਕੇ, ਨਿਤਨੇਮ ਦੇ ਧਾਰਨੀ ਤੇ ਗੁਰੂ ਦੇ ਪ੍ਰਤੀ ਜਿਨ੍ਹਾਂ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ, ਸਤਿਗੁਰੂ ਧਰਮ ਅਤੇ ਗੁਰਸਿੱਖੀ ਦੀ ਆਨ ਸ਼ਾਨ ਲਈ, ਗੁਰਧਾਮਾਂ ਦੀ ਰਾਖੀ ਕਰਨ ਲਈ, ਜਿਨ੍ਹਾਂ ਦੇ ਅੰਦਰ ਸ਼ਹੀਦ ਭਾਈ ਮਨੀ ਸਿੰਘ ਵਾਂਗ, ਸ਼ਹੀਦ ਬਾਬਾ ਦੀਪ ਸਿੰਘ ਵਾਂਗ ਆਪਾ ਕੁਰਬਾਨ ਕਰਨ ਦਾ ਜਜ਼ਬਾ ਮੌਜੂਦ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਦੀ 30,000 ਦੀ ਗਿਣਤੀ ਵਿੱਚ ਫੌਜ ਚੜ ਕੇ ਆਈ ਤੇ ਗੁਰੂ ਕੇ ਸਿੱਖਾਂ ਨੇ 30 ਦੀ ਗਿਣਤੀ ਵਿੱਚ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੋਰਚੇ ਗੜ ਦਿੱਤੇ ਔਰ ਇੱਥੇ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਅਰਦਾਸਾਂ ਸੋਧਿਆ। ਅਨੇਕਾਂ ਹੀ ਅਹਿਮਦ ਸ਼ਾਹ ਅਬਦਾਲੀ ਦੇ ਫੌਜੀਆਂ ਨੂੰ, ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਤੇ ਉਹਨਾਂ ਦੇ 30 ਸਾਥੀ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਦਾ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ ਜਿੱਥੇ ਸ੍ਰੀ ਅਖੰਡ ਪਾਠਾਂ ਵਾਸਤੇ ਕਮਰਿਆਂ ਦਾ ਕੰਪਲੈਕਸ ਬਣਿਆ ਹੋਇਆ ਉੱਥੇ ਉਹ ਅਸਥਾਨ ਸ਼ੋਭਨੀਤ ਹੈ, ਜੋ ਅੱਜ ਵੀ ਸਾਡੇ ਵਾਸਤੇ ਪ੍ਰੇਰਨਾ ਦਾ ਸਰੋਤ ਹੈ ਕਿ ਸਿੱਖ ਭਾਵੇਂ ਕਿੰਨੇ ਵੀ ਵਿਖੜੇ ਸਮੇਂ ਵਿੱਚ ਸਨ ਪਰ ਜਦੋਂ ਵੀ ਕਿਸੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਚਾਹੇ ਉਹ ਮੱਸਾ ਰੰਗੜ ਸੀ, ਸਮੇਂ ਦੀਆਂ ਸਰਕਾਰਾਂ ਸਨ ਤੇ ਚਾਹੇ ਅਹਿਮਦ ਸ਼ਾਹ ਅਬਦਾਲੀ, ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਆਪਣੇ ਗੁਰਧਾਮਾਂ ਦੀ ਰਾਖੀ ਲਈ ਸਦਾ ਹੀ ਆਪਾ ਕੁਰਬਾਨ ਕਰਨ ਲਈ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਿਆ, ਕਿਉਂਕਿ ਗੁਰੂ ਕੀ ਬਾਣੀ ਦੇ ਬਚਨ ਨੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਅੱਜ ਤਕਰੀਬਨ 9 ਵਜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਰੱਬੀ ਬਾਣੀ ਦਾ ਕੀਰਤਨ ਅਤੇ ਅਰਦਾਸ ਹੋਣੀ ਹੈ। ਸੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਰਾਹੀਂ ਸਭ ਤੋਂ ਪਹਿਲਾਂ ਪਰਮਾਤਮਾ ਦੀ ਭਗਤੀ ਕਰਨ ਦੀ ਪ੍ਰੇਰਨਾ ਕੀਤੀ ਹੈ। ਆਓ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸ਼ਬਦ ਦੀ ਵਿਚਾਰ

0: ਕਿੰਨ ਜਿੰਨਾ ਸਮਾਂ ਵੀ ਪਰਮਾਤਮਾ ਦੇ ਨਾਮ ਨੂੰ ਸੰਭਾਲ ਸਮਝ ਆਵੇਗੀ ਕਿ ਉਹ ਪਰਮਾਤਮਾ ਸਦਾ ਅੰਗ ਸੰਗ ਹੈ। ਇਹ ਮਨ ਮਤ ਜਾਣਾ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਭਗਤ ਨਾਮਦੇਵ ਜੀ ਨੇ ਵੀ ਸਾਨੂੰ ਸੁਚੇਤ ਕੀਤਾ, ਕਹਿਣ ਲੱਗੇ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ, ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ। ਕਹਿਣ ਲੱਗੇ ਕੋਈ ਕਹਿੰਦਾ ਪ੍ਰਮਾਤਮਾ ਦੂਰ ਹੈ, ਕੋਈ ਕਹਿੰਦਾ ਨੇੜੇ ਹੈ। ਇਹ ਇਸੇ ਤਰ੍ਹਾਂ ਦੀਆਂ ਗੱਪਾਂ ਨੇ, ਜਿਵੇਂ ਕੋਈ ਕਵੇ ਕਿ ਮੈਂ ਪਾਣੀ ਦੀ ਮਛਲੀ ਨੂੰ ਬਾਹਰ ਨਿਕਲ ਕੇ ਖਜੂਰ ਤੇ ਚੜ੍ਹਦਿਆਂ ਵੇਖਿਆ, ਕਹਿਣ ਲੱਗੇ ਅਸਲ ਵਿੱਚ ਜਿੰਨੇ ਪਾ ਲਿਆ ਉਹਨੂੰ ਸਮਝ ਆ ਗਈ ਕਿ ਉਹ ਤੇ ਸਦਾ ਅੰਗ ਸੰਗ ਹੈ, ਉਹ ਤੇ ਕਦੇ ਦੂਰ ਜਾਂਦਾ ਹੀ ਨਹੀਂ ਹੈ।
1: ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵੇ।
0: ਇੱਕ ਥਿਨ ਜਿੰਨਾ ਸਮਾਂ ਵੀ ਪਰਮੇਸ਼ਰ ਦਾ ਨਾਮ ਜਪੇਗਾ ਮਨਾ, ਤੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ। ਜਿਵੇਂ ਇੱਕ ਨਿੱਕੀ ਜੀ ਤੀਲੀ ਲੱਖਾਂ ਮਨ ਲੱਕੜਾਂ ਦੇ ਢੇਰ ਨੂੰ ਸਾੜ ਕੇ ਰਾਸ ਕਰ ਦਿੰਦੀ ਹੈ, ਖਿੰਨ ਪਲ ਹਿਰਦੇ ਵਿੱਚ ਨਾਮ ਵਸ ਜਾਵੇ ਤੇ ਪਾਪ ਦਗਦ ਹੋ ਜਾਂਦੇ ਨੇ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ, ਰਾਮ ਕੈਤ ਹੀ ਬੜੇ ਬੜੇ ਪਾਪੀ ਪਤਤ ਵੀ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਤੇ ਅੰਤ ਨੂੰ ਫਿਰ ਤੈਨੂੰ ਪਰਮ ਪਦਵੀ ਪ੍ਰਾਪਤ ਹੋਵੇਗੀ।
1: ਸਾਚੇ ਨਾਲ ਤੇਰਾ ਗੰਧ ਲਾਗਾ ਗੁਰਮੁਖ ਸਦਾ ਸੰਭਾਲੇ।
0: ਜਦੋਂ ਤੂੰ ਗੁਰੂ ਦੇ ਰਾਹੀਂ ਪਰਮੇਸ਼ਰ ਦੀ ਸੰਭਾਲ ਕਰੇਗਾ ਤੇ ਸੱਚੇ ਪ੍ਰਭੂ ਨਾਲ ਤੇਰੀ ਗੰਢ ਜੁੜ ਜਾਵੇਗੀ, ਤੇਰਾ ਰਿਸ਼ਤਾ ਤੇਰਾ ਪਿਆਰ ਪੈ ਜਾਵੇਗਾ। ਜਿਵੇਂ ਮੇਰੇ ਸਤਿਗੁਰਾਂ ਨੇ ਕੱਲ ਕੁੱਤੀ ਗੰਢ ਪਵੈ ਸੰਸਾਰ ਦੀ ਕੀਤੀ ਤੇ ਅਖੀਰ ਤੇ ਸਾਨੂੰ ਇਹ ਨੁਕਤਾ ਸਮਝਾਇਆ, ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ। ਬਾਕੀ ਤਾਂ ਉਦਾਹਰਨਾਂ ਦ੍ਰਿਸ਼ਟਾਂਤ ਨੇ, ਗੰਢ ਤਾਂ ਤੂੰ ਪਰਮਾਤਮਾ ਨਾਲ ਜੋੜਨੀ ਹੈ, ਕਿਉਂਕਿ ਟੂਟੀ ਗੰਢ ਨਿਹਾਰ ਗੋਪਾਲ, ਉਹ ਟੁੱਟੀ ਨੂੰ ਫਿਰ ਗੰਢਣ ਵਾਲਾ ਹੈ। ਜਿਨ੍ਹਾਂ ਦੀ ਪਰਮਾਤਮਾ ਨਾਲੋਂ ਟੁੱਟ ਗਈ ਲਿਵ, ਪ੍ਰਭੂ ਫਿਰ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ। ਪਰ ਇਹ ਮਨਾ ਤੂੰ ਜੁੜਨ ਦਾ ਯਤਨ ਕਰ, ਤੇਰਾ ਪ੍ਰਮਾ

0: ਨਾਨਕ ਜੀ ਕਹਿ ਰਹੇ ਨੇ ਹੇ ਮਨਾ, ਤੂੰ ਜਿੱਥੇ ਜਿੱਥੇ ਵੀ ਭੱਜਦਾ ਦੌੜਦਾ ਹਰੀ ਪਰਮਾਤਮਾ ਉੱਥੇ ਹੀ ਤੇਰੇ ਨਾਲ ਹੈ।
1: ਸਤਿਗੁਰ ਮਿਲਿਆ ਧਾਵਤ ਸੰਮਿਆ ਨਿਜ ਘਰ ਵਸਿਆ ਆਏ।
0: ਜੇ ਕਿਤੇ ਸਤਿਗੁਰੂ ਮਿਲ ਪਵੇ ਤੇ ਭਟਕਦਾ ਮਨ ਜਿਹੜਾ ਹੈ ਉਹ ਫਿਰ ਟਿਕਾਓ ਵਿੱਚ ਆ ਕੇ ਆਪਣੇ ਨਿੱਜੀ ਘਰ ਵਿੱਚ ਟਿਕ ਜਾਂਦਾ ਹੈ। ਮਨ ਦੀ ਪਹਿਲਾਂ ਤਾਂ ਆਦਤ ਹੈ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਰਣਾ ਦਿੱਤਾ, ਮਾਈ ਮਨ ਮੇਰੋ ਬਸ ਨਾਹੀਂ, ਇਹ ਤੇ ਦਿਨੇ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ ਖੱਚ ਧੋ ਕੇ ਭਟਕਦਾ। ਸਵਾਨ ਪੂਸ ਜੋ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਜਿਵੇਂ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਮਨ ਵੀ ਵਿੰਗੇ ਪਾਸੇ ਚੱਲਦਾ, ਇਹ ਅੰਮ੍ਰਿਤ ਛੱਡ ਕੇ ਨਸ਼ੇ ਵਾਲੇ ਪਾਸੇ ਤੁਰਦਾ, ਇਹ ਸਕਾਰੀ ਬਿਰਤੀਆਂ ਤਿਆਗ ਕੇ ਵਿਕਾਰੀ ਬਿਰਤੀਆਂ ਦਾ ਧਾਰਨ ਹੁੰਦਾ। ਇਸ ਕਰਕੇ ਇਹਨੂੰ ਟੇਢੇ ਪਾਸੇ ਵਿੰਗੇ ਪਾਸੇ ਗਲਤ ਪਾਸੇ ਜਾਣ ਦੀ ਆਦਤ ਹੈ। ਪਰ ਜਿਸ ਦਿਨ ਮਾਲਕ ਦੀ ਕਿਰਪਾ ਹੋ ਗਈ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ। ਕਹਿੰਦੇ ਫਿਰ ਭਟਕਦਾ ਮਨ ਇੱਕ ਜਗ੍ਹਾ ਤੇ ਵਿਸ਼ਰਾਮ ਕਰਕੇ ਟਿਕਾਓ ਵਿੱਚ ਆ ਜਾਂਦਾ।
1: ਨਾਮ ਵਿਹਾਜੇ ਨਾਮ ਲਾਏ ਨਾਮ ਰਹੇ ਸਮਾਏ।
0: ਇਹ ਮਨ ਫਿਰ ਨਾਮ ਨੂੰ ਹੀ ਵਿਹਾਜਦਾ ਹੈ, ਨਾਮ ਦੇ ਸੌਦੇ ਦਾ ਵਣਜ ਕਰਦਾ, ਨਾਮ ਹੀ ਉਚਾਰਨ ਕਰਕੇ ਨਾਮ ਵਿੱਚ ਫਿਰ ਸਮਾਇਆ ਰਹਿੰਦਾ।
1: ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ।
0: ਜਦੋਂ ਭਟਕਦਾ ਮਨ ਟਿਕ ਗਿਆ ਤੇ ਫਿਰ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਨੌ ਦਰਵਾਜ਼ਿਆਂ ਤੋਂ ਅੱਗੇ ਦਸਵੇਂ ਦੁਆਰ ਦੀ ਵੀ ਸੋਝੀ ਮਿਲ ਜਾਂਦੀ ਹੈ। ਆਮ ਕਰਕੇ ਅਸੀਂ ਸਾਰੇ ਜੀਵ ਨੌ ਦਰਵਾਜ਼ਿਆਂ ਦੀ ਯਾਤਰਾ ਵਿੱਚ ਭਟਕ ਕੇ ਖਤਮ ਹੋ ਜਾਂਦੇ ਹਾਂ। ਨੌ ਦਰ ਦੇਖ ਜੋ ਕਾਮਨ ਭੁੱਲੀ, ਵਸਤ ਅਨੂਪ ਨਾ ਪਾਈ, ਨੌ ਦਰਵਾਜ਼ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੂਈ ਗਏ। ਜਦੋਂ ਦਸਵੇਂ ਦੁਆਰ ਤੱਕ ਪਹੁੰਚਣ ਲੱਗਦੇ ਹਾਂ ਤੇ ਪਹਿਲੇ ਨੌ ਦੁਆਰੇ ਇਹੋ ਜੀ ਭਟਕਣਾ ਵਿੱਚ ਪਾ ਦਿੰਦੇ ਨੇ ਕਿ ਉੱਥੋਂ ਫਿਰ ਆਪਾਂ ਵਾਪਸ ਮੁੜ ਆਉਂਦੇ ਹਾਂ। ਪਰ ਸਾਹਿਬ ਕਹਿੰਦੇ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਨੌ ਦਰਵਾਜ਼ਿਆਂ ਦੀ ਯਾਤਰਾ ਤੇ ਸਾਰੇ ਕਰਦੇ ਨੇ, ਪਰ ਗੁਰੂ ਦਰ ਤੇ ਆ ਕੇ ਜਿਨ੍ਹਾਂ ਦੀ ਭਾਵਨਾ ਪਰਮਾਤਮਾ ਨਾਲ ਜੁੜ ਜਾਂਦੀ ਹੈ ਉਹਨਾਂ ਨੂੰ ਉਸ ਦਰਵਾਜ਼ੇ ਦੀ ਵੀ ਸੋਝੀ ਮਿਲ ਜਾਂਦੀ ਹੈ ਜਿਸ ਰਾਹੀਂ ਪਰਮਾਤਮਾ ਨੂੰ ਪਾ ਲਈਦਾ।
1: ਅੰਮ੍ਰਿਤ ਭੋਜਨ ਸਹਿਜ ਧੁਨ ਉਪਜਾਏ ਜਿਸ ਸ਼ਬਦ ਜਗਤ ਥੰਮ ਰਹਾਇਆ।
0: ਉੱਥੇ ਤਾਂ ਫਿਰ ਮਾਨੋ ਨਾਮ ਰੂਪੀ ਅੰਮ੍ਰਿਤ ਛਕਣ ਵਾਸਤੇ ਮਿਲਦਾ, ਅਡੋਲਤਾ ਸਹਿਜ ਦੀ ਰੌਂ ਅੰਦਰ ਉਮਕਦੀ ਹੈ ਤੇ ਮਾਨੋ ਇਸ ਜਗਤ ਦੇ ਵਿੱਚ ਭਟਕਦਾ ਹੋਇਆ ਮਨ ਜਿਹੜਾ ਸੀ ਉਹ ਬਿਲਕੁਲ ਥੰਮਿਆ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਟਿਕਾਓ ਮਿਲ ਜਾਂਦਾ। ਭਗਤਾਂ ਨੇ ਜਿਹਨੂੰ ਬੇਗਮਪੁਰਾ ਕਿਹਾ, ਚੌਥੀ ਅਵਸਥਾ ਕਿਹਾ ਜਾਂ ਸੱਚਖੰਡ ਕਿਹਾ, ਜਿੱਥੇ ਜਾ ਕੇ ਮਨ ਟਿਕ ਜਾਵੇ ਉਹ ਅਵਸਥਾ ਫਿਰ

0: ਪ੍ਰਭੂ ਨਾਲ ਜੁੜੇ ਰਿਹਾ ਉੱਥੇ ਮਨੁੱਖ ਦੇ ਅੰਦਰ ਕਈ ਪ੍ਰਕਾਰ ਦੇ ਇੱਕ ਰਸ ਵਾਜੇ ਵੱਜਦੇ ਨੇ, ਭਾਵ ਸੰਗੀਤਮਈ ਅਵਸਥਾ ਬਣ ਜਾਂਦੀ ਹੈ। ਆਪਾਂ ਕਹਿੰਦੇ ਨਾ ਫਲਾਣੇ ਦੇ ਨਾਮ ਦੇ ਵਾਜੇ ਵੱਜਦੇ ਨੇ, ਸੰਗੀਤਮਈ ਅਵਸਥਾ ਦਾ ਅਰਥ ਹੈ ਜਿੱਥੇ ਮਨੁੱਖ ਆਪਣੇ ਆਪ ਨੂੰ ਸੁਖੀ ਮਹਿਸੂਸ ਕਰੇ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਉਸ ਵੱਡੇ ਭਾਗਾਂ ਵਾਲੇ ਘਰ ਵਿੱਚ ਹਿਰਦੇ ਘਰ ਅੰਦਰ ਸੰਗੀਤਮਈ ਰਾਗਮਈ ਅਵਸਥਾ ਬਣ ਜਾਂਦੀ ਹੈ। ਉੱਥੇ ਤਾਂ ਫਿਰ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ, ਊਹਾਂ ਖੈਰ ਸਦਾ ਮੇਰੇ ਭਾਈ। ਉੱਥੇ ਤੇ ਸੁੱਖ ਹੀ ਸੁੱਖ ਹੈ, ਉੱਥੇ ਤੇ ਖੈਰ ਹੀ ਖੈਰ ਹੈ, ਉੱਥੇ ਫਿਰ ਦੁੱਖ ਨਾਂ ਦੀ ਕੋਈ ਚੀਜ਼ ਨਹੀਂ।
1: ਕਹੈ ਨਾਨਕ ਸਤਿਗੁਰ ਮਿਲਿਆ ਧਾਵਤ ਸੰਮਿਆ ਨਿਜ ਘਰ ਵਸਿਆ ਆਏ।
0: ਇਹਨੇ ਤੀਸਰੇ ਗੁਰਦੇਵ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਸਤਿਗੁਰੂ ਨੂੰ ਮਿਲ ਕੇ ਭਟਕਦਾ ਮਨ ਇੱਕ ਜਗ੍ਹਾ ਤੇ ਟਿਕ ਜਾਂਦਾ ਹੈ ਤੇ ਆਪਣੇ ਨਿਜ ਘਰ ਵਿੱਚ ਉਹਦਾ ਵਸੇਬਾ ਹੋ ਜਾਂਦਾ ਹੈ।
1: ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
0: ਸਾਹਿਬ ਜੀ ਕਹਿ ਰਹੇ ਨੇ ਇਹ ਮਨ ਤੈਨੂੰ ਬੜੀਆਂ ਝਿੜਕਾਂ ਮਾਰ ਕੇ ਵੇਖ ਲਿਆ, ਤੈਨੂੰ ਕਿਹਾ ਨਾ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਤੈਨੂੰ ਬੜੀਆਂ ਝਿੜਕਾਂ ਦਿੱਤੀਆਂ, ਸੁਣ ਮਨ ਅੰਧੇ ਕੁੱਤੇ ਕੁੜਿਆਰ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ ਖਾਰਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ। ਮਨ ਨੂੰ ਹਾਥੀ ਵੀ ਕਿਹਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਪਰ ਕਹਿੰਦੇ ਹੁਣ ਮੈਂ ਤੈਨੂੰ ਪਿਆਰ ਨਾਲ ਕਵਾਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਿਉਂ? ਕਿਉਂਕਿ ਤੂੰ ਜੋਤ ਸਰੂਪ ਹੈ, ਤੂੰ ਅਸਲ ਵਿੱਚ ਖਾਕ ਮਿੱਟੀ ਨਹੀਂ, ਤੂੰ ਸਰੀਰ ਦਾ ਅੰਗ ਨਹੀਂ, ਤੂੰ ਤਾਂ ਉਹਦਾ ਨੂਰ ਹੈ। ਸਾਡਾ ਜੀਵਨ ਕੀ ਹੈ? ਜਿਵੇਂ ਬੱਚੇ ਜਦੋਂ ਸਾਇੰਸ ਦੀ ਵਿੱਦਿਆ ਪੜ੍ਹਦੇ ਨੇ ਨਾ, ਤੇ ਉੱਥੇ ਉਹ ਲਿਖਦੇ ਨੇ ਹਾਈਡਰੋਜਨ ਪਲੱਸ ਆਕਸੀਜਨ ਬਣਦਾ ਹੈ ਪਾਣੀ, ਜਿਵੇਂ H2O ਆਪਾਂ ਲਿਖ ਦਿੰਦੇ ਹਾਂ। ਇਸੇ ਤਰ੍ਹਾਂ ਇੰਜ ਕਹਿ ਲਈਏ ਕਿ ਖਾਕ ਪਲੱਸ ਨੂਰ ਤੇ ਅੱਗੇ ਤੀਰ ਦਾ ਨਿਸ਼ਾਨ ਦੇਵਾਂਗੇ ਬਣਦਾ ਹੈ ਜੀਵਨ। ਖਾਕ ਮਿੱਟੀ ਹੈ ਸਾਡਾ ਸਰੀਰ, ਤੇ ਨੂਰ ਹੈ ਇਹਦੇ ਵਿੱਚ ਪਰਮਾਤਮਾ ਦੀ ਪਾਈ ਹੋਈ ਅੰਸ਼। ਹੁਣ ਜੇ ਪਰਮਾਤਮਾ ਦੀ ਅੰਸ਼ ਅੰਦਰ ਨਹੀਂ ਹੈ ਤੇ ਸਰੀਰ ਕੇਵਲ ਮਿੱਟੀ ਹੈ, ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ, ਇਹਦੇ ਵਿੱਚੋਂ ਕਿਸ ਤਰ੍ਹਾਂ ਦੀ ਬਦਬੂ ਆਉਣ ਲੱਗ ਪੈਂਦੀ। ਲੋਕ ਕਹਿੰਦੇ ਵੇਖੋ ਹੁਣ ਤਾਂ ਮੁਰਦਿਆਨ ਵਰਤ ਗਈ ਹੈ। ਕਿਉਂ ਵਰਤੀ? ਕਿਉਂਕਿ ਅੰਦਰੋਂ ਉਹ ਨੂਰ ਨਿਕਲ ਗਿਆ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਅੰਦਰੋਂ ਉਹ ਜੋਤ ਨਿਕਲ ਗਈ। ਤੇ ਸਾਹਿਬ ਕਹਿੰਦੇ ਮਨਾ ਤੂੰ ਮਿੱਟੀ ਨਹੀਂ, ਤੂੰ ਤੇ ਨੂਰ ਹੈ, ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਆਪਣੇ ਅਸਲੇ ਨਾਲ ਜੁੜ ਆਪਣੇ ਮੂਲ ਦੀ ਪਛਾਣ ਕਰ। ਕਹਿੰਦੇ ਜਿਵੇਂ ਇੱਕ ਵਾਰ ਇੱਕ ਰਾਜਕੁਮਾਰ ਆਪਣੀ ਚੇਤਾ ਸ਼ਕਤੀ ਗਵਾ ਬੈਠਾ ਤੇ ਭਿਖਾਰੀਆਂ ਦੇ ਟੋਲੇ ਦੇ ਜਾ ਕੇ ਖੱਪਰ ਪਕੜ ਕੇ ਮੰਗ ਰਿਹਾ ਸੀ। ਇਕਦਮ ਉਹਨੂੰ ਯਾਦ ਆਈ ਤੇ ਉਹਨੇ ਖੱਪਰ ਸੁੱਟ ਦਿੱਤਾ, ਕਹਿਣ ਲੱਗਾ ਮੈਂ ਤੇ ਭਿਖਾਰੀ ਨਹੀਂ ਹੈ, ਮੈਂ ਤੇ ਰਾਜੇ ਦਾ ਪੁੱਤਰ ਹਾਂ। ਤੇ ਉਹਨੇ ਦੂਜਿਆਂ ਨੂੰ ਵੀ ਕਿਹਾ ਕਿ ਤੁਸੀਂ ਵੀ ਚੇਤੇ ਕਰੋ ਕਿ ਕਿਤੇ ਤੁਸੀਂ ਵੀ ਰਾਜੇ ਦੇ ਪੁੱਤਰ ਤੇ ਨਹੀਂ। ਬਸ ਇਸੇ ਤਰ੍ਹਾਂ ਅਸੀਂ ਭੁੱਲ ਗਏ ਹਾਂ, ਅਸੀਂ ਭੁੱਲ ਕੇ ਭਿਖਾਰੀ ਬਣ ਗਏ ਹਾਂ, ਵਕਾਰੀ ਬਣ ਗਏ ਹਾਂ। ਪਰ ਜਿਸ ਦਿਨ ਚੇਤੇ ਆ ਗਿਆ ਕਿ ਅਸੀਂ ਤਾਂ